ਤੇ ਮੈਂ ਇੱਕ ਜਵਾਨ ਜਿਹਦਾ ਕੰਮ ਜੁੱਤੀਆਂ ਗੰਢ ਕੇ ਵੇਚਣਾ। ਮੈਂ ਤੇ ਜੁੱਤੀਆਂ ਵਿੱਚ ਹੀ ਬਹਿਣਾ ਤੇ ਜੁੱਤੀਆਂ ਵਿੱਚ ਬਹਿ ਕੇ ਭੋਜਨ ਖਾਣਾ। ਤੂੰ ਇਹਨਾਂ ਨੂੰ ਖਵਾ, ਮੈਂ ਬਾਅਦ ਚ ਖਾ ਲਵਾਂ। ਕਮਰੇ ਵਿੱਚ ਆਏ ਭਗਤ ਜੀ ਨੇ ਬੂਹਾ ਬੰਦ ਕਰ ਲਿਆ, ਪਰ ਅੱਜ ਮਨ ਡਾਢਾ ਦੁਖੀ ਹੋਇਆ। ਮਨ ਵਿੱਚ ਵੈਰਾਗ ਆਇਆ, ਸਾਧ ਸੰਗਤ ਭਗਤਾਂ ਦਾ ਗੁੱਸਾ ਗਿਲਾ ਦੁਨੀਆਂ ਨਾਲ ਨਹੀਂ ਹੁੰਦਾ,

ਹਨ। ਸਾਹਿਬ ਫਰਮਾਨ ਕਰਦੇ ਹਨ ਕਿ ਇਹ ਸਾਰਾ ਕੁਛ ਪਰਮੇਸ਼ਵਰ ਦੀ ਕਿਰਪਾ ਨਾਲ ਗੁਰੂ ਤੋਂ ਹੀ ਪ੍ਰਾਪਤ ਹੁੰਦਾ ਹੈ।

ਮਰਜ ਕਹਿੰਦੇ ਮਾਇਆ ਧਾਰੀ ਹੱਥ ਅੰਨਾ ਬੋਲਾ। ਮਾਇਆ ਧਾਰੀ ਦੇ ਗੁਰਮੁਖ ਇਹ ਅਰਥ ਨਹੀਂ ਕਰਨੇ ਕਰੋੜਪਤੀ ਹੋਵੇ, ਲੱਖਪਤੀ ਹੋਵੇ, ਜਾਇਦਾਦ ਬਹੁਤੀ ਹੋਵੇ, ਬਿਜਨਸ, ਆਪਾਂ ਤਾਂ ਉਹਨੂੰ ਮਾਇਆ ਧਾਰੀ ਕਹਿੰਦੇ ਨਾ, ਕਿਉਂਕਿ ਆਪਾਂ ਆਪਣੀ ਤਾਂ ਗੱਲ ਨਹੀਂ ਕਰਨੀ, ਕਿਸੇ ਹੋਰ ਦੀ ਗੱਲ ਕਰਦਿਆਂ ਕਰਦਿਆਂ ਤੁਰ ਜਾਣਾ ਇੱਥੋਂ। ਮਾਇਆ ਧਾਰੀ ਦਾ ਕੀ ਅਰਥ ਹੈ ਬਾਣੀ ਵਿਚ? ਇਹ ਸਰੀਰ ਮਾਇਆ ਹੈ, ਤੇਰੇ ਜੀਵ ਨੇ ਧਾਰਨ ਕੀਤੀ ਹੋਈ ਹੈ। ਅੱਜ ਕੇ ਆਖੋ ਕਰੋੜਪਤੀ ਨੂੰ, ਬਿਜਨਸਮੈਨ ਨੂੰ ਮਾਇਆ ਧਾਰੀ ਨਹੀਂ ਕਿਹਾ, ਕਿਉਂਕਿ ਕਰੋੜਾਂ ਬਿਜਨਸਮੈਨ ਇਕੱਠੇ ਕਰ ਲਓ, ਕਰੋੜਾਂ ਮੁਲਕਾਂ ਦੀ ਮਾਇਆ ਇਕੱਠੀ ਕਰ ਲਓ, ਇੱਕ ਸਰੀਰ ਬਣਾ ਸਕਦੀ ਉਹ ਮਾਇਆ? ਤੇ ਸਭ ਤੋਂ ਅਮੀਰ ਤਾਂ ਫਿਰ ਤੂੰ ਐ। ਅੱਜ ਕੇ ਆਖੋ ਸਤਨਾਮ। ਜਿਹਦੇ ਕੋਲ ਸਭ ਤੋਂ ਮੌਲਕ ਮਨੁੱਖ ਦੇਈ, ਉਹਦੇ ਵਰਗਾ ਅਮੀਰ ਏ ਨਹੀਂ ਕੋਈ ਦੁਨੀਆਂ ਵਿਚ। 84 ਲੱਖ ਦਾ ਸਰਦਾਰ ਕਿਉਂਕਿ ਹੈ, ਇਹ ਬਣੇ ਨਹੀਂ ਸਕਦੀ ਹੋਰ ਜਗ੍ਹਾ। ਸਾਰੀ ਦੁਨੀਆਂ ਦੀ ਦੌਲਤ ਇੱਕ ਬੱਚਾ ਨਹੀਂ ਪੈਦਾ ਕਰ ਸਕਦਾ। ਅਸਲ ਮਾਇਆ ਧਾਰੀ ਕੌਣ ਹੈ? ਚੇਤਨ ਮਾਇਆ ਹੈ ਸਰੀਰ, ਇਹ ਸਾਡੇ ਜੀਵ ਨੇ ਧਾਰਨ ਕੀਤੀ ਹੋਈ ਹੈ, ਚੱਕੀ ਫਿਰਦਾ। ਤੇ ਹੁਣ ਦੁੱਖ ਨਾ ਮਨਾਇਓ, ਇਸ ਚੇਤਨ ਦੇਹ ਦੀ ਮਾਇਆ ਨੂੰ ਸਾਨੂੰ ਅੰਨੇ ਤੇ ਬੋਲੇ ਬਣਾਇਆ ਵੈ। ਅੱਜ ਕੇ ਆਖੋ ਇਹਨੇ ਬਣਾਇਆ ਸਾਨੂੰ, ਰੁਪਈਆਂ ਨੇ ਨੀ ਬਣਾਇਆ। ਇਹ ਸਰੀਰ ਜਿਹੜੀ ਤੇਰੀ ਚੇਤਨ ਮਾਇਆ, ਇਹਨੇ ਅੱਜ ਦੁਨੀਆਂ ਅੰਨੀ ਕੀਤੀ ਹੋਈ ਹੈ, ਗੁਰਮੁਖ ਪਿਆਰੀ ਬੋਲੀ ਕੀਤੀ ਹੋਈ ਹੈ। ਕਿਉਂ ਕੀਤੀ ਹੋਈ ਹੈ ਅੰਨੀ? ਦੁਨੀਆਂ ਦੀ ਸੁੰਦਰਤਾ ਦਿਖਦੀ ਹੈ, ਦੁਨੀਆਂ ਦੇ ਖੇਡ ਤਮਾਸ਼ੇ ਦਿਖਦੇ ਨੇ, ਦੁਨੀਆਂ ਦੇ ਰੂਪ ਦੀ ਪਰਖ ਹੈ, ਦੁਨੀਆਂ ਦੇ ਚਾਲ ਦੀ ਪਰਖ ਹੈ ਤੇਰੀਆਂ ਅੱਖਾਂ ਵਿਚ। ਪਰ ਜਿਹਨੇ ਦੁਨੀਆਂ ਬਣਾਈ ਹੈ ਉਹ ਦਿਖਦਾ ਹੀ ਨਹੀਂ। ਅੱਜ ਕੇ ਆਖੋ ਸਾਧਨਾ। ਅੰਨਾ ਨਾ ਹੋਇਆ ਤੇ ਹੋਰ ਕੀ ਹੋਇਆ? ਮਰਜ ਕਹਿੰਦੇ ਇਹਦੇ ਇਹ ਨਾ ਆਖੀ ਹੈ, ਜਿਨ ਮੁੱਖ ਲੋਇਣ ਨਾਹੇ, ਜਿਨ੍ਹਾਂ ਨੂੰ ਰੱਬ ਨੇ ਅੱਖਾਂ ਨਹੀਂ ਦਿੱਤੀਆਂ, ਗੁਰੂ ਗ੍ਰੰਥ ਸਾਹਿਬ ਕਹਿੰਦੇ ਉਹਨਾਂ ਨੂੰ ਅੰਨੇ ਨਹੀਂ ਕਹਿਣਾ। ਅੰਨੇ ਉਹਨਾਂ ਨੂੰ ਕਹੋ ਜਿਨ੍ਹਾਂ ਨੂੰ ਖਸਮ ਮਾਲਕ ਨਹੀਂ ਦੇਖਦਾ। ਅੱਜ ਕੇ ਆਖੋ ਸਾਧਨਾ। ਜੇ ਖਸਮ ਰੱਬ ਤੋਂ ਹੀ ਮੁਨਕਰ ਹੋਏ ਫਿਰਦੇ ਨੇ, ਕਣ ਕਣ ਵਿਚ ਬਰਾਜਿਆ ਹੋਇਆ, ਕਿਹਨੇ ਮੁਨਕਰ ਕਰਾਤਾ? ਤੇਰੀ ਦੇਹ ਰੂਪੀ ਮਾਇਆ ਨੇ। ਅੰਨੇ ਦੁੱਖ ਨਾ ਮਨਾਓ, ਮੈਂ ਤੁਹਾਡੇ ਵਿਚੋਂ ਹੀ ਹਾਂ, ਕਿਤੇ ਐਂ ਕਹੋ ਵੀ ਪਤਾ ਨਹੀਂ ਇਹ ਕੌਣ ਹੈ। ਇੱਕੋ ਹੈ ਆਪਾਂ, ਇੱਥੇ ਕਿਸੇ ਦੀ ਸੁਣਾਉਣ ਦੀ ਡਿਊਟੀ ਹੈ, ਕਿਸੇ ਦੀ ਸੁਣਨ ਦੀ ਡਿਊਟੀ ਹੈ, ਕੋਈ ਕੜਾਹ ਵਰਤਾ ਦਿੰਦਾ, ਕੋਈ ਛਕ ਲੈਂਦਾ। ਆਖੋ ਸਤਨਾਮ, ਹੁੰਦੇ ਇੱਕ ਜਿਹੇ, ਕੋਈ ਫਰਕ ਨਾ ਸਮਝੋ। ਤੇ ਗੁਰਮੁਖ ਪਿਆਰਿਓ, ਅੱਜ ਸਾਨੂੰ ਸਰੀਰ ਰੂਪੀ ਮਾਇਆ ਨੇ ਅੰਨੇ ਬਣਾਇਆ ਵੈ। ਬਸ ਇੱਕੋ ਗੱਲ ਵਿਚ ਨਿਬੇੜ ਦਿੰਦੇ, ਕੋਈ ਧੀ ਭੈਣ ਦੀ ਇੱਜ਼ਤ ਰਹੀ ਹੈ ਅੱਖਾਂ ਵਿਚ? ਬਸ ਇੱਕ ਗੱਲ ਚ ਨਿਬੜ ਗਿਆ, ਹਾਥੀ ਦੀ ਪੈਰ ਵਿਚ ਸਭ ਕੁਛ ਆ ਜਾਂਦਾ। ਬੈਠੇ ਟੈਲੀਵਿਜ਼ਨ ਮੂਹਰੇ, 60 ਸਾਲ ਦਾ ਬਾਪੂ, 55 ਸਾਲ ਦੀ ਉਹਦੀ ਘਰ ਵਾਲੀ, ਮੁੰਡੇ ਦੀ ਮਾਂ, 30 ਸਾਲ ਦਾ ਮੁੰਡਾ, 28 ਸਾਲ ਦੀ ਨੂੰਹ, ਤੇ ਉਹਨਾਂ ਦੇ ਵੀ ਪੋਤੇ ਪੋਤੀਆਂ ਇਕੱਠੇ ਬੈਠੇ ਦੇਖਦੇ ਹੋ ਨਾ ਫਿਲਮਾਂ, ਬਾਪ ਤੇ ਧੀ, ਫਿਰ ਅੱਖਾਂ ਚ ਅੰਨ ਦੀ ਆ ਗਈ। ਅੱਜ ਕੇ ਆਖੋ ਸਤਨਾਮ। ਤੁਸੀਂ ਆਪ ਜਵਾਬ ਦੇ ਦੋ, ਜੋ ਟੈਲੀਵਿਜ਼ਨ ਵਿਚ ਹੋ ਰਿਹਾ ਉਹ ਬਾਪ ਤੇ ਧੀ ਇਕੱਠੇ ਬੈਠੇ ਦੇਖਣ, ਉਹ ਭੈਣ ਤੇ ਭਾਈ ਦੇ ਇਕੱਠੇ ਦੇਖਣ ਵਾਲੀ ਚੀਜ਼ ਹੈ? ਬਸ ਮਾਇਆ ਧਾਰੀ ਆ ਤੰਨਾ ਬੋਲ, ਅੰਧਾ ਹੋ ਗਏ ਨਾ। ਜਿਹੜਾ ਵਿਕਾਰ ਵੀ ਧੀਆਂ ਭੈਣਾਂ ਦੇ ਨਾਲ ਬੈਠ ਕੇ ਪਲੰਘ ਤੇ ਵੇਖਦਾ, ਤੂੰ ਟੈਲੀਵਿਜ਼ਨ ਵਿਚ ਫਿਲਮਾਂ ਵੇਖਦੇ, ਤੇ ਅੰਨਾ ਨੀ ਫਿਰ ਹੋਰ ਕੌਣ ਹੈ? ਗੁਰਸਿੱਖ ਪਿਆ, ਇਸ ਜੜ ਚੇਤਨ ਮਾਇਆ ਨੇ, ਸਰੀਰ ਰੂਪੀ ਮਾਇਆ ਨੇ, ਤੇ ਗੁਰੂ ਗ੍ਰੰਥ ਸਾਹਿਬ ਦੇ ਬਚਨ ਸੱਚੇ ਨੇ ਸਾਡੇ ਵਾਸਤੇ, ਕੱਲੀ ਅੰਦਰ ਨਾਨਕਾ ਜਿਨ੍ਹਾਂ ਦਾ ਉਹ ਅਵਤਾਰ। ਮੈਂ ਆਪਣੇ ਆਪ ਨੂੰ ਬੰਦਾ ਕਹੀ ਜਾਵਾਂ ਜਾਂ ਗੁਰੂ ਗ੍ਰੰਥ ਸਾਹਿਬ ਨੇ ਮੈਨੂੰ ਜਿੰਨ ਕਿਹਾ, ਰਾਕਸ ਕਿਹਾ, ਖੁਸ਼ ਸਤਨਾਮ। ਕਲਯੁਗ ਅੰਦਰ ਅਵਤਾਰ ਹੋਊਗਾ, ਕਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ, ਪੁੱਤ ਜਨੂਰਾ, ਧੀ ਜਨੂਰੀ। ਤੇ ਜਿਹੜਾ ਆਪ ਰਾਕਸ਼ਬਦ ਦੇਵਤੇ ਥੋੜੇ ਜੰਮਣੇ, ਗਾਂ ਮਹਾਰਾਜ ਕਹਿੰਦੇ ਪੁੱਤ ਧੀ ਵੀ ਹੋ ਜੀ। ਤੇ ਹੋਰ ਹੁਣ ਜੋਰੂ ਜਿਨ੍ਹਾਂ ਦਾ ਸਿਕਦਾਰ, ਜੋਰੂ ਨਾਮ ਹੈ ਇਸਤਰੀ ਦਾ,
ਇਸਤਰੀ ਤੋਂ ਇੱਥੇ ਇਸਤਰੀ ਅਰਥ ਨਹੀਂ ਲੈਣਾ, ਇਸਤਰੀ ਤੋਂ ਲੈਣਾ ਅਰਥ ਰੂਪ ਸੁੰਦਰਤਾ ਕਾਮ ਵਾਸ਼ਨਾ। ਉਹ ਅੱਜ ਸਾਰਿਆਂ ਤੇ ਹਕੂਮਤ ਕਰ ਰਹੀ ਹੈ। ਅੱਜ ਕਹੇ ਆਖੋ ਸਤਨਾਮ। ਇਹ ਮਹਾਰਾਜ ਦੀ ਬਾਣੀ ਦੇ ਬਚਨ 500 ਸਾਲ ਪਹਿਲਾਂ ਨੇ। ਮਾਇਆ ਧਾਰੀ ਅਤ ਅੰਨਾ ਬੋਲਾ, ਅੱਖਾਂ ਵਿਚ ਅੰਧ ਆ ਗਿਆ ਗੁਰਮੁਖ ਪਿਆਰਿਓ, ਪਰਖੇ ਨਹੀਂ ਹੈ ਤੇ ਕੰਨਾਂ ਵਿਚ ਬੋਲੇ ਕਾਹਤੋਂ ਹੋਏ ਹੋਏ। ਨਿੰਦਿਆ ਬਹੁਤ ਸੁਣਦੇ ਹੈ, ਗਾਉਣ ਬਹੁਤ ਸੁਣਦੇ ਹੈ, ਰਿਕਾਰਡ ਬਹੁਤ ਸੁਣਦੇ ਹੈ, ਪਰ ਬੋਲੇ ਹੋ ਗਏ ਗੁਰਬਾਣੀ ਸੁਣਨ ਤੋਂ, ਸੱਚ ਸੁਣਨ ਤੋਂ। ਇੱਥੇ ਮੇਰੇ ਵਰਗੇ ਕਈ ਧਾਰਨਾ ਪੜਨਗੇ, ਕਹਿੰਦੇ ਸੱਚ ਦਾ ਕਾਲ ਪੈ ਗਿਆ। ਹੁਣ ਪੁੱਛਿਆ ਕਰੋ ਵੀ ਸੱਚ ਹੈ ਨੀ, ਤੂੰ ਇੱਥੇ ਕਿਵੇਂ ਫਿਰਦਾ ਹੈ? ਗੁਰਮੁਖ ਪਿਆਰਿਓ, ਜਿਸ ਦਿਨ ਸੱਚ ਨਾ ਰਿਹਾ ਤੇ ਜੱਗ ਰਹਿ ਜੂ। ਸੱਚ ਕਿਤੇ ਜਾਣ ਵਾਲੀ ਚੀਜ਼ ਹੈ, ਜੇ ਮੁੱਕ ਜਾਵੇ ਫਿਰ ਉਹ ਸੱਚੇ ਨੀ। ਸੱਚ ਤਾਂ ਅਮਰ ਚੀਜ਼ ਹੈ, ਜੋ ਜੱਗ ਤੋਂ ਪਹਿਲਾਂ ਵੀ ਇੱਥੇ ਜੱਗਦੇ ਹੁੰਦੇ ਆ ਵੀ ਇੱਥੇ ਜਦੋਂ ਜੱਗ ਨੇ ਨਹੀਂ ਆਉਣਾ ਫੇਰ ਇੱਥੇ। ਉਹ ਸੱਚੇ ਤਾਂ ਹੈ ਕਿਉਂਕਿ ਹਰ ਵਕਤ ਮੌਜੂਦ ਹੈ, ਨਾ ਬਾਢ ਹੈ ਨਾ ਘਾਟ ਹੈ ਨਾ ਬਾਢ ਘਾਟ। ਉਹ ਅਸੀਂ ਕਹਿੰਦੇ ਕਾਲ ਪੈ ਗਿਆ, ਡੀਜ਼ਲ ਹੈ ਨਾ ਸੱਚ, ਸਿਮੈਂਟ ਹੈ ਨਾ।

ਵਰਤ ਗਿਆ ਸ਼ਬਦ ਤੋਂ ਅਰਥ ਸ਼ੁਰੂ ਹੋਣੇ। ਸੱਚ ਦਾ ਕਾਲ ਨਹੀਂ, ਵਰਤਾਰਾ ਕੂੜ ਦਾ ਹੋ ਗਿਆ। ਕਿਵੇਂ ਹੋ ਗਿਆ ਵਰਤਾਰਾ? ਦੋ ਕੁ ਮਹੀਨੇ ਪਹਿਲਾਂ ਤੁਹਾਡੇ ਘਰਾਂ ਚ ਜਾਈਦਾ ਤਾ, ਕਿਤੇ ਰਜਾਈ ਨਹੀਂ ਸੀ ਦਿਖਦੀ, ਕਿਤੇ ਕੰਬਲ ਨਹੀਂ ਤਾਂ ਦਿਖਦਾ, ਕਿਤੇ ਕੋਟੀਆਂ ਨਹੀਂ ਸੀ ਦਿਖਦੀਆਂ। ਹੁਣ ਜਾਓ ਤੇ ਇੱਕ ਇੱਕ ਮੰਜੇ ਪਰ ਤਿੰਨ ਤਿੰਨ ਪਈਆਂ, ਅਜਖੇ ਆਖੋ ਸਤਨਾਮ ਸਮਝਣੇ। ਪਰ ਤਿੰਨ ਮਹੀਨੇ ਪਹਿਲਾਂ ਰਜਾਈਆਂ ਦਾ ਕਾਲ ਪੈ ਗਿਆ ਤਾ? ਨਹੀਂ, ਕਾਲ ਨਹੀਂ ਸੀ ਪਿਆ, ਪਾਕਿਸਤਾਨ ਭੇਜਤੀਆਂ ਤੀਆਂ। ਨਹੀਂ, ਤੁਹਾਡੇ ਘਰਾਂ ਚ ਤੀਆਂ, ਤੁਸੀਂ ਵਰਤਣੀਆਂ ਛੱਡਤੀਆਂ ਤੀਆਂ, ਅਜਖੇ ਆਖੋ ਸਤਨਾਮ। ਵਿਚਾਰੀਆਂ ਪੇਟੀਆਂ ਚ ਬੰਦ ਕਰਕੇ ਰੱਖਤੀਆਂ ਤੀਆਂ ਵੀ ਟਿੱਕੀਆਂ ਰਹੋ। ਤੀਆਂ ਤਾਂ ਤੁਹਾਡੇ ਘਰੇ ਰਜਾਈਆਂ, ਕੰਬਲ ਵੀ ਤੁਹਾਡੇ ਘਰੇ ਤੇ, ਕੋਟੀਆਂ ਵੀ ਤੁਹਾਡੇ ਘਰੇ ਤੀਆਂ, ਪਰ ਤੁਸੀਂ ਇਸਤੇਮਾਲ ਕਰਨੀਆਂ ਛੱਡਤੀਆਂ ਤੀਆਂ, ਉਹ ਵਰਤਣੀਆਂ ਛੱਡਤੀਆਂ ਸੀ। ਇਹ ਹੈ ਅਰਥ ਤੁਕਦਾ। ਸੱਚ ਆਪਣੇ ਕੋਲੇ ਆ, ਆਪਾਂ ਨੇ ਵਰਤਣਾ ਛੱਡਤਾ। ਆਖੋ ਸੱਚ ਗਿਆ ਕਿਤੇ ਨਹੀਂ, ਆਪਾਂ ਵਰਤਣ ਝੂਠ ਲੱਗ ਪਏ। ਸੱਚ ਦਾ ਕਾਲ ਪਾਉਣ ਵਾਲਾ ਜੰਮੇ ਹੀ ਕੌਣ? ਤਾਂ ਜਪਜੀ ਸਾਹਿਬ ਨੇ ਕਹਿ ਦਿੱਤਾ।

ਸੱਚੀ ਚੀਜ਼ ਵਰਤੇ ਕਾਲ ਨਹੀਂ ਕਹਿਣਾ ਆਪਾਂ ਸੱਚ ਵਰਤਣਾ ਬੋਲਣਾ ਛੱਡਦਾ ਹੈ ਇੱਥੇ ਗੁਰਮੁਖ ਪਿਆਰੇ ਕੌਣ ਸੁਣਦਾ ਸੱਚ ਤੇ ਮਹਾਰਾਜ ਕਹਿੰਦੇ ਜਿਹੜੇ ਸ਼ਬਦ ਸੱਚ ਨਹੀਂ ਸੁਣਦੇ ਜਿਹੜੇ ਭਾਈ ਧਰਮ ਦਾ ਮਾਰਗ ਨਹੀਂ ਵੇਖਦੇ ਦ੍ਰਿਸ਼ਟੀ ਚ ਆਉਂਦਾ ਨਹੀਂ ਰੱਬ ਉਹਨਾਂ ਨੂੰ ਸੁਣ ਲਓ ਬਾਣੀ ਦਾ ਹੁਕਮ ਮਹਾਰਾਜ ਕਹਿੰਦੇ ਸ਼ਬਦ ਨਾ ਜਾਣੇ ਸੇ ਅੰਨੇ ਬੋਲੇ ਇਹ ਆਪਣੇ ਖਾਤਰ ਹੈ ਭਾਈ ਮਹਾਰਾਜ ਕਹਿੰਦੇ ਜਿਹਨੇ ਸ਼ਬਦ ਪਹਿਲੇ ਸ਼ਬਦ ਦਾ ਅਰਥ ਸਤਿਗੁਰ ਅਕਾਲ ਪੁਰਖ ਵਾਹਿਗੁਰੂ ਸੱਚ ਦੂਸਰੇ ਸ਼ਬਦ ਦਾ ਅਰਥ ਸੋਧੁਨ ਆਵਾਜ਼ ਸ਼ਬਦ ਹੀ ਵਾਹਿਗੁਰੂ ਹੈ ਵਾਹਿਗੁਰੂ ਹੀ ਆਵਾਜ਼ ਹੈ ਧੁਨ ਹੈ ਜਿਹੜੇ ਵੇਖਦੇ ਨੀ ਕਣਕਣ ਵਿਚ ਰਮਿਆ ਹੋਇਆ ਵਾਹਿਗੁਰੂ ਜਿਹੜੇ ਸੁਣਦੇ ਨੀ ਵਾਹਿਗੁਰੂ ਦੀ ਸ਼ਬਦ ਦੀ ਆਵਾਜ਼ ਮਹਾਰਾਜ ਕਹਿੰਦੇ ਅੰਨੇ ਬੋਲੇ ਤੇ ਹੁਣ ਆਪਣੀ ਗੱਲ ਸੁਣ ਲਓ ਕਿ ਜਿਹੜਾ ਅੱਖਾਂ ਤੇ ਨਾ ਦਿਖੇ ਕੰਨਾਂ ਤੇ ਨਾ ਸੁਣੇ ਆਪਾਂ ਉਹਨੂੰ ਦੇਖ ਕੇ ਕਹੀ ਦਈ ਹੈ ਕਾਹਨੂੰ ਵਿਚਾਰਾ ਜਗ ਤੇ ਆਇਆ ਅੱਜ ਖੇ ਆਖੋ ਸਤ ਇਹ ਤਾਂ ਜਿਹੇ ਜਿਹਾ ਆਇਆ ਜਿਹੇ ਜਿਹਾ ਨਾ ਆਇਆ ਉਹਨੂੰ ਦੇਖ ਕੇ ਕਹਿ ਦੀ ਦੇ ਇਹੀ ਫੈਸਲਾ ਆਪਣੇ ਖਾਤਰ ਹੈ ਗੁਰੂ ਗ੍ਰੰਥ ਸਾਹਿਬ ਦਾ ਮਹਾਰਾਜ ਕਹਿੰਦੇ ਜਿਹਨੇ ਅੱਖਾਂ ਨਾਲ ਸ਼ਬਦ ਦੇਖਿਆ ਨੀ ਵਾਹਿਗੁਰੂ ਸੰਗਤ ਦੇ ਦਰਸ਼ਨ ਨਹੀਂ ਕੀਤੇ ਕੰਨਾਂ ਨਾਲ ਸ਼ਬਦ ਸੁਣਿਆ ਨੀ ਮਹਾਰਾਜ ਕਹਿੰਦੇ ਕਿਤਾ ਇਹ ਸੰਸਾਰ ਹੋਏ ਇੱਥੇ ਆਈ ਕਾਹਨੂੰ ਹੈ ਅੱਜ ਖੇ ਆਖੋ ਸਤ ਬੀਬੀ ਉਹ ਅੱਜ ਸਤਨਾਮ ਕਹਿ ਦਿਆ ਕਰੋ ਕਿਉਂਕਿ ਕੱਲ ਨੂੰ ਨੀ ਕਹਾਉਣਾ ਅੱਗੇ ਤਾਂ ਤੁਸੀਂ ਤਾਂ ਨੀ ਕਹਿੰਦੀਆਂ ਰਹੀਆਂ ਵੀ ਪੰਜ ਦਿਨ ਕਿਹੜਾ ਕਹੂਗਾ ਹੁਣ ਅੱਜ ਤਾਂ ਪਿਛਲਾ ਦੁਆਨ ਅੱਜ ਤਾਂ ਕਹਿ ਦੋ ਕਹਿ ਦਿਆ ਕਰੋ ਸੱਚ ਨਾਲੇ ਉਹੀ ਗੱਲ ਸੁਣਦੀਆਂ ਵੀ ਜਿਹੜੇ ਸੱਚ ਬੋਲਦੇ ਨੀ ਸੱਚ ਸੁਣਦੇ ਨੀ ਇੰਨੇ

ਬੋਲੇ ਪਤਾ ਨੀ ਉਹੀ ਕੰਮ ਪਸੰਦ ਹੈ ਅੱਜ ਖੇ ਕੁਛ ਮਰਜ਼ੀ ਹੁੰਦੀ ਆ ਖੇ ਮਰਜ਼ੀ ਹੁੰਦੀ ਆਪੋ ਆਪਣੀ ਮਹਾਰਾਜ ਕਹਿੰਦੇ ਸ਼ਬਦ ਨਾ ਜਾਣੇ ਅੰਨੇ ਬੋਲੇ ਸੇ ਕਿਤ ਆਏ ਸੰਸਾਰਾ ਮਹਾਰਾਜ ਕਹਿੰਦੇ ਆਈ ਕਿਵੇਂ ਮਾਇਆ ਧਾਰੀ ਹੱਥ ਅੰਨਾ ਬੋਲਾ ਇਹ ਸਰੀਰ ਨੂੰ ਧਾਰਨ ਵਾਲਾ ਜੀਵ ਮਨ ਐਸਾ ਇਹਦਾ ਪ੍ਰਭਾਵ ਪੈ ਗਿਆ ਸਾਡੇ ਉੱਤੇ ਗੁਰਮੁਖੋ ਸੱਚ ਸੁਣਨ ਤੋਂ ਬੋਲੇ ਹੋ ਗਏ ਸੰਗਤ ਗੁਰੂ ਦੇ ਦਰਸ਼ਨ ਕਰਨ ਤੋਂ ਅੰਨੇ ਹੋ ਗਏ ਬਹੁਤ ਪਰਖ ਕੀਤੀ ਜੱਗ ਦੀ ਇਹ ਕਣਕ ਕਹੀ ਜੀ ਹੈ ਟਰੈਕਟਰ ਕਿਹੋ ਜਿਹਾ ਇਹਦੀ ਪੱਗ ਕਹੀ ਜੀ ਬੰਨੀ ਵੀ ਹੈ ਤੁਰਦਾ ਕਿਵੇਂ ਹੈ ਇਹਦੇ ਕੱਪੜੇ ਕਹੇ ਜੇ ਪਾਏ ਹੋਣੇ ਪਰ ਗੁਰਮੁਖ ਪਿਆਰਿਓ ਆਪਣੇ ਆਪ ਵਾਪਸ ਖਿਆਲ ਨਹੀਂ ਕੀਤਾ ਕਿ ਮੈਂ ਖੁਦ ਕਿਹੋ ਜਿਹਾ ਆਹ ਜਿਹੜੇ ਸੰਗਤ ਦੇ ਜੋੜ ਮੇਲੇ ਮਹਾਰਾਜ ਬਖਸ਼ਦੇ ਨੇ ਇਹ ਕੋਈ ਐਵੇਂ ਦਿਖਾਵਾ ਜਾਂ ਰਿਵਾਜ ਨਾ ਬਣਾਓ ਇਹਨਾਂ ਗੱਲਾਂ ਨੂੰ ਇੱਥੇ ਆ ਕੇ ਕੇਵਲ ਤੇ ਕੇਵਲ ਪਤਾ ਕਰਨਾ ਕਿ ਬੰਦਿਆ ਤੂੰ ਖੁਦ ਕੀ ਹੈ ਥੋੜੇ ਜਿਹੇ ਵਹਿਮ ਹੋ ਗਿਆ ਸਾਨੂੰ ਚਲੋ ਵੀ ਚੱਲੀਏ ਸੰਤ ਕਿਹੜੀ ਕਹਾਣੀ ਸੁਣਾਉਣਗੇ ਕਿਹੜੀਆਂ ਕੁ ਧਾਰਨਾ ਪੜਨਗੇ ਅੱਜ ਕਿੰਨੇ ਕੁ ਚਿਮਟੇ ਖੜਕਣਗੇ ਕਿੰਨਾ ਕੁ ਅਮਲਾ ਫੈਲਾ ਸੰਤ ਦੇ ਨਾਲ ਫਿਰਦਾ ਹੋਊਗਾ ਅੱਜ ਖੇ ਖੁਸ਼ ਬਸ ਜਿਹੜੀ ਗੱਲ ਇੱਥੋਂ ਲੈਣ ਆਉਣੀ ਸੀ ਗੁਰਦੁਆਰਿਆਂ ਦਾ ਵੀ ਥੋੜਾ ਹੀ ਹਾਲ ਹੈ ਜਾਣੇ ਹੋ ਜਾਇਆ ਕਰੋ ਗੁਰਦੁਆਰਿਆਂ ਚ ਕੀ ਵੇਖਦੇ ਹੋ ਉੱਥੇ ਜਾ ਕੇ ਬੜਾ ਵੱਡਾ ਹਾਲ ਬਣਿਆ ਵੇ ਬੜਾ ਸ਼ੰਖ ਮਰਮਰ ਲੱਗਿਆ ਵੇ ਛੇ ਮੰਜ਼ਿਲਾ ਬਣ ਗਿਆ ਸਿਉਣਾ ਚੜਿਆ ਵੇ ਜਿਸ ਕੰਮ ਵਿੱਚੋਂ ਗੁਰਦੁਆਰੇ ਨੇ ਸਾਨੂੰ ਕੱਢਣਾ ਸੀ ਨਾ ਮਾਇਆ ਵਿੱਚੋਂ ਗੁਰਦੁਆਰੇ ਸਗੋਂ ਪਾਉਣ ਲੱਗ ਪਏ ਅਜਿਹੇ ਖੁਸ਼ ਸਾਧਨਾ ਜਿਹੜਾ ਜਾਂਦਾ ਉੱਥੇ ਗੁਰੂ ਨੂੰ ਨੀ ਦੇਖਦਾ ਵੀ ਗੁਰੂ ਦਾ ਇੱਥੇ ਸ਼ਬਦ ਕੀ ਹੈ ਗੁਰੂ ਤੋਂ ਉੱਥੇ ਦੇ ਪੱਥਰ ਲੱਗੇ ਹੋਏ ਦੇਖਦੇ ਨੇ ਉੱਥੇ ਦਾ ਸੰਖ ਮਰਮਰ ਦੇਖ ਉਹਦੀ ਉਚਾਈ ਦੇਖਦੇ ਆ ਕਿੰਨੀ ਕੁ ਉਹਦੀਆਂ ਮੰਜ਼ਿਲਾਂ ਗਿਣਗੇ ਗੁਰਦੁਆਰੇ ਦੀਆਂ ਕਿੰਨੀਆਂ ਇੱਥੇ ਸਿਉਣਾ ਕਿੰਨਾ ਲੱਗਿਆ ਵਾ ਹਾਲ ਕਿੰਨਾ ਵੱਡਾ ਬਣਿਆ ਵਾ ਹੋ ਵਾਹ ਸਿੱਖੋ ਪੱਥਰ ਤੇ ਸਿਵਨਾ ਦੇਖਣ ਗੁਰਦੁਆਰੇ ਚ ਜਾਣਾ ਤੀਰਥ ਨਹਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿੱਚ ਆ ਜੇ ਪੱਥਰਾਂ ਤੇ ਹੀ ਗੁਰਦੁਆਰਿਆਂ ਦੀ ਮਹੱਤਤਾ ਆ ਗਈ ਜੇ ਵੱਡੇ ਹੋਣ ਤੇ ਹੀ ਮਹੱਤਤਾ ਆ ਗਈ ਤੁਸੀਂ ਹੈਰਾਨ ਹੋਵੋਗੇ ਪਟਿਆਲੇ ਇੱਕ ਕੋਠੀ ਵਿਕੀ ਹੈ 7.5 ਕਰੋੜ ਰੁਪਏ ਦੀ ਇੱਕ ਕੋਠੀ ਲਾ ਲਓ ਪੱਥਰਾਂ ਦੀ ਕੀਮਤ ਫਿਰ ਮੱਥੇ ਟੇਕਣ ਲੱਗ ਜਾਓ ਵੀ ਬਹੁਤ ਕੀਮਤੀ ਹੈ ਅੱਜ ਕੇ ਕੁਲ ਸਤਨ ਹੈਰਾਨ ਕਰਨ ਵਾਲੀ ਗੱਲ ਹੈ 7.5 ਕਰੋੜ ਦੀ ਇੱਕ ਕੋਠੀ ਨਾਲੇ ਪਟਿਆਲਾ ਹੀ ਹੈ ਕੋਈ ਦਿੱਲੀ ਤਾਂ ਨਹੀਂ ਹੈਗੀ ਤੇ ਇਸ ਗੱਲ ਪਿੱਛੇ ਆਪਾਂ ਪਰਮਾਰਥ ਵਿੱਚੋਂ ਨਿਕਲ ਕੇ ਪਦਾਰਥਵਾਦ ਦੀ ਪੂਜਾ ਤਾਂ ਹੀ ਉਹ ਸੰਗਰੂਰ ਦਾ ਇੱਕ ਹੁੰਦਾ ਸੀ ਮੇਰੇ ਨਾਲ ਵੀ ਜੇਲ੍ਹ ਚ ਰਿਹਾ ਤਾਂ ਉਹ ਅਕਾਲੀ ਕਵੀ ਜਥੇਦਾਰ ਉਹ ਕਵਿਤਾ ਸੁਣਾਉਂਦਾ ਹੁੰਦਾ ਤਾਂ ਕਹਿੰਦਾ ਜਦ ਸਿੱਖਾਂ ਦੇ ਗੁਰਦੁਆਰੇ ਕੱਚੇ ਤੇ ਨਾ ਕਹਿੰਦਾ ਸਿੱਖ ਬੜੇ ਪੱਕੇ ਤੇ ਜਿਉਂ ਕਹਿੰਦਾ ਗੁਰਦੁਆਰੇ ਪੱਕੇ ਹੋਣ ਲੱਗੇ ਤੇ ਸਿੱਖ ਕੱਚੇ ਹੋਣ ਲੱਗ ਗਏ ਖੁਸ਼ ਗੱਲ ਉਹਦੀ ਬਿਲਕੁਲ ਖਰੀ ਜਦ ਪਿੰਡ ਚ ਧਰਮਸ਼ਾਲਾ ਹੀ ਹੁੰਦੀ ਸੀ ਨਾ ਗੁਰਦੁਆਰਾ ਹੁੰਦਾ ਹੀ ਨਹੀਂ ਸੀ ਉੱਥੇ ਹੀ ਸਾਂਝਾ ਖੰਡ ਪਾਠ ਕਰਾਉਂਦੇ ਹੁੰਦੇ ਆਪਾਂ ਸਾਲ ਬਾਅਦ ਹਰ ਪਿੰਡ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੀੜ ਨਹੀਂ ਸੀ ਮੇਰੇ ਦੇਖਣ ਦੀ ਗੱਲ ਹੈ ਆਨੰਦ ਕਾਰਜ ਕਿਸੇ ਪਿੰਡ ਕਰਾਉਣ ਜਾਣਾ ਤੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਕਿਸੇ ਪਿੰਡ ਤੋਂ ਲਿਆਉਣੀ ਪਿੰਡ ਵਿਚ ਬੀੜ ਨਹੀਂ ਸੀ ਹੁੰਦੀ ਪਰ ਉਦੋਂ ਸਾਡੇ ਮੁੰਡੇ ਜਰਦਾ ਨਹੀਂ ਥੇ ਚੱਬਦੇ ਬੀੜੀਆਂ ਨਹੀਂ ਥੇ ਪੀਂਦੇ ਦਾੜੀਆਂ ਨਹੀਂ ਥੇ ਵੱਢਦੇ ਤੇ ਭਾਈ ਨੂੰ ਭਾਈ ਨਹੀਂ ਥਾ ਵੱਢਦਾ ਖੁਸ਼ ਧੀ ਭੈਣ ਦੀ ਇੱਜ਼ਤ ਬੜਿਆਂ ਦਾ ਸਤਿਕਾਰ ਆ ਜਿਵੇਂ ਸਾਡਾ ਅਮਲਾ ਪਹਿਲਾਂ ਵਧਿਆ ਨਾ ਬਸ ਬਾ ਇੰਨੀ ਗੱਲ ਕਰ ਲਓ ਜਿਵੇਂ ਡਾਕਟਰ ਪਿੰਡ ਪਿੰਡ ਹੋ ਗਏ ਨਾ ਡਿਸਪੈਂਸਰੀਆਂ ਪਿੰਡ ਪਿੰਡ ਹੋ ਗਈਆਂ ਹਸਪਤਾਲ ਬਿਮਾਰੀਆਂ ਕਹਿੰਦੀਆਂ ਹੋ ਜਾਓ ਇਕੱਠੇ ਡਾਕਟਰ ਅਸੀਂ ਤੁਹਾਨੂੰ ਪਤਾ ਹੀ ਨਹੀਂ ਲੱਗਣ ਦੇਣਾ ਵੀ ਸਾਡੇ ਨਾਂ ਕੀ ਹੈ ਅੱਜ ਖੇ ਖੁਸ਼ ਹੁਣ ਤੁਸੀਂ ਪੁੱਛ ਲਓ ਵੀ ਡਾਕਟਰ ਤੁਸੀਂ ਬਿਮਾਰੀਆਂ ਘਟਾਈਆਂ ਕਿ ਵਧਾਈਆਂ ਹੱਥ ਬੰਨਦੇ ਫਿਰਦੇ ਡਾਕਟਰ ਚਾਹੁੰਦੇ ਮਨ ਵੀ ਜੀ ਤਾਂ ਗੱਲ ਛੱਡੋ ਅੰਮ੍ਰਿਤਸਰ ਦੀ CMC PGI ਦਿੱਲੀ ਦਾ ਮੈਡੀਕਲ ਇੰਸਟੀਚਿਊਸ਼ਨ
ਉਹ ਵੀ ਹੱਥ ਬੰਨ੍ਹ ਦੇ ਕਹਿੰਦੇ ਇਹਨੂੰ ਚੱਕੇ ਲਿਜਾਓ ਸਾਨੂੰ ਪਤਾ ਹੀ ਨੀ ਵੀ ਕਿਹੜੀ ਬਿਮਾਰੀ ਹੈ ਅਜਖੇ ਆਖੋ ਸਦਨਾ ਉਹ ਕਹਿੰਦੇ ਪਹਿਲੀ ਲੈ ਜਾਓ ਫਿਰ ਟੈਕਸੀ ਵਾਲਾ ਵੀ ਡਬਲ ਭਾੜਾ ਲਾਊਗਾ ਕੀ ਪੈਦਾ ਹੋਇਆ ਗੁਰਮੁਖ ਪਿਆਰਿਓ ਜਿਵੇਂ ਇੰਨੇ ਡਾਕਟਰ ਹੋ ਗਏ ਤੇ ਬਿਮਾਰੀਆਂ ਵੱਧ ਗਈਆਂ ਇੰਨੇ ਧਰਮ ਸਥਾਨ ਹੋ ਗਏ ਈਰਖਾ ਤੇ ਦੁਆਇਸ਼ ਵੱਧ ਗਈ ਮਹਾਰਾਜ ਨੇ ਫਿਰ ਸਾਫ ਕਿਹਾ ਸੀ ਸਾਨੂੰ ਇਹਨਾਂ ਕੰਮਾਂ ਦੀ ਲੋੜ ਨਹੀਂ ਜਿਸ ਕੰਮ ਦੀ ਲੋੜ ਹੈ ਉਹ ਕਰੋ ਕਿਸ ਕੰਮ ਦੀ ਲੋੜ ਹੈ ਮਹਾਰਾਜ ਕਹਿੰਦੇ ਕਾਮ ਨਾ ਝੂਟਿਓ ਕ੍ਰੋਧ ਨਾ ਝੂਟਿਓ ਲੋਭ ਨਾ ਝੂਟਿਓ ਦੇਵ ਪਰ ਨਿੰਦਾ ਮੁਖ ਤੇ ਨੀ ਝੂਟੀ ਨਿਫੁਲ ਪਈ ਸਭ ਸੇਵਾ ਕਰੀ ਜਾਓ ਮਨ ਸਮਝਾ ਲਓਗੇ ਪਰ ਬਾ ਨਿਫੁਲ ਪਈ ਇੱਕ ਅੱਧੀ ਨੀ ਸਭ ਸੇਵ ਤੁਹਾਨੂੰ ਅੱਗੇ ਵੀ ਪ੍ਰਮਾਣ ਦੇਈਦਾ ਚਾਹੁੰਦੇ ਕਿਸੇ ਨੂੰ ਖੰਘ ਹੋ ਜਾਵੇ ਹਟੇ ਨੇ ਨਾ 2 ਮਹੀਨੇ ਫਿਰ ਘਰ ਦੇ ਵੀ ਤੰਗ ਹੋ ਜਾਂਦੇ ਫਿਰ ਉਹ ਅਮਰਗੜ੍ਹ ਜਾ ਕੇ ਕਿਸੇ ਡਾਕਟਰ ਨੂੰ ਦਊ 50 ਰੁਪਏ ਫੀਸ ਹੱਥ ਬੰਨੂ ਡਾਕਟਰ ਸਾਹਿਬ ਬਹੁਤ ਪੱਖੀਆਂ ਵੀ ਦੁਖਣ ਲੱਗ ਗਈਆਂ ਹਟਾਓ ਖੰਘ ਬੜੀਆਂ ਮਹਿੰਗੀਆਂ ਦਵਾਈਆਂ ਲਿਖ ਦੂਗਾ ਕੈਪਸੂਲ ਸਿਰਪ 300 ਰੁਪਏ ਦੀ ਦਵਾਈ ਤੇ ਤੁਹਾਨੂੰ ਬੇਨਤੀ ਇੰਨੀ ਹੈ ਵੀ ਖੰਘ ਹਟਾਉਣ ਦੀ ਦਵਾਈ ਖਾ ਲਿਓ 300 ਰੁਪਏ ਦੀ ਤੇ ਪਕੌੜੇ 3 ਰੁਪਏ ਦੀ ਬਥੇਰੇ ਹੈ ਬੈਲੈਂਸ ਬਰਾਬਰ ਹੈ ਬੀਬੀ ਉਹ ਖੰਘ ਹਟਾਉਣ ਦੀ ਦਵਾਈ ਖਾਓ 300 ਦੀ ਤੇ ਗੋਲ ਗੱਪੇ 3 ਦੇ ਬਸ 300 ਕਿਹਾ ਆ ਅਮਰਗੜ੍ਹ ਦੇ ਡਾਕਟਰ ਦਾ ਗੇੜਾ ਐਵੇਂ ਗਿਆ ਉਹ ਕੰਮ ਹੁਣ ਆਪਣਾ ਹੈ ਗੁਰਦੁਆਰੇ ਦਾ ਗੇੜਾ ਸੁਖਮਨੀ ਦਾ ਪਾਠ ਖੰਡ ਪਾਠ ਦੇਗਾਂ ਰਮਾਲੇ ਕਾਰ ਸੇਵਾ ਵਾਲੇ ਨੂੰ ਕਣਕ ਦੀਆਂ ਬੋਰੀਆਂ ਸੰਤਾਂ ਨੂੰ ਟੈਰੀ ਕਾਟ ਦੇ ਚੋਲੇ ਬਹੁਤ ਕੰਮ ਚੱਲਦਾ ਪਰ ਪਰਹੇਜ਼ ਹੈ ਨੀ ਵਿਕਾਰ ਛੱਡੇ ਨੀ ਗਲਾਈਕੋਟੀਨ ਕੀ ਕਰੂਗੀ ਜਦ ਘਰਦਿਆਂ ਨੂੰ ਤਾਂ ਕਹਿੰਦੇ ਅਚਾਰ ਦਓ ਮੈਨੂੰ ਰੋਟੀ ਨਾਲ PGI ਦਾ ਹਾਰਟ ਦਾ ਆਪਰੇਸ਼ਨ ਕੀ ਕਰੂ ਬੰਗਲੌਰ ਚਲੇ ਜਾਈ 3 ਲੱਖ ਰੁਪਏ ਲੱਗਦਾ ਹਾਰਟ ਦੇ ਆਪਰੇਸ਼ਨ ਨੂੰ ਬੰਗਲੌਰ 3 ਲੱਖ ਲਾ ਕੇ ਆ ਜਾਓ ਤਾਂ ਟੱਲੀ ਵਰਗਾ ਬਣਾ ਦੇਣਗੇ ਪਰ ਆ ਕੇ ਘਰਦਿਆਂ ਨੂੰ ਕੀ ਕਹਿੰਦੇ ਮੈਨੂੰ ਖੋਏ ਦੀਆਂ ਪਿੰਨੀਆਂ ਬਣਾ ਕੇ ਦਾ ਕੀ ਬੰਗਲੌਰ ਤੈਨੂੰ ਕਰੂਗੀ ਫਿਰ ਉਹ ਤਾਂ ਕਿਹਾ ਤੈਨੂੰ ਦੁੱਧ ਵੀ ਨਾ ਪੀ ਤੂੰ ਖੋਆ ਮੰਗਦੇ ਘਰ ਆ ਕੇ ਫਿਰ ਤੇਰਾ ਹਾਰਟ ਦਾ ਆਪਰੇਸ਼ਨ ਇਹੀ ਕੰਮ ਸਾਡਾ ਹੁਣ ਅਖੰਡ ਪਾਠ ਕਰਾ ਲਓ ਸੰਤਾਂ ਦੇ ਗੇੜੇ ਮਰਾ ਲਓ ਤੀਰਥਾਂ ਤੇ ਜਾ ਆਓ ਲੰਗਰ ਲਾ ਦੋ ਜਦ ਤੱਕ ਆਪਣੇ ਆਪ ਨੂੰ ਸ਼ੁੱਧ ਨਹੀਂ ਨਾ ਕਰਦੇ ਜੱਟਾਂ ਵਾਲੀ ਗੱਲ ਲੈ ਲਓ ਲੁਧਿਆਣੇ ਤੇ ਯੂਨੀਵਰਸਿਟੀ ਤੇ ਬੀਜ ਲਿਆਇਓ ਇਫਕੋ ਦਾ ਡਾਇਆ ਲਿਆਇਓ ਯੂਰੀਆ ਵੀ ਬੜਾ ਸੋਹਣਾ ਲਿਆ ਮੋਟਰ ਵੀ ਲੱਗੀ ਹੋਈ ਹੈ ਟਰੈਕਟਰ ਵੀ ਫੋਰਡ ਖੜੇ ਝਾੜ ਨਹੀਂ ਨਿਕਲਣਾ ਜਦ ਤੱਕ ਖੇਤ ਸ਼ੁੱਧ ਨਹੀਂ ਹੋਊਗਾ ਜਿੰਨਾ ਮਰਜ਼ੀ ਕੀਮਤੀ ਰਹੇ ਪਾ ਲੇ ਹੁਣ ਸੁਣ ਲਓ ਗੁਰੂ ਗ੍ਰੰਥ ਸਾਹਿਬ ਦਾ ਹੁਕਮ ਆਪਣੇ ਖਾਤਰ ਮਹਾਰਜ ਕਹਿੰਦੇ ਧਰ ਤਕਾਇਆ ਸਾਧਕ ਵਿੱਚ ਦੇ ਕਰਤਾ ਵੀ ਉਹ ਤੁਸੀਂ ਜੀਰੀਆਂ ਵੱਢੀਆਂ ਹੁਣ ਉਧਰ ਤਾਂ ਕੰਬਾਈਨ ਜੀਰੀ ਵੱਢ ਕੇ ਨਿਕਲੇ ਖੇਤ ਚੋਂ ਉਧਰ ਮੇਰੇ ਵਰਗਾ ਡਰਿੱਲ ਪਾਈ ਫਿਰੇ ਵੀ ਕਣਕ ਕੇਰਨੀ ਹੈ ਕੇਰ ਹੋ ਜੂ ਉੱਥੇ ਗੋਡੇ ਗੋਡੇ ਤੇ ਜਾੜੇ ਖੜੇ ਆ ਜੀਰੀ ਦੇ ਖੰਗਰ ਖੇਤ ਹੋਇਆ ਪਿਆ ਤੇ ਤੂੰ ਬਈ ਉੱਥੇ ਕਲਿਆਣ ਦਾ ਬੀਜ ਚੱਕੀ ਫਿਰਦਾ ਵੀ ਯੂਨੀਵਰਸਿਟੀ ਤੇ ਲਿਆਂਦਾ ਕੀ ਕਰੂਗੀ ਡਰਿੱਲ ਓਏ ਆਪਣੇ ਸਰੀਰ ਖੇਤ ਨੂੰ ਵੇਖਿਆ ਕਰੋ ਇਹ ਤਾਂ ਵਿਸ਼ੇ ਵਿਕਾਰਾਂ ਦੇ ਜਾੜਿਆਂ ਨਾਲ ਭਰਿਆ ਪਿਆ ਤੇ ਨਾਮਦਾਨ ਦਾ ਵਿੱਚ ਬੀਜ ਬੀਜਣ ਡਏ ਹੋ ਨਹੀਂ ਜੰਮਣਾ ਚਾਹਤਾ ਖੇਤ ਨੀ ਕਮਾਹੂ ਪਹਿਲਾਂ ਧਰਤੀ ਨੂੰ ਸਵਾਰੋ ਫੇਰ ਬੀਜ ਬੀਜ ਆ ਦੇਖੇ ਤੇ ਸੜਕ ਤੇ ਜਾਂਦੇ ਨੇ ਜਿਹੜਾ ਜੱਟ ਖੇਤ ਨੂੰ ਕਮਾ ਲਵੇ ਨਾ ਬੀਜ ਦੇਵੇ ਕਮਾ ਕੇ ਕਣਕ ਜਦ ਯੂਰੀਆ ਪਾਉਣ ਜਾਂਦਾ ਨਾ ਪੈਰ ਰੱਖਣ ਨੂੰ ਜਗ੍ਹਾ ਨਹੀਂ ਰਹਿੰਦੀ ਕਿਤੇ ਜੇ ਕਮਾਈ ਹੋਈ ਵੀ ਹੈ ਖੇਤ ਦੀ ਪੈਰ ਰੱਖਣ ਨੂੰ ਜਗ੍ਹਾ ਨਹੀਂ ਰਹਿੰਦੀ ਮੇਰੇ ਵਰਗੇ ਜਿਹੜੇ ਊਈ ਛਿੱਟਾ ਦੇ ਦਿੰਦੇ ਉਸ ਚਾਹੇ ਟਰੈਕਟਰ ਲੰਘਾ ਲਓ ਬੂਟਾ ਹੀ ਨਹੀਂ ਲੱਜਦਾ ਅਜਖੇ ਖੁਸ਼ ਉਹ ਏਦਾਂ ਬੂਟੇ ਜੰਮਣਗੇ ਵੀ ਆ ਜਾ ਜੇ ਚੱਪਲੀ ਮਾਰ ਕੇ ਬੈਠਣਾ ਪ੍ਰਸ਼ਾਦਾ ਵੀ ਵਿੱਚੇ ਛਕ ਲਈ ਇੱਥੇ ਤੈਨੂੰ ਜਗ੍ਹਾ ਦਿੰਦੇ ਆ ਆਹੀ ਕੰਮ ਆਪਣੇ ਤਨ ਰੂਪੀ ਖੇਤ ਸਵਾਰਿਆ ਨਹੀਂ ਤੇ ਨਾਮਦਾਨ ਦੇ ਬੀਜ ਕੇਰਨ ਡਏ ਹੋ ਜੇ ਨਾਮਦਾਨ ਦਾ ਬੀਜ ਬੀਜਣਾ
ਤੇ ਗੁਰੂ ਨਾਨਕ ਦਾ ਫਾਰਮੂਲਾ ਯਾਦ ਰੱਖੋ, ਪਹਿਲਾਂ ਮਨ ਨੂੰ ਕਿਸਾਨ ਬਣਾਓ, ਹਾਲੀ ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ, ਕੋਈ ਬੀਜ ਪਾਣੀ ਤੇ ਬਿਨਾਂ ਨਹੀਂ ਜੰਮ ਸਕਦਾ। ਤੂੰ ਮੁਸ਼ਕਤ ਮਿਹਨਤ ਦਾ ਪਾਣੀ ਕਿਹੜਾ ਸਮਾਂ ਕੱਢ ਚੌਂਕੜਾ ਮਾਰ, ਕੋਈ ਮਿਹਨਤ ਕਰਨੀ ਪਊ, ਭਜਨ ਐਵੇਂ ਹੋਜੂਗਾ। ਹੁਣ ਤਾਂ ਮਿਹਨਤ ਕਰਨੀ ਪਈ ਨੀ ਕਿਉਂਕਿ ਸਾਇੰਸ ਦਾ ਯੁੱਗ ਹੈ, ਹੁਣ ਤਾਂ ਬਸ ਜੇ ਕੋਈ ਪਾਠ ਕਰਦਾ ਵੀ ਹੈ ਤੁਹਾਡੇ ਚੋਂ ਜਾਂ ਮੇਰੇ ਵਰਗਾ ਵੀ, ਆਦੋਂ ਪੜ੍ਹਿਆ ਅੰਤੋਂ ਪੜ੍ਹਿਆ ਤੇ ਵਿਚੋਂ ਵਿਚੋਂ ਦਰਸ਼ਨ ਕਰਿਆ, ਅਜਿਹਾ ਖੁਸ਼ ਹੋ ਗਿਆ ਨਿਤਨੇ, ਬਸ ਆ ਸ਼ੁਰੂ ਹੁੰਦਾ ਭੁੱਗ ਪੈ ਜਾਂਦਾ। ਆ ਜਪਜੀ ਸਾਹਿਬ ਦਾ ਤੇ ਇੱਕ ਨਵੇਂ ਕੰਮ ਛੇੜ ਲਿਆ ਸਿੱਖਾਂ ਨੇ, ਨਵੇਂ ਗੁਸਲਖਾਨੇ ਦੇ ਵਿੱਚੇ ਸ਼ੁਰੂ ਤੇ ਵਿੱਚੇ ਸਮਾਪਤ, ਅਜਿਹਾ ਖੁਸ਼ ਆ ਨਵੀਂ ਟਕਸਾਲ ਜੰਮੀ ਹੈ ਜਪਜੀ ਸਾਹਿਬ ਦੀ। ਜੇ ਗੁਸਲਖਾਨੇ ਨਹਾਉਣ ਨੂੰ ਫੜਦੇ ਨਾ ਗੜਬੀ ਪਾਉਂਦਾ ਮੂੰਹ ਪਰ ਨਾਲੇ ਲਕਸ ਮਲੀ ਜਾਂਦਾ, ਨਾਲੇ ਸਾਚਾ ਸਾਹਿਬ ਸੱਚ ਨਾ ਤੇਲ ਮਲੀ ਜਾਊ ਤੇ ਸੱਚਖੰਡ ਵਸੇ ਨਿਰੰਕਾਰ ਤੇ ਪੁੱਜ ਗਿਆ। ਬਸ ਜਦ ਕਛਹਿਰਾ ਤੌਲੀਆ ਸਾਹਿਬ ਕੀਤਾ ਤੇ ਪਵਨ ਗੁਰੂ ਪਾਵਣੀ ਪਿਤਾ ਅੰਦਰੇ ਹੋ ਗਿਆ। ਵਾਹ ਸਿੱਖੋ, ਜਪਜੀ ਸਾਹਿਬ ਗੁਸਲਖਾਨੇ ਚ ਪੜਨ ਨੂੰ ਬਣੀ ਹੈ। ਗੁਸਲਖਾਨਾ ਕੰਧ ਸਾਫ਼ ਕਰਨ ਵਾਸਤੇ ਹੁੰਦਾ, ਸਰੀਰ ਦੀ ਮੈਲ ਤਾਰਨ ਵਾਸਤੇ ਲੈਬ ਚ ਬਣੀਆਂ ਨੇ, ਸੀਟਾਂ ਬਣੀਆਂ ਨੇ, ਤੇ ਤੂੰ ਉੱਥੇ ਆਦ ਪੈਣੀ ਜਪਜੀ ਸਾਹਿਬ ਛੇੜੀ ਬੈਠੇ। ਨਿਬੇੜਨਾ ਕੰਮ ਵੀ ਇਸ਼ਨਾਨ ਦਾ ਵੀ ਨਿਬੜ ਜਾਵੇ, ਜਪਜੀ ਸਾਹਿਬ ਵੀ ਨਿਬੜ ਜਾਵੇ। ਸਿੱਖੋ ਕਿਉਂ ਕਰਮ ਕਾਂਡੀ ਬਣ ਗਏ, ਵਿਪਰਨ ਕੀ ਰੀਤ। 15 ਮਿੰਟ ਸਿੱਖ ਕੋਲ ਜਪਜੀ ਸਾਹਿਬ ਪੜ੍ਹਨ ਨੂੰ ਨਹੀਂ ਹੈ, ਸ਼ਾਂਤੀ ਮਿਲ ਜਾਵੇ, ਆਨੰਦ ਆ ਜਾਵੇ, ਘਰ ਵਿਚ ਚੜ੍ਹਦੀ ਕਲਾ ਹੋ ਜਾਵੇ। 15 ਮਿੰਟ ਗੁਰੂ ਖਤ ਨੀ, ਉਹ ਵੀ ਕਹਿੰਦਾ ਗੁਸਲਖਾਨੇ ਚ ਨਿਬੇੜੋ। ਗੁਰਸਿੱਖ ਪਿਆਰੇ ਹੋ ਮਹਾਰਾਜ ਕਹਿੰਦੇ ਸ਼ਰਮ ਪਾਣੀ, ਕੁਝ ਮਿਹਨਤ ਕਰ, ਭਜਨ ਦੇ ਉੱਪੀ ਪਾਣੀ ਪਾ, ਮਿਹਨਤ ਦਾ ਪਾਣੀ ਪਾ, ਮਨ ਨੂੰ ਬਣਾ ਕਿਸਾਨ। ਤੇ ਖੇਤ ਕਿਹੜਾ? ਤਨ ਖੇਤ, ਇਹ ਤੇਰਾ ਸਰੀਰ ਖੇਤ ਹੈ, ਇਹ ਤਨ ਦੇਹੀ ਹੈ ਜਿਹੜੀ, ਇਹੀ ਧਰਤੀ ਹੈ ਤੇਰੀ, ਹੋਰ ਨੀ। ਆ ਜਿੱਥੇ ਹੁਣ ਇੰਤਕਾਲ ਜਮਾਬੰਦੀ ਦੀਆਂ ਚੱਕੀ ਫਿਰਦੇ ਹੋ ਨਾ ਨਕਲਾਂ, ਇਹ ਤਾਂ ਆਪਾਂ ਤੋਂ ਪਹਿਲਾਂ ਬਾਪੂ ਵੀ ਚੱਕੀ ਫਿਰਦਾ ਤਾ, ਉਹ ਤਾਂ ਆਪਾਂ ਤੋਂ ਪਹਿਲਾਂ ਚੱਕੀ ਫਿਰਦਾ ਤਾ, ਸਾਡੇ ਮੁੰਡਿਆਂ ਨੇ ਸਾਡੇ ਹੁੰਦੇ ਹੀ ਚੱਕ ਲੈਣੀ ਹੈ। ਕੋਈ ਸ਼ਾਇਦ ਨਾ ਬਹੁਤੇ ਸਿਆਣੇ ਹੋ ਗਏ, ਬਾਪੂ ਤੋਂ ਪਹਿਲਾਂ ਹੀ ਗੂਠਾ ਲਵਾ ਲੈਣੇ ਵੀ ਪਹਿਲਾਂ ਹੀ। ਆਰਾਮ ਕਰ, ਤੂੰ ਹੁਣ ਬਥੇਰੀਆਂ ਨਕਲਾਂ ਤੇ ਤਰਾਲੀਆਂ, ਹੁਣ ਸਾਨੂੰ ਦੇ ਜਾ ਬਤਰੀ ਤਰਾਈ। ਪਹਿਲਾਂ ਹੀ ਬਾਪੂ ਨੂੰ ਕਹਿ ਦਿੰਦੇ ਵੀ ਲਾ ਦੇ ਗੂਠਾ, ਬਸ ਇਹ ਬਹੁਤ। ਆਪਣੀ ਵੇਖ, ਤੇਰੀ ਧਰਤੀ ਹੈ ਤੇਰਾ ਸਰੀਰ, ਇਹਦੇ ਵਿੱਚ ਬੀਜਣਾ ਤੂੰ ਕਰਮ। ਸੁਣ ਲਓ ਗੁਰੂ ਗ੍ਰੰਥ ਸਾਹਿਬ ਦਾ ਹੁਕਮ, ਕਰਮ ਧਰਤੀ ਸਰੀਰ ਕਲਯੁਗ, ਵਿੱਚ ਜਿਹਾ ਕੋ ਬੀਜੈ ਤੇਹਾ ਫਲ ਪਾਏ। ਇਹ ਜਿਹੜਾ ਤੇਰਾ ਸਰੀਰ ਹੈ ਭਾਈ, ਇਹਦੇ ਵਿੱਚ ਕਰਮ ਰੂਪੀ ਬੀਜ ਬੀਜਣੇ ਤੈ, ਇਹ ਹੈ ਤਨ ਰੂਪੀ ਧਰਤੀ। ਤੇ ਮਹਾਰਾਜ ਕਹਿੰਦੇ ਜਿਹਾ ਕੋ ਬੀਜੈ, ਠੀਕ ਹੈ ਇੱਥੇ ਥੋੜੀ ਜਿਹੀ ਰਿਆਇਤ ਹੈ ਤੈਨੂੰ, ਜੇ ਇੱਕ ਫਸਲ ਲੋਟ ਨਾ ਜੰਮੇ ਛੱਲ ਕੇ ਦੂਈ ਬੀਜ ਦੇਗਾ। ਆ ਪਿੱਛੇ ਦੇ ਦੇਖ ਲਓ, ਜੀੜੀਆਂ ਨੇ ਥੋੜਾ ਜਿਹਾ ਜਲਵਾ ਦਿਖਾਇਆ ਆਪਾਂ ਨੂੰ, ਜੀੜੀਆਂ ਨੇ ਬਦਲਤੀਆਂ, ਕਹਿੰਦੇ ਹੁਣ ਇੱਖੇ ਬੀਜਣੇ। ਇਹ ਤੈਨੂੰ ਅਧਿਕਾਰ ਹੈ, ਜਿਸ ਮਰਜ਼ੀ ਖੇਤ ਵਿੱਚ ਇੱਕ ਬੀਜ ਲੈ, ਜੀਰੀ ਬੀਜ ਲੈ, ਕਣਕ ਬੀਜ ਲੈ, ਕੀਨੂ ਲਾ ਲੈ, ਬਰਸੀਨ ਬੀਜ ਲੈ, ਤੈਨੂੰ ਅਧਿਕਾਰ ਹੈ ਨਾ। ਇਸੇ ਤਰ੍ਹਾਂ ਇਸ ਤਨ ਰੂਪੀ ਖੇਤ ਵਿਚ ਵੀ ਤੈਨੂੰ ਅਧਿਕਾਰ ਹੈ, ਚਾਹੇ ਕੰਡੇ ਬੀਜ ਲੈ ਤੇ ਚਾਹੇ ਅੰਗੂਰ ਬੀਜ ਲੈ। ਇਸੇ ਅਧਿਕਾਰ ਦੀ ਵਰਤੋਂ ਤੈਨੂੰ ਦੇ ਤੀ ਪੂਰੀ, ਚਾਹੇ ਇਹਦੇ ਵਿਚ ਬਿਖ ਬੀਜ ਲੈ ਚਾਹੇ ਅੰਮ੍ਰਿਤ ਬੀਜ ਲੈ, ਉਹ ਤੁਹਾਡੀ ਮਰਜ਼ੀ। ਆਪਣੇ ਖੇਤ ਵਿਚ ਚਾਹੇ ਕਿੱਕਰਾਂ ਬੀਜ ਲਓ ਚਾਹੇ ਕਿਨੂੰ ਲਾ ਲਓ, ਤੁਹਾਨੂੰ ਹਟਾਉਣ ਵਾਲਾ ਕੌਣ ਜੰਮੇ ਕੰਡਿਆਂ ਦੇ ਵੀ। ਪਰ ਦੁੱਖ ਕਦੋਂ ਹੁੰਦਾ, ਕਿੱਕਰਾਂ ਦੇ ਬੀਜ ਬੀਜ ਕੇ ਤੇ ਗੁਰਦੁਆਰੇ 11 ਰੁਪਏ ਦੀ ਪਰਚੀ ਕਟਾਉਂਦੇ, ਇਹਨਾਂ ਨੂੰ ਸੇਬ ਲਾ ਦੀ, ਦੁੱਖ ਤਾਂ ਇਸ ਗੱਲ ਦਾ। ਬੀਜ ਕੇ ਆਏ ਕਿੱਕਰਾਂ, ਕਹਿੰਦੇ ਸੱਚੇ ਪਾਤਸ਼ਾਹ ਕਿ ਅਮਰੂਦ ਬੜੇ ਮਹਿੰਗੇ, ਇਹਨਾਂ ਨੂੰ ਅਮਰੂਦ ਲਾ ਦੇ ਤੁੱਕਿਆਂ ਦੀ ਜਗ੍ਹਾ। ਤਾਂ ਹੀ ਤਾਂ ਕਹਿਣਾ ਪਿਆ ਨਾ ਬਾਣੀ ਨੂੰ।

శ్రీమతి వైఖే సర్వతన్ రావల్ బుద్ధి సన్నాయి ఆధారే నానక్ శ్రీ గురు నానక్ దేవ్ మహారాజ్ సబ్ అవతారాం దా దిఖియాం ముమియాం దా ਤੇ ਸੰਤਾਂ ਦਾ ਭਗਤਾਂ ਦਾ ਸਿਧਾਂਤ ਸੰਗਤਾਂ ਨੂੰ ਕਲਯੁਗ ਜੀਵਿਆਂ ਨੂੰ ਸੁਣਾਉਂਦੇ ਆ ਤੇ ਤੁਹਾਡੇ ਵਾਸਤੇ ਜਿਹੜਾ ਕੰਪਲਸਰੀ ਸਬਜੈਕਟ ਹੈ ਮੁੱਖ ਪ੍ਰਯੋਜਨ ਹੈ ਉਹ ਹੈਗਾ ਪਰਮੇਸ਼ਵਰ ਦਾ ਨਾਮ ਪਰਮੇਸ਼ਵਰ ਦਾ ਨਾਮ ਜਪ ਕੇ ਫਿਰ ਕਿਆ ਹੋਵੇਗਾ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਏਗੀ ਫਿਰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਕੇ ਕਿਆ ਹੋਏਗਾ ਜਨਮ ਮਰਨ ਕੱਟਿਆ ਜਾਏਗਾ ਕੇਵਲ ਮੋਕਸ਼ ਦੀ ਪ੍ਰਾਪਤੀ ਸੰਭਵ ਹੋ ਜਾਏਗੀ ਇਸ ਪ੍ਰਕਾਰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ 69 ਸਾਲ 10 ਮਹੀਨੇ 10 ਦਿਨ ਉਮਰਾਂ ਹੋਈ ਹੈ ਉਨੀ ਸੱਤਾਂ ਦੀਪਾਂ 9 ਖੰਡਾਂ 14 ਲੋਕਾਂ ਵਿੱਚ ਜਾ ਕੇ ਗੰਧਰਵ ਦੇਵ ਗੰਧਰਵ ਪਿੱਤਰ ਲੋਕ ਕਰਮ ਲੋਕ ਅਜਾਨ ਲੋਕ ਇੰਦਰ ਲੋਕ ਵਿਸ਼ਨ ਲੋਕ ਬ੍ਰਹਮਪੁਰੀ ਸ਼ਿਵਪੁਰੀ ਸਭਨਾਂ ਲੋਕਾਂ ਦੇ ਵਿੱਚ ਮੈਂ ਜਾ ਕੇ ਹੋਏ ਉਪਦੇਸ਼ ਦਿੱਤਾ ਜਿਸ ਵਕਤ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਰਤਾ ਉਹ ਪਰਮੇਸ਼ਵਰ ਦਾ ਨਾਮ ਹੈ ਉਹ ਅੰਤਰਜਾਮੀ ਪਰਮਾਤਮਾ ਦਾ ਨਾਮ ਸਾਰ ਵਸਤੂ ਜੈਸੇ ਬਦਾਮ ਰੋਗਨ ਵਿੱਚ ਬਦਾਮ ਰੋਗਨ ਬਦਾਮਾਂ ਦਾ ਸਾਰ ਹੁੰਦੀ ਹੈ ਐਸੇ ਪਰਮਾਤਮਾ ਦਾ ਨਾਮ ਸਭ ਦਾ ਸਾਰ ਵਸਤੂ ਹੈ ਰਾਮ ਨਾਮ ਉਹਦੇ ਮਹਿੰਗੇ ਹੋ ਜਾਂ ਕੇ ਸਭ ਨਹੀਂ ਕੋਈ ਜੇ ਸਮਿਤ ਸੰਕਟ ਨੂੰ ਕੋਈ ਦਸਤਵਾਰ ਰਾਮ ਨਾਮ ਦੇ ਬਰੋਬਰ ਸੰਸਾਰ ਕੇ ਵਿੱਚ ਨਾ ਕੋਈ ਵਸਤੂ ਨਹੀਂ ਹੈ ਜੈਸੇ ਅਕਸਾ ਤੀਰਸ ਪਰ ਸਿੱਖੀ ਹੈ ਜੋ ਵਿਚਾਰ ਚਰੇ ਕੱਲ ਲਾਸ ਰਹੇ ਹੋ ਜੈਸੇ ਕੋਟ ਬਸਤਾ ਉਰਦ ਮੁਖੀ ਬਸੰਤਰ ਮੈਂ ਤੰਗ ਦਾਹਦੀ ਹੋ ਜੈਸੇ ਲੱਖ ਮੇਰ ਕੁਰਸ਼ੇਤਰ ਮੈਂ ਸੁਮੇਰ ਜਗ ਭੰਗ ਟਿਓ ਪੁਨੀ ਅੰਮ੍ਰਿਤ ਨਾਮ ਦੇ ਸੇ ਕੀਤੀ ਜਨੇਕ ਵੇੜੇ ਸ੍ਰੀ ਵਾਹਿ ਇਹ ਉਪਦੇਸ਼ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਕਲਯੁਗ ਜੀਵਾਂ ਨੂੰ ਦਿੱਤਾ ਹੈ ਔਰ ਨਾਲੇ ਇਹ ਵੀ ਦੱਸਿਆ ਹੈ ਜੋ ਚਾਰ ਦੇਹ ਪਰਮੇਸ਼ਵਰ ਨੇ ਬਣਾਏ ਹੈ ਉਹ ਅਪੋਰਸ਼ ਬਾਣੀ ਹੈ ਇੱਕ ਪੋਰਸ਼ ਬਾਣੀ ਹੁੰਦੀ ਇੱਕ ਪੋਰਸ਼ ਬਾਣੀ ਹੁੰਦੀ ਜਿਹੜੀ ਜੀਵ ਰਚਿਤ ਬਾਣੀ ਹੁੰਦੀ ਹੈ ਉਹ ਪੋਰਸ਼ ਹੁੰਦੀ ਉਸ ਵਿੱਚ ਮੈਂ ਸ਼ੰਕੇ ਉੱਤਰ ਲੋਕ ਤਮਾ ਪਕਸ਼ਪਾਤ ਹੋ ਸਕਦਾ ਹੈ ਜੋ ਪਰਮਾਤਮਾ ਨੇ ਬਾਣੀ ਬਣਾਈ ਹੋਵੇ ਉਸ ਵਿੱਚ ਮੈਂ ਪਕਸ਼ਪਾਤ ਕੋਈ ਨਹੀਂ ਹੁੰਦਾ ਜਿਹੜਾ ਉਹਦੇ ਤੇ ਨਿਸ਼ਾ ਨਾ ਕਰੇਗਾ ਉਹਦੇ ਵਾਸਤੇ ਨਰਕ ਹੈ ਜੋ ਰਿਗਵੇਦ ਯਜਰਵੇਦ ਸ਼ਾਮ ਵੇਦ ਅਥਰਗਨ ਦੇ ਅੰਤਰਯਾਮੀ ਪਰਮਾਤਮਾ ਨੇ ਬਣਾਏ ਹੈ ਔਰ ਪੋਰਸ਼ ਬਾਣੀ ਹੈ ਇਸ ਦਾ ਜੋ ਸਿਧਾਂਤ ਹੈ ਉਹ ਗੁਰੂ ਸਾਹਿਬ ਕਹਿੰਦੇ ਇਹੋ ਹੀ ਹੈ ਪਰਮੇਸ਼ਵਰ ਦਾ ਨਾਮ ਲੈਣਾ ਚੌਹਾਂ ਵੇਦਾਂ ਦੇ ਵਿੱਚ ਮੈਂ 1 ਲੱਖ ਸ਼ਲੋਕ ਹੈ ਕੋਈ ਕਰਮ ਕਾਂਡ ਨੂੰ ਕਥਨ ਕਰਦਾ ਕੋਈ ਉਪਾਸਨਾ ਕਾਂਡ ਨੂੰ ਸ਼ਲੋਕ ਕਥਨ ਕਰਦਾ ਕੋਈ ਗਿਆਨ ਕਾਂਡ ਨੂੰ ਕਥਨ ਕਰਦਾ ਸਭ ਪਰਮੇਸ਼ਵਰ ਦੇ ਪਾਸੇ ਲਿਜਾ ਰਹੇ ਹਨ ਪਰਮਾਤਮਾ ਦੇ ਪਾਸੇ ਚੱਲੇ ਤੇ ਉਹਨਾਂ ਤੋਂ ਬਾਅਦ ਫਿਰ ਰਿਸ਼ੀਆਂ ਮੁਨੀਆਂ ਨੇ 4 ਉਪਵੇਦ ਬਣਾਏ ਗਾਂਧਰ ਧਨਰ ਅਰਥ ਉਪਵੇਦ ਉਹਨਾਂ ਦਾ ਵੀ ਇਹੋ ਹੀ ਸਿਧਾਂਤ ਗੁਰੂ ਨਾਨਕ ਦੇਵ ਨੇ ਦੱਸਿਆ ਕੇਵਲ ਪਰਮਾਤਮਾ ਉਹਨਾਂ ਦਾ ਜਿਹੜਾ ਧੇਹ ਹੈ ਗੇਹ ਹੈ ਲਕਸ਼ ਹੈ ਪਰਮ ਪ੍ਰਯੋਜਨ ਹੈ ਉਹ ਪਰਮਾਤਮਾ ਸਭਨਾਂ ਨਦੀਆਂ ਦਾ ਸਿਧਾਂਤ ਕੀ ਹੈ ਲਕਸ਼ ਕੀ ਹੈ ਰਾਤ ਦਿਨ ਕਿੱਥੇ ਤੁਰੀਆਂ ਰਹਿਣੀਆਂ ਇਹਨਾਂ ਦਾ ਲਕਸ਼ ਸਮੁੰਦਰ ਨੂੰ ਪ੍ਰਾਪਤ ਕਰਨਾ ਹੈ ਇਸੀ ਪ੍ਰਕਾਰ ਸਭਨਾਂ ਜੀਵਾਂ ਦਾ ਜਿਹੜਾ ਧੇਹ ਹੈ ਲਕਸ਼ ਹੈ ਇਹ ਮਨੁੱਖਾ ਦੇਹ ਦੇ ਵਿੱਚ ਮੈਂ ਪਰਮੇਸ਼ਵਰ ਦੀ ਪ੍ਰਾਪਤੀ ਕਰਨੀ ਹੈ ਪਰਮਾਨੰਦ ਸਰੂਪ ਕੀ ਪ੍ਰਾਪਤੀ ਪ੍ਰਯੋਜਨ ਗਿਆਨ ਜਗਤ ਸਮੂਲ ਅਨਰਥਪੁਨ ਫਤਾਂਕੀ ਹਥਿਆਰ ਕ੍ਰਿਸ਼ਨ ਭਗਵਾਨ ਗੀਤਾ ਦੇ ਵਿੱਚ ਮੈਂ ਅਰਜਨ ਨੂੰ ਉਪਦੇਸ਼ ਕਰਦੇ ਹੈ ਉਹੀ ਉਪਦੇਸ਼ ਨਾਮਦੇਵ ਜੀ ਨੇ ਆਪਣੇ ਸ਼ਬਦ ਦੇ ਵਿੱਚ ਮੈਂ ਦੱਸਿਆ ਕੇਸ ਵਿਚੋਨੀ ਹੈਗੇ ਮੈਂ ਇਹ ਖਿਆਨ ਜੋ ਕ੍ਰਿਸ਼ਨ ਭਗਵਾਨ ਦੀ ਅਰਜਨ ਨੂੰ ਕਹਿੰਦੇ ਹੈ ਅਰਜਨ ਤੇਰਾ ਸੰਬੰਧੀ ਸੰਸਾਰ ਦੇ ਵਿੱਚ ਮੈਂ ਕੌਣ ਹੈਗਾ ਮੇਤੇ ਬਿਨਾਂ ਤੇਰਾ ਸੰਬੰਧੀ ਹੋਰ ਕੌਣ ਹੈ ਇਹ ਜਿਹੜਾ ਤੂੰ ਸੰਸਾਰ ਵੇਖਦਾ ਇਹ ਮੇਰਾ ਹੀ ਰੂਪ ਹੈ ਇਹ ਜੋ ਪ੍ਰਪੰਚ ਹੈ ਇਹ ਮੇਰਾ ਹੀ ਰੂਪ ਹੈ ਮੈਨੂੰ ਹੀ ਆਪਣਾ ਸੰਬੰਧੀ ਸਮਝੋ ਮੈਂ ਤੇਰੀ ਕਲਿਆਣ ਕਰਾਂਗਾ ਤੇਰਾ ਜਨਮ ਮਰਨ ਕੱਟਾਂਗਾ ਇਸੀ ਪ੍ਰਕਾਰ ਸੇ ਗੀਤਾ ਦੇ ਵਿੱਚ ਮੈਂ 800 ਸ਼ਲੋਕ ਹੈ ਉਹ ਕਿਸ ਨੂੰ ਕਥਨ ਕਰਦਾ ਪਰਮੇਸ਼ਵਰ ਕੋ ਪਰਮਾਤਮਾ ਕੋ ਕਥਨ ਕਰਦਾ ਹੈ ਸ੍ਰੀਮਦ ਭਾਗਵਤ ਦੇ ਵਿੱਚ ਮੈਂ ਵੇਦ ਵਿਆਜ ਨੇ 18,000 ਸ਼ਲੋਕ ਲਿਖਿਆ ਕਰਮ ਕਾਂਡ ਉਪਾਸਨਾ ਕਾਂਡ ਗਿਆਨ ਕਾਂਡ ਸਭ ਜੀਵਾਂ ਨੂੰ ਪਰਮਾਤਮਾ ਦੇ ਪਾਸੇ ਲਿਜਾ ਰਹੇ ਹੈ ਪਰਮੇਸ਼ਵਰ ਦੇ ਪਾਸੇ ਲਿਜਾ ਰਹੇ ਹੈ ਰਾਮਾਇਣ ਦੇ ਵਿੱਚ ਮੈਂ 1 ਕਰੋੜ ਸ਼ਲੋਕ ਹੈ ਵਾਲਮੀਕ ਨੇ ਬਣਾਇਆ ਸੱਜੋਗ ਦੇ ਵਿੱਚ ਮੈਂ ਤ੍ਰੇਤਾ ਹਾਲੇ ਸ਼ੁਰੂ ਵੀ ਨਾ ਸੀ ਹੋਇਆ ਰਾਮ ਚੰਦਰ ਅਵਤਾਰ ਤੇ ਪਹਿਲਾਂ ਹੀ ਬਣਾਤੀ ਉਸ ਦੇ ਵਿੱਚ ਮੈਂ ਜਿਤਨੇ ਸ਼ਲੋਕ ਹੈ ਜੀਵਾਂ ਨੂੰ ਪਰਮੇਸ਼ਵਰ ਦੇ ਪਾਸੇ ਦਾ ਉਪਦੇਸ਼ ਕਰ ਰਹੇ ਹਾਂ 5ਵੇਂ ਪਿਤਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਬਣਾਈ ਦਰਬਾਰ ਸਾਹਿਬ ਦੇ ਵਿੱਚ ਮੈਂ 8 ਗੁਰੂਆਂ
ਤਰਤਾਲੀਆਂ ਭਗਤਾਂ ਦੀ ਬਾਣੀ ਹੈ। ਕੋਈ ਸ਼ਬਦ, ਕੋਈ ਪੰਕਤੀ, ਕੋਈ ਤੁਕ ਦੱਸੋ ਜਿਹੜੀ ਪਰਮੇਸ਼ੁਰ ਤੋਂ ਬਿਨਾਂ ਹੋਰ ਕੋਈ ਉਪਦੇਸ਼ ਕਰਦੀ ਹੈ। ਵੇਦ ਪੁਰਾਣ ਕਰਨ ਪੋਤੀਆਂ ਨਾਮ ਬਿਨਾਂ ਸਭ ਗੁਰ ਗੱਲਾਂ ਹੋਸ਼ੀ। ਕਬੀਰ ਲੁੱਟਣਾ ਹੈ ਤੋ ਲੁੱਟ ਲੈ, ਰਾਮ ਨਾਮ ਹੈ ਲੂਟ, ਫਿਰ ਪਾਸ਼ੋ ਤੇ ਸਤਾਏਗੋ ਰਾਮ ਜਾਏਗੇ ਸ਼ੂਟ। ਹਰ ਸੋ ਹੀਰਾ ਛੱਡ ਕੇ ਕਰੇ ਆਨ ਕੀ ਆਸ, ਤੇ ਨਰ ਦੋਸਕ ਜਾਏਗੋ ਸਤ ਪਾਖੇ ਰਵਦਾਸ। ਕੋਈ ਪੰਕਤੀ ਲੈ ਲਓ, ਕੋਈ ਤੁਕ ਤੁਕ ਲੈ ਲਓ, ਕੋਈ ਬਾਣੀ ਲੈ ਲਓ, ਅੱਖਾਂ ਜੀਵਾਂ ਬਿਸਰੀ ਮਿਲ ਜਾ। ਜੇ ਜੋ ਚਾਨੇ ਆਰ ਜਾ ਹੋਰ ਸੁਣੀ ਹੋਏ, ਨਵਾਂ ਖੰਡਾ ਵੇ ਜਾਣੇ ਨਾਲ ਚਲੇ ਸਭ ਖੋਏ, ਚੰਗਾ ਨਾ ਦਿਖਾਏ ਕਿ ਜਸ ਕੀਰਤ ਜਾ ਲੇ, ਪਰ ਜੇ ਤਿਸ ਨਜ਼ਰ ਨਾ ਆਵੇ ਤਾਂ ਬਤ ਨਾ ਪੁੱਛੇ ਕਿ ਸੁੰਦਰ ਸੇਜ ਅਨੇਕ ਸੁਖ ਸੁਭਗਨ ਪੂਰੇ, ਗ੍ਰਹਿ ਸੋਇਨ ਚੰਦਰ ਸੰਗਲ ਲੈ ਮੋਤੀ ਹੀਰੇ, ਮਨ ਵਿੱਚੇ ਸੁਖ ਮਨ ਦਾ ਕੁਛ ਨਹੀਂ ਵਿਸੂਰੇ, ਪਰ ਸੋ ਪ੍ਰਭ ਚਿੱਤ ਨਾ ਆਵੇ ਦਿਸ਼ਟਾ ਕੇ ਕੀਰੇ। ਤੋਤਨ ਤਿਆਗ ਚ ਹੀ ਸੁਣ ਰਹੇ ਜਦ ਪ੍ਰੇਤ ਬਖਾਨ ਤਿਰਿਆ ਪੈ ਜਾ ਹੈ, ਪੁੱਤਰ ਪਲਿੱਤਰ ਸੁਮਿੱਤਰ ਸਖਾਏ ਬੇਗਨ ਕਾਰੋ ਆਏ ਸਦਾ ਹੈ, ਪੌਣ ਭੰਡਾਰ ਧਰੇ ਗਰ ਜੇ ਤਕ ਸਾਗਤ ਪ੍ਰਾਣ ਬਗਾਨ ਕਹੇ ਹੈ, ਚੇਤ ਰੇ ਚੇਤ ਚੇਤ ਮਹਾਂਪਸੂ ਅੰਤ ਕੀ ਵਾਰੀ ਅਕੇਲੇ ਹੀ ਗਏ। ਦਸਵੇਸ਼ ਪਿਤਾ ਕਹੂ ਦੇਸ ਕੋ ਮਾਨਤੇ ਹੈ, ਕਹੂ ਮਹੇਸ਼ ਕੋ ਇਸ ਬਿਤਾ, ਕੋਈ ਕਹੇ ਵਿਸ਼ਨੋ ਵਿਸ਼ਨਾਇਕ ਜਾਹ ਭਜੇ ਅਗਿਓ ਕਟੇ ਹੈ, ਬਾਰਹ ਹਜ਼ਾਰ ਵਿਚਾਰ ਅਰੇ ਜਦ ਅੰਤ ਸਮੇਂ ਸਭ ਹੀ ਤਾਂ ਜੈ, ਤਾਹੀ ਕੋ ਧਿਆਨ ਪ੍ਰਮਾਨ ਹੋਏ ਜੋ ਥਾ ਅਬ ਹੈ ਅਦ ਆ ਗਿਓ ਹੈ। ਉਸ ਪਰਮਾਤਮਾ ਦਾ ਧਿਆਨ ਕਰੋ ਜਿਹੜਾ ਆਦਿ ਸੱਚ, ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸ਼ੀ ਵੀ ਸੱਚ, ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ। ਆਦਿ ਮੱਧ ਅੰਤ ਪ੍ਰਸ ਹੋਈ ਔਰ ਨਾ ਕੋਈ ਦਿਖਾਲੀਏ ਜੀਓ। ਉਹ ਜਿਹੜਾ ਐਸਾ ਪਰਮਾਤਮਾ ਹੈਗਾ ਸੱਚੀ ਤੇ ਨੰਦ ਸ਼ੁੱਧ, ਉਸ ਅੰਤਰ ਜਾਮੀ ਪਰਮਾਤਮਾ ਨੂੰ ਸਭ ਵੇਦ ਗ੍ਰੰਥ ਕਥਨ ਕਰਦੇ ਹੈ, ਔਰ ਜਿੰਨੇ ਉਪਤਾਰ ਰੀਤੀ ਮੁਨੀ ਉਹਨੂੰ ਕਥਨ ਕਰਦੇ ਹੈ ਕਿ ਉਸ ਪਰਮਾਤਮਾ ਦੀ ਪ੍ਰਾਪਤੀ ਕਰੋ। ਉਹ ਪਰਮਾਤਮਾ ਕੈਸਾ ਹੈ, ਉਹ ਕੈਸਾ ਪਰਮਾਤਮਾ, ਦੇਖੋ ਗੁਰੂ ਨਾਨਕ ਦੇਵ ਮਹਾਰਾਜ ਕਰਦੇ ਹਨ। ਸਾਰਿਆਂ ਤੇ ਪਹਿਲਾਂ ਏਕ ਆ, ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਤੇ ਪਹਿਲਾਂ ਏਕ ਆ, ਜਪ ਜੀ ਸਾਹਿਬ ਤੇ ਪਹਿਲਾਂ ਏਕ ਆ। ਏਕ ਦਾ ਕੀ ਮਤਲਬ ਹੈ? ਇੱਕ ਪਰਮਾਤਮਾ। ਆ ਸਾਰਾ ਸਾਰੀ ਦੁਨੀਆਂ ਦੇ ਆਕਾਰ ਨਾਮ ਦੇ ਸਰੂਪ ਹੈ, ਨਾਮ ਓਂਕਾਰ ਦਾ ਸਰੂਪ ਹੈ, ਓਂਕਾਰ ਏਕ ਦਾ ਸਰੂਪ ਹੈ, ਸਾਰਾ ਪ੍ਰਪੰਚ ਏਕ ਦਾ ਸਰੂਪ ਹੈ, ਏਕ ਵਿੱਚੋਂ ਸਾਰਾ ਪ੍ਰਪੰਚ ਨਿਕਲਦਾ, ਏਕ ਦਾ ਹੀ ਰੂਪ ਹੈ, ਏਕ ਵਿੱਚ ਹੀ ਸਾਰਾ ਪ੍ਰਪੰਚ ਮਿਲਦਾ। ਜੈਸੇ ਵੇਖੋ ਏਕ ਆ, ਦੋ ਏਕ ਬਣਾ ਲਓ ਤੇ ਤੇਰੀ ਦੋ ਹੋ ਗਾ, ਤੇ ਤਿੰਨ ਏਕ ਹੋ ਗਿਆ ਤਿੰਨ ਹੋ ਗਿਆ, ਚਾਰ ਏਕ ਬਣਾਓ ਚਾਰ ਹੋ ਗਿਆ, ਵੀਹ ਏਕ ਵੀਹ, ਸੌ ਏਕ ਆ ਸੌ ਹੋ ਗਿਆ, ਦੋ ਹਜ਼ਾਰ ਏਕ ਆ ਦੋ ਹਜ਼ਾਰ ਹੋ ਗਿਆ। ਵੇਖੋ ਜਿੰਨੇ ਏਕ ਉਨੇ ਉਨੇ ਗਾਹ ਹਿੰਸੇ ਹੋ ਜਾਂਦੇ, ਪਰ ਉਹ ਜਿੰਨੇ ਹਿੰਸੇ ਹੈਗੇ ਹੈ, ਪੰਜਾਹ ਹਿੰਸੇ ਆ ਜਾਂ ਸੌ ਹਿੰਸਾ ਹੈਗਾ, ਉਹ ਏਕ ਤੇ ਬਿਨਾਂ ਹੈਗੇ? ਏਕ ਤੇ ਬਿਨਾਂ ਕੋਈ ਹਿੰਸਾ ਹੈਗਾ? ਏਕ ਆ ਹੀ ਸਾਰਿਆਂ ਹਿੰਸਿਆਂ ਦਾ ਰੂਪ ਹੈ। ਜਿੰਨੇ ਹਿੰਸੇ ਏਕ ਦਾ ਰੂਪ ਹੈ, ਏਕ ਆ ਹਿੰਸਿਆਂ ਦਾ ਰੂਪ ਹੈ। ਜਿੱਦਾਂ ਜਲ ਤਰੰਗ ਦਾ ਰੂਪ ਹੈ, ਤਰੰਗ ਜਲ ਦਾ ਰੂਪ ਹੈ, ਸੋਨਾ ਭੂਸ਼ਣ ਦਾ ਰੂਪ ਹੈ, ਭੂਸ਼ਣ ਸੋਨਾ ਦਾ ਰੂਪ ਹੈ, ਮ੍ਰਿਤਕਾ ਘੱਟ ਦਾ ਰੂਪ ਹੈ, ਘੱਟ ਮ੍ਰਿਤਕਾ ਰੂਪ ਹੈ, ਸਾਰਾ ਪ੍ਰਪੰਚ ਏਕ ਏਕ ਰੂਪ, ਏਕ ਪਰਮਾਤਮਾ ਕਾ ਰੂਪ ਹੈ, ਏਕ ਏਕ ਰੂਪ ਹੈ, ਏਕ ਸੰਸਾਰ ਕਾ ਰੂਪ ਹੈ। ਇਸ ਕੇ ਵਿੱਚ ਵੇਖੋ ਦਸ਼ਮੇਸ਼ ਪਿਤਾ ਦੀ ਉਪਾਸਨਾ ਗੁਰੂ ਸਾਹਿਬ ਅਨੰਦਪੁਰ ਸਾਹਿਬ ਕੇ ਵਿੱਚ ਮੈਂ ਦੱਸਦੇ ਹਾਂ, ਜੈਸੇ ਏਕ ਆਗ ਤੇ ਕਨੂਕਾ ਕੋਟ ਆ ਗਏ ਉੱਥੇ, ਨਿਆਰੇ ਨਾਰੇ ਹੋਏ ਕਿ ਫਿਰ ਆਗ ਮੈਂ ਮਿਲਾਏਗੇ, ਜੈਸੇ ਇੱਕ ਧੂਰ ਤੇ ਅਨੇਕ ਧੂਰ ਪੂਰਤ ਹੈ, ਧੂਰ ਕੇ ਕਨੂਕਾ ਸਭ ਧੂਰ ਹੀ ਸਮਾਏਗੇ, ਜੈਸੇ ਇੱਕ ਨਦ ਤੇ ਤਰੰਗ ਕੋਟ ਉਪਜਤ ਹੈ, ਪਾਨ ਕੇ ਤਰੰਗ ਸਭ ਪਾਨ ਹੀ ਕਹਾਂਗੇ, ਤੈਸੇ ਵੀ ਸਰੂਪ ਤੇ ਅਭੂਤ ਭੂਤ ਪ੍ਰਗਟ ਹੋਏ, ਤਾਹੀ ਤੇ ਉਪਜ ਸਭ ਤਾਹੀ ਮੈਂ ਸਮਾਏਗੇ। ਦਸਵੇਂ ਮਹਾਰਾਜ ਸਿੱਖਾਂ ਨੂੰ ਦੱਸਦੇ ਆ, ਭਾਈ ਉਸ ਏਕ ਵਿੱਚੋਂ ਸਾਰਾ ਬ੍ਰਹਮੰਡ ਪੈਦਾ ਹੁੰਦਾ, ਏਕ ਦਾ ਰੂਪ ਹੈ, ਏਕ ਨਾਲ ਹੀ ਮਿਲਦਾ, ਏਕ ਨਾਮ ਕਿਸ ਦਾ ਹੈ? ਬ੍ਰਹਮ ਕਾ। ਕਿਉਂ? ਗੋਰਖ ਤੇ ਸਿੱਧਾ ਨੇ ਗੁਰੂ ਨਾਨਕ ਦੇਵ ਮਹਾਰਾਜ ਨੂੰ ਪੁੱਛਿਆ, ਆਪ ਦਾ ਕਿਆ ਮਤ ਹੈ, ਆਪ ਦਾ ਕੌਣ ਸਾ ਰਸਤਾ ਹੈ, ਆਪ ਕੀ ਉਪਦੇਸ਼ ਕਰਦੇ ਹੈ? ਮਹਾਰਾਜ ਕਹਿੰਦੇ, ਇੱਕ ਪਰਮੇਸ਼ਵਰ ਦੀ ਪੂਜਾ ਕਰਨੀ, ਇੱਕ ਅਕਾਲ ਪੁਰਖ ਨੂੰ ਮੰਨਣਾ, ਜਿਹੜਾ ਸਭ ਦਾ ਅਧਿਸ਼ਠਾਨ ਹੈ, ਜਿਹੜਾ ਸਭ ਦਾ ਆਸਰਾ ਹੈ, ਜਿਹੜਾ ਚੱਕਰ ਚਿਹਨਰ ਬਣ ਜਾ ਦਲ ਪਾਤ ਨਹੀਂ ਜੇ ਰੂਪ ਰੰਗ ਕਹਿ ਨਾ ਸਕਤ ਗਿਆ, ਐਸਾ ਜੋ ਪਰਮਾਤਮਾ ਹੈ,
बनो चेनो बारा नानी का पास अधिक से सहारा ये अखर खर जाएंगे वो अखर में नहीं। ऐसा जो अद्वैत परमात्मा है जिसके बीच में सजाति विजाति सुगत पेर नहीं है, जिसके बीच में देश काल वस्तु परिशेर नहीं है, जेरा नाम रूप से रहते है, जेरा थापिया न जाए कीता न होए आपे आप निर्मल सोए, ऐसा जो परमात्मा है उसकी प्राप्ति इस जीव नू करोने वास्ते साडा अवतार हैगा। असि उस परमेश्वर का उपदेश करते हैं, होर किसी वस्तु का असि संसार के विच में उपदेश नहीं करते हैं। जेरा निरपौ ते निर्वैर है, निरपौ ते निर्वैर ये दो विशेषण वो इसे कटते हैं। ये परमात्मा का स्वरूप लक्षण है, जिहड़ा एक ओंकार सतनाम करता पुरख निरपौ निर्वैर परमात्मा का स्वरूप लक्षण है। उसका असली स्वरूप ही समझ लेना उसे वखरे नहीं आ गया। इस करके जाप करने से तू तू करता तू हुआ मुझे मैं रहा न हूं जब आपका पद का मिट गया जब देखा तब। सो जिन्हें अवतार ऋषि मुनि है दस गुरु है दरबार साहब की वाणी है वेद है ग्रंथ है विशेषादिक ऋखि मुनि है कबीर नाम दे भगत है ये सारे परमात्मा के प्रसंग आंदे है परमेश्वर नूं कसम करदे है।

ਇਸ ਸ਼ਬਦ ਵਿੱਚ ਜੇ ਵਾਹਿਗੁਰੂ ਦੇ ਚਰਨ ਇਸ ਛੱਪੜੀ ਵਿੱਚ ਪੈ ਜਾਣ, ਸੰਤ ਚਰਨ ਤਰੋ ਮਾਥੇ, ਚਾਂਦਨਾ ਗ੍ਰਹਿ ਹੋਏ ਅੰਧੇਰੇ। ਸਾਰੀ ਦੁਨੀਆ ਅਨੇਰੇ ਵਿੱਚ ਤੁਰੀ ਫਿਰਦੀ ਹੈ, ਇਹ ਸਰੀਰ, ਇਹ ਮਨ, ਇਹ ਬੰਦਾ। ਤੇ ਜਦੋਂ ਵਾਹਿਗੁਰੂ ਦੇ ਚਰਨ ਪੈ ਜਾਣ, ਜਦੋਂ ਗਿਆਨ ਆ ਜਾਵੇ, ਚਾਂਦਨਾ ਗ੍ਰਹਿ ਹੋਏ ਅੰਧੇਰੇ। ਅਦਰਵਾਈਜ਼ ਇਹ ਸਾਰਾ ਹਨੇਰਾ ਹੀ ਹਨੇਰਾ। ਗੁਰੂ ਕਿਰਪਾ ਕਰੇ, ਸੰਤ ਪ੍ਰਸਾਦ ਕਮਲ ਵਿਗਸੈ, ਇਹ ਸੋਝੀ ਆਵੇ। ਗੋਬਿੰਦ ਭਜੋ ਪੇਖ ਨੇੜੇ, ਰੱਬ ਨੂੰ ਜਦੋਂ ਇਹ ਸੋਝੀ ਆ ਜਾਏ, ਫਿਰ ਬੰਦਾ ਰੱਬ ਨੂੰ ਨੇੜੇ ਜਾਣ ਕੇ, ਰੱਬ ਨੂੰ ਹਾਜ਼ਰ ਜਾਣ ਕੇ, ਪ੍ਰਗਟ ਜਾਣ ਕੇ ਜਪਦਾ ਹੈ। ਗੁਰੂ ਕਿਰਪਾ ਕਰੇ, ਕਮਲ ਸਭ ਦਾ ਸਿੱਧਾ ਹੋਵੇ। ਸੰਤ ਚਰਨ ਤਰੋ ਮਾਥੇ, ਚਾਂਦਨਾ ਗ੍ਰਹਿ ਹੋਏ ਅੰਧੇਰੇ, ਸੰਤ ਪ੍ਰਸਾਦ ਕਮਲ ਬਿਗਸੇ, ਗੋਬਿੰਦ ਭਜੋ ਪੇਖ ਨੇਰੇ। ਪ੍ਰਭ ਕਿਰਪਾ ਤੇ, ਰੱਬ ਕਿਰਪਾ ਕਰੇ ਤਾਂ ਬੰਦੇ ਨੂੰ ਭਗਤੀ ਨਸੀਬ ਹੁੰਦੀ ਹੈ।

ਨਾਨਕ ਵਿਚਾਰਾ ਕਿਧਰੇ ਵੀ ਸਾਧ ਸੰਗਤ ਹਾਂ ਨੂੰ ਜਨਮ ਨਹੀਂ, ਇਹ ਬੜੀ ਵੱਡੀ ਗੱਲ ਹੈ। ਔਰ ਸਾਡੇ ਲਈ ਸੜਕਾਂ ਨੇ ਕਿ ਤੇਰਾ ਪਿਓ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੇ ਇੱਥੇ ਹਾਂ ਨਹੀਂ, ਮਹਾਰਾਜ ਕਹਿੰਦੇ ਸਿੱਖਾ ਤੇਰੀ ਜ਼ਿੰਦਗੀ ਚ ਵੀ ਹਾਂ ਨਾ ਆ ਜਾਵੇ, ਹਾਂ ਨਾ ਆ ਜਾਵੇ। ਸਾਡੇ ਲਈ ਕਹਿੰਦਾ ਚਾਨਣੇ ਗਿਆਨ, ਜੋ ਮੈਂ ਆ ਉਹਦੇ ਮਗਰ ਮਗਰ ਆਈ ਹੋਵੇ। ਗੁਰੂ ਨਾਨਕ ਦੁਨੀਆਂ ਦਾ ਮਾਲਕ ਤੇ ਆਪਣੇ ਨਾਂ ਨਾ ਲਾਵੇ ਨਾਨਕ ਸਦ ਸਦ ਕਹਿੰਦੇ ਕੁੱਤੇ, ਆਪਣੇ ਨਾਂ ਨਾ ਲਾਵੇ ਨਾਨਕ ਨੀ ਨਾਨਕ ਵਿਚਾਰਾ ਹਾਂ ਨੀ। ਔਰ ਇਸ ਸਟੇਜ ਤੋਂ ਇੱਕ ਗੱਲ ਧਿਆਨ ਨਾਲ ਸੁਣ ਲੈਣਾ, ਜਿਹਦੇ ਜ਼ਿੰਦਗੀ ਦੇ ਵਿੱਚ ਹਾਂ ਨਹੀਂ ਗਈ, ਨਿਮਰਤਾ ਨਹੀਂ ਆਈ, ਗਰੀਬੀ ਨਹੀਂ ਆਈ, ਉਹ ਇੰਨੀ ਗੱਲ ਜ਼ਰੂਰ ਸਮਝ ਲੇ ਕਿ ਅਜੇ ਗੁਰੂ ਨਾਨਕ ਦੇ ਘਰ ਚ ਮੇਰਾ ਜਨਮ ਹੀ ਨਹੀਂ ਹੋਇਆ। ਇਹ ਜ਼ਰੂਰ ਧਿਆਨ ਚ ਰੱਖਦਾ, ਉਹਦਾ ਜਨਮ ਹੀ ਨਹੀਂ ਹੋਇਆ, ਕਿਉਂ ਇਹ ਕੱਚੀ ਕਲਾਸ ਸਕੂਲ ਚ ਨਹੀਂ ਪਿਆ ਜਾ, ਇਹ ਗਰੀਬੀ ਨਹੀਂ ਆਈ, ਨਿਮਰਤਾ। ਅਸੀਂ ਪਟਿਆਲੇ ਸਾਂ, ਇੱਕ ਗੁਰਦੁਆਰੇ ਤੋਂ ਪ੍ਰੋਗਰਾਮ ਤੋਂ ਉੱਠੇ, ਇੱਕ ਗੁਰਮੁਖ ਪਿਆਰਾ ਉੱਠਣ ਤੋਂ ਬਾਅਦ ਖਲੋ ਗਿਆ, ਕਹਿਣ ਲੱਗਾ ਜੀ ਮੇਰਾ ਭਰਾ ਆਇਆ ਜਰਮਨ ਤੋਂ, ਇਹਨੇ ਸੇਵਾ ਦੇਣੀ ਭਲਾਈ ਕੇਂਦਰ ਦੇ। ਖਲੋ ਗਏ ਸੱਤ ਵਜੇ, ਨੋਟ ਉਹਨੇ ਹੱਥ ਚ ਫੜੇ ਸੀ, ਪੰਜਾਬ ਦੇ ਸੀ, ਕੋਈ ਸੌ ਦੇ ਸੀ। ਹੁਣ ਦਾਸ ਨੂੰ ਅਗਾਂਹ 50 ਬੰਦੇ ਖੜੇ ਨੇ ਫਤਿਹ ਬੁਲਾਉਣ ਲਈ, ਰੁਕੇ ਪਏ ਨੇ, ਉਹਦੇ ਕਰਕੇ ਆਖਿਆ ਵੀ ਇਹਨੇ ਸੇਵਾ ਦੇਣੀ ਰੁਕੇ। ਜਿਵੇਂ ਦੁਕਾਨਦਾਰ ਨੋਟ ਗਿਣਦੇ ਨਾ, ਇੱਕ ਦੋ ਤਿੰਨ ਚਾਰ, ਇੰਜ ਗਿਣਨੇ ਸ਼ੁਰੂ ਕੀਤੇ। ਜਦੋਂ ਸ਼ੁਰੂ ਕੀਤੇ ਤੇ ਮੇਰੇ ਮਨ ਚੋਂ ਆਵਾਜ਼ ਆਈ, ਮੈਂ ਕਿਹਾ ਜੇ ਸਕੂਲ ਚ ਦਾਖਲ ਨਹੀਂ ਹੋਇਆ, ਸੇਵਾ ਦੇ ਰਿਹਾ ਪਰ ਅਜੇ ਦਾਖਲ ਨਹੀਂ ਹੋਇਆ, ਇਹ ਕੋਈ ਇੱਥੇ ਦੁਕਾਨ ਖੋਲੀ, ਇੱਥੇ ਤੇ ਗਰੀਬੀ ਦਾ ਕੰਮ ਹੈ, ਕੁਝ ਦੇਣੀ ਸੇਵਾ, ਚੱਲ ਲਫਾਫੇ ਚ ਪਾਈ ਜਾਂ ਉਂਝ ਫੜਾਈ। ਦੁਕਾਨਦਾਰਾਂ ਵਾਂਗ ਉਂਝ ਨੋਟ ਨੂੰ ਗਿਣਨਾ, ਪਰ ਇੱਕ ਵਾਰੀ ਨਹੀਂ ਦੋ ਵਾਰੀ ਗਿਣ। ਹੁਣ ਪਿਓ ਵੱਡਾ ਸਾਡਾ, ਜੋ ਵੱਡਾ ਮਿਲਿਆ ਜਿਹਨੇ ਆਪ ਮਾਇਆ ਨੂੰ ਹੱਥ ਨਹੀਂ ਲਾਇਆ ਤੇ ਰਸਤੇ ਤੇ ਤੁਰਨ ਵਾਲਿਆਂ ਨੂੰ ਕਮੀ ਰਹਿਣ ਨਹੀਂ ਦਿੱਤੀ, ਇਹ ਵਾਕਿਆ ਅੱਧੇ ਕੁ ਮਿੰਟ ਦਾ। ਉਹ ਕਹਿਣ ਲੱਗਾ ਮੇਰਾ ਭਰਾ ਹੈ ਜੀ ਜਰਮਨ ਤੋਂ, ਇਹਨੇ ਸੇਵਾ ਦੇਣੀ, ਰੁਕ ਗਏ। ਜਦੋਂ ਉਹਨੇ ਇੰਜ ਸ਼ੁਰੂ ਕੀਤੇ ਨਾ ਨੋਟ ਗਿਣੇ, ਹੁਣ 50 ਬੰਦੇ ਅੱਗੇ ਖੜੇ ਸੀ ਫਤਿਹ ਬੁਲਾਉਣ। ਚਲੋ ਮਨ ਚ ਹੱਸੇ ਵੀ ਇਹ ਅਜੇ ਨਹੀਂ, ਅਜੇ ਕੱਚੀ ਵੀ ਨਹੀਂ ਚੜਿਆ ਹੋਇਆ, ਅਜੇ ਦਾਖਲਾ ਵੀ ਨਹੀਂ ਮਿਲਿਆ ਇਹਨੂੰ, ਸੇਵਾ ਵੀ ਨਹੀਂ ਦੇਣੀ। ਉਹਨੇ ਦੂਸਰੀ ਵਾਰੀ ਜਦੋਂ ਗਿਣਤੀ ਸ਼ੁਰੂ ਕੀਤੀ ਤੇ ਫਿਰ ਦਾਸ ਨੂੰ ਜੋ ਅੰਦਰੋਂ ਹੁਕਮ ਹੋਇਆ, ਮੈਂ ਇੰਜ ਨੋਟ ਬੰਦ ਕਰਕੇ, ਮੈਂ ਕਿਹਾ ਜਰਮਨ ਆ ਕੇ ਹੀ ਲਵਾਂਗੇ, ਮੈਂ ਕਿਹਾ ਜਰਮਨੀ ਆ ਕੇ ਲਵਾਂਗੇ, ਰੱਖ ਲੈ ਫਿਰ ਅੱਗੇ ਤੁਰ ਪਏ। ਹੁਣ ਉਹ ਜਾਣੇ ਕਿ ਉਹਦੇ ਮਨ ਤੇ ਕੀ ਬੀਤੀ, ਥੋੜੀ ਮੈਂ ਉਹਦੀ ਲੱਥੀ ਜਾਂ ਨਹੀਂ ਲੱਥੀ, ਜਾਂ ਕੁਝ ਸਮਝ ਸਕਿਆ ਜਾਂ ਨਹੀਂ ਸਮਝ ਸਕਿਆ, ਲੇਕਿਨ ਤੁਸੀਂ ਜ਼ਰੂਰ ਸਮਝਣਾ ਕਿ ਭਾਵ ਹਾਂ ਕੀ ਹੁੰਦੀ ਤੇ ਗਰੀਬੀ ਕੀ ਹੁੰਦੀ। ਬੜੀ ਬਰੀਕ ਪੜ੍ਹਾਈ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤੀਜੀ ਵਿਸ਼ੇਸ਼ਤਾ, ਕਿਧਰੇ ਹਾਂ ਨੂੰ ਨਹੀਂ ਆਣ ਦਿੱਤਾ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਨੇ। ਸਾਡੀ ਜ਼ਿੰਦਗੀ ਚ ਵੀ ਯਤਨ ਕਰਿਓ,
ਇਹ ਬਹੁਤਾ ਜਨਮ ਨਾ ਲਵੇ ਜਿਹਦੇ ਗਰੀਬੀ ਨਹੀਂ ਆਈ ਨਿਮਰਤਾ ਨਹੀਂ ਆਈ ਉਹ ਇੰਨਾ ਜ਼ਰੂਰ ਸਮਝ ਲਵੇ ਅਜੇ ਮੇਰਾ ਜਨਮ ਵੀ ਗੁਰੂ ਨਾਨਕ ਦੇ ਘਰ ਕਿਉਂ ਇਹ ਸੰਤ ਅਤਰ ਸਿੰਘ ਮਸਤਵਾਣੇ ਵਾਲਿਆਂ ਦਾ ਬਚਨ ਹੈ ਕਿ ਗੁਰੂ ਨਾਨਕ ਦੇ ਘਰ ਦੀ ਕੱਚੀ ਕਲਾਸ ਏ ਹਿਰਦੇ ਗਰੀਬੀ ਆਵੇ ਐਵੇਂ ਕਲਾਸ ਏ ਖੀਰਲੀ ਗੁਰੂ ਨਾਨਕ ਦੇ ਘਰ ਦੀ ਪਾਣਾ ਮਿੱਠਾ ਕਰਕੇ ਮੰਨਣਾ ਤੇ ਰਜਾ ਚ ਰਹਿਣਾ ਸਭ ਤੋਂ ਔਖਾ ਸਤਨਾਮ ਉਹ ਖੀਰਲੀ ਕਲਾਸ ਆ ਪਹਿਲੀ ਹੈ ਨਾ ਆਈ ਹੋਵੇ ਤੇ ਸਮਝੋ ਨਹੀਂ ਚੜਿਆ ਅੱਜ ਹੁਣ ਚੌਥੀ ਵਿਸ਼ੇਸ਼ਤਾ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੀ ਬਾਬਾ ਜੀ ਸੇਵਾ ਲੈਣ ਚੌਥੀ ਵਿਸ਼ੇਸ਼ਤਾ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਨਾ ਦੀਪਕ ਰਾਗ ਆਇਆ ਨਾ ਮੇਘ ਰਾਗ ਆਇਆ ਆਖੋ ਸਤਨਾਮ ਧਿਆਨ ਦੇਣਾ ਨਾ ਦੀਪਕ ਰਾਗ ਆਇਆ ਗੁਰੂ ਗ੍ਰੰਥ ਸਾਹਿਬ ਚ ਨਾ ਮੇਘ ਰਾਗ ਆਇਆ ਹਾਲਾਂਕਿ ਤੁਸੀਂ ਵੀ ਕਿਤਾਬਾਂ ਪੜ੍ਹੀਆਂ ਹੋਣਗੀਆਂ ਅਕਬਰ ਬਾਦਸ਼ਾਹ ਔਰੰਗਜ਼ੇਬ ਵਾਹਿਗੁਰੂ ਅਕਬਰ ਬਾਦਸ਼ਾਹ ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਮੇਂ ਉਹਨਾਂ ਦੇ ਦਰਸ਼ਨ ਕਰਨ ਵੀ ਗਿਆ ਉਹਦੇ ਦਰਬਾਰ ਵਿੱਚ ਹੀ ਜਿਹੜਾ ਤਾਨਸੇਨ ਮਸ਼ਹੂਰ ਰਾਗ ਗਾਉਣ ਵਾਲਾ ਦੀਪਕ ਵੀ ਗਾਉਂਦਾ ਸੀ ਤੇ ਮੇਘ ਵੀ ਗਾਉਂਦਾ ਸੀ ਭਾਵ ਵੀ ਗੁਰੂ ਨਾਨਕ ਦੇ ਸਮੇਂ ਦੇ ਮਸ਼ਹੂਰ ਰਾਗ ਸੀ ਦੋਵੇਂ ਪਰ ਧੰਨ ਗੁਰੂ ਘਰ ਨੇ ਗੁਰੂ ਗ੍ਰੰਥ ਸਾਹਿਬ ਵਿਚ ਨਾ ਦੀਪਕ ਰਾਗ ਨੂੰ ਜਗ੍ਹਾ ਦਿੱਤੀ ਏ ਨਾ ਮੇਘ ਰਾਗ ਕੀ ਸਿੱਖਿਆ ਬਾਕੀ ਸਾਰੇ ਰਾਗ ਨੇ ਕਿ ਨਹੀਂ ਰੋਡੀ ਵੀ ਏ ਗੌੜੀ ਵੀ ਏ ਸਾਰੰਗ ਵੀ ਏ ਪੈਰੋ ਵੀ ਪੈਰਵੀ ਵੀ ਹੀਰ ਪੈਰੀ ਵੀ ਪਰ ਦੀਪਕ ਰਾਗ ਨੀ ਪਾਇਆ ਨਾ ਮੇਘ ਰਾਗ ਪਾਇਆ ਬਾਣੀ ਨਾ ਦੀਪਕ ਰਾਗ ਜੋ ਚਾਹਰੀ ਏ ਨਾ ਮੇਘ ਇਹ ਵੀ ਸਾਡੇ ਲਈ ਇਸ਼ਾਰਾ ਹੈ ਦੀਪਕ ਕੀ ਹੈ ਅੱਗ ਮੇਘ ਕੀ ਹੈ ਬਹੁਤ ਤੇਜ ਕੰਮ ਬਾਰਿਸ਼ ਮਹਾਰਾਜ ਕੀ ਕਹਿ ਗਏ ਕਹਿੰਦੇ ਸਿੱਖਾਂ ਆ ਵੇਖ ਲੈ ਰਾਗਾਂ ਵਿੱਚੋਂ ਬੜੇ ਵੱਡੇ ਰਾਗ ਨੇ ਸਮੇਂ ਦੇ ਪਰ ਮੈਂ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਦੋਵੇਂ ਰਾਗ ਨਹੀਂ ਪਾਏ ਕੀ ਤੈਨੂੰ ਦੇ ਚੱਲਿਆ ਕਿ ਤੇਰੀ ਜ਼ਿੰਦਗੀ ਚ ਜਿੰਨੀਆਂ ਮਰਜ਼ੀ ਖੁਸ਼ੀਆਂ ਆ ਜਾਣ ਪਰ ਇਹੋ ਜਿਹਾ ਮੇਘ ਨਾ ਆ ਜੇ ਦਾਤ ਪਿਆਰੀ ਵਿਸਰਿਆ ਤੇ ਜੇ ਕਿਤੇ ਕੋਈ ਭਾਣਾ ਵਰਤ ਜੇ ਤੇ ਬਹੁਤੇ ਰੋਣੇ ਧੋਣੇ ਦੀਪਕ ਨਾਲ ਧਿਆਨ ਦੇ ਵਿਚਕਾਰਲਾ ਮਾਰ ਨਾ ਭੰਗੜਾ ਧਿਆਨ ਦੇ ਨਾ ਅੱਕ ਸੋਗ ਨਾ ਭੰਗੜਾ ਨਾ ਅੱਕ ਸੋਗ ਇਹ ਪ੍ਰਿੰਸੀਪਲ ਸਰਬੀਰ ਸਿੰਘ ਜੀ ਨੇ ਲਫ਼ਜ਼ ਲਿਖੇ ਨੇ ਨਾਲ ਨਾ ਭੰਗੜਾ ਨਾ ਅੱਤ ਸੋਗ ਵੀ ਖੁਸ਼ੀਆਂ ਆ ਗਈਆਂ ਤੇ ਅੱਤ ਭੰਗੜੇ ਨਹੀਂ ਮੇਘ ਨਹੀਂ ਇਹੋ ਜਿਹਾ ਮੇਘ ਨਹੀਂ ਚੱਕਿਆ ਕਿਸੇ ਵੇਲੇ ਕੋਈ ਵਰਤ ਗਿਆ ਤੇ ਅੱਤ ਸੋਗ ਨਹੀਂ ਵਿਚਕਾਰਲਾ ਮਾਰ ਨਾ ਮੈਂ ਦੀਪਕ ਪਾਇਆ ਨਾ ਮੇਘ ਪਾਇਆ ਗੁਰੂ ਨਾਨਕ ਕਹਿੰਦੇ ਤੇਰੀ ਜ਼ਿੰਦਗੀ ਚ ਵੀ ਕੁਝ ਵਰਤ ਗਿਆ ਹੁਣ ਤੁਸੀਂ ਪਿੰਡਾਂ ਚ ਚੱਲ ਜਾਓ ਕਿਸ ਤਰ੍ਹਾਂ ਦੇ ਰੋਣੇ ਧੋਣੇ ਹੁੰਦੇ ਨੇ ਇਧਰ ਵੀ ਕਈ ਵਾਰੀ ਕਹਿੰਦੇ ਜੇ ਕੋਈ ਵਰਤ ਗਿਆ ਇਹੋ ਜਿਹਾ ਦੀਪਕ ਤੇਰੀ ਜ਼ਿੰਦਗੀ ਚ ਨਾ ਅੱਤ ਅੱਗ ਆ ਜਾ ਕੋਈ ਰੱਬ ਨੇ ਮੁੰਦਰ ਮੁੰਡਾ ਦੇ ਦਿੱਤਾ ਕੋਈ ਵਿਆਹ ਸ਼ਾਦੀ ਹੋ ਗਈ ਤੇ ਇਹੋ ਜਿਹਾ ਮੇਘ ਨਾ ਆ ਜੇ ਉੱਠੀਆਂ ਪਾਰਟੀਆਂ ਸ਼ੁਰੂ ਹੋ ਜਾਣ ਨਾ ਭੰਗੜਾ ਨਾ ਅੱਤ ਸੋਗ ਵੈਸੇ ਵੀ ਇੱਕ ਧਿਆਨ ਰੱਖਣਾ ਸਿੱਖੀ ਚ ਨਾ ਬੜੀ ਪਿਆਰੀ ਸੜਕ ਹੈ ਕੋਈ ਸਮਝ ਲਏ ਤੇ ਐ ਸਾਹਮਣੇ ਰੱਬ ਵਿਚਕਾਰਲਾ ਮਾਰਗ ਜੇ ਕਿ ਮੇਰੇ ਮਹਾਰਾਜ ਜੀ ਨੇ ਵਿਚਕਾਰਲਾ ਮਾਰਗ ਦੱਸਿਆ ਜੀ ਹੁਣ ਤੁਸੀਂ ਗੁਰਬਾਣੀ ਦੀ ਪੰਕਤੀ ਪੜੋ ਚੁੱਪੇ ਚੁੱਪ ਨਾ ਹੋਵਈ ਜੇ ਲਾਇ ਰਹਾਂ ਲਿਵਤਾਰ ਤੁਸੀਂ ਹੈਰਾਨ ਹੋ ਗਏ ਵੀ ਬਾਬਾ ਜੀ ਨੇ ਕੀ ਉਪਦੇਸ਼ ਦਿੱਤਾ ਵੀ ਜਿੰਨਾ ਮਰਜ਼ੀ ਚੁੱਪ ਰਹਿਣਾ ਸ਼ੁਰੂ ਕਰਦੇ ਸ਼ਾਂਤੀ ਨਹੀਂ ਚੁੱਪ ਰਹਿਣ ਲੱਗਦਾ ਹੈਂਜੀ ਹੁਣ ਤੁਹਾਡੇ ਚੋਂ ਕੋਈ ਇਹਦਾ ਅਰਥ ਲੈ ਲੇ ਵੀ ਗੁਰੂ ਮਹਾਰਾਜ ਕਹਿੰਦੇ ਚੁੱਪ ਰਹਿਣਾ ਸ਼ਾਂਤੀ ਨਹੀਂ ਇਹਦਾ ਮਤਲਬ ਜਿੰਨਾ ਮਰਜ਼ੀ ਬੋਲੋ ਦੂਜੇ ਬੰਨੇ ਕੀ ਕਹਿੰਦੇ ਨੇ ਬਹੁਤਾ ਬੋਲਣ ਚੱਖਣ ਹੋਏ ਤੁਸੀਂ ਹੈਰਾਨ ਨਹੀਂ ਹੋ ਜਾਏਗੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿਣਾ ਕੀ ਚਾਹੁੰਦੇ ਹੋ ਇੱਕ ਬੰਨੇ ਕਹਿੰਦੇ ਹੋ ਚੁੱਪ ਰਹਿਣਾ ਸ਼ਾਂਤੀ ਨਹੀਂ ਤੇ ਫਿਰ ਜਿੰਨਾ ਮਰਜ਼ੀ ਬੋਲੀ ਪਰ ਦੂਜੇ ਬੰਨੇ ਕਹਿੰਦੇ ਬਹੁਤਾ ਬੋਲਣ ਚੱਖਣ ਚੱਖਣ ਕਹਿੰਦੇ ਲੜਾਈ
جیڑا جنہ زیادہ بولے گا مہاراج کا فیصلہ وہ لڑائیاں زیادہ ہونا. تسی کہو گے نہیں مہاراج چاہتے جی وہ سکھ نو کدھر توڑنا جی. مہاراج کہندے اک وچکلا لا.

ਲਬ ਲੋਭ ਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਈ ਬੋਲ ਬੋਲ ਵੀ ਬਿਲਕੁਲ ਚੁੱਪ ਵੀ ਨਾ ਰਹਿ ਉਹ ਵੀ ਨੀ ਮੇਰਾ ਮਾਰ ਹੱਦੋਂ ਵੱਧ ਵੀ ਨਾ ਬੋਲ ਉਹ ਵੀ ਨੀ ਮੇਰਾ ਮਾਰ ਥੋੜਾ ਬੋਲਣ ਗੁਰਮਤ ਪਾਏ ਧਿਆਨ ਦੇ ਲਬ ਲੋਭ ਹੰਕਾਰ ਤਾਂ ਤ੍ਰਿਸ਼ਨਾ ਬਹੁਤ ਨਾਈ ਇਹ ਤੋਂ ਕੀ ਅੰਦਾਜ਼ਾ ਲਓਗੇ ਕਾਰਲਾ ਮਾਰਗ ਬਖਸ਼ਿਆ ਗੁਰੂ ਹੋਰ ਵੀ ਚੀਜ਼ਾਂ ਚ ਲੈ ਲਓ ਹੁਣ ਤੁਹਾਡੇ ਚੋਂ ਕੋਈ ਇਹ ਪੰਕਤੀ ਪੜ ਲੇ ਛੋਟੇ ਅੰਨ ਕਰੇ ਪਖੰਡ ਨਾ ਉਹ ਸੁਹਾਗਣ ਨਾ ਉਹ ਰਹਿਣ ਅੰਨ ਖਾਇਆ ਸਾਧ ਗਵਾਇਆ ਵੀ ਮਹਾਰਾਜ ਕਹਿੰਦੇ ਜਿਹੜੇ ਅੰਨ ਛੱਡਦੇ ਪਖੰਡ ਇਹਦਾ ਮਤਲਬ ਜਿੰਨਾ ਮਰਜ਼ੀ ਖਾਓ ਆਖੋ ਸਤਨਾਮ ਮਹਾਰਾਜ ਨੇ ਕਿਹਾ ਵੀ ਅੰਨ ਛੱਡਣਾ ਇਹ ਜਿਹੜਾ ਇਹ ਪਖੰਡ ਜਿਤਨਾ ਮਰਜ਼ੀ ਖਾਓ ਹੁਣ ਦੂਜੇ ਬੰਨੇ ਉਹ ਗੁਰਬਾਣੀ ਕਹਿੰਦੀ ਖਾਏ ਖਾਏ ਕਰੇ ਬਦ ਫੈਲੀ ਜਾਣ ਵਿਸੂਗੀ ਵਾੜੀ ਦੀ ਤੁਸੀਂ ਕਹੋਗੇ ਗੁਰੂ ਸਾਹਿਬ ਕੀ ਚਾਹੁੰਦੇ ਕੀ ਹੋ ਜੇ ਕੋਈ ਅੰਨ ਖਾਣਾ ਛੱਡਦਾ ਤੁਸੀਂ ਉਹਨੂੰ ਵੀ ਨੀ ਛੱਡਦੇ ਜੇ ਕੋਈ ਬਹੁਤਾ ਖਾਂਦਾ ਫਿਰ ਉਹਨੂੰ ਵੀ ਨੀ ਛੱਡਦੇ ਮਹਾਰਾਜ ਕਹਿੰਦੇ ਇੱਕ ਤੀਜਾ ਰਾਏ ਕੱਜ ਕੇ ਆਖੋ ਸਤਨਾਮ ਆਉਂ ਤੇ ਘੋਲ ਕਮਾਇਆ ਥੋੜਾ ਸਮੇਂ ਥੋੜਾ ਹੀ ਖਾਵੇ ਇਹ ਵੀ ਨੀ ਮੈਂ ਕਹਿੰਦਾ ਅੰਨ ਛੱਡ ਦੇ ਇਹ ਵੀ ਨੀ ਕਹਿੰਦਾ ਬਹੁਤਾ ਖਾ ਵਿੱਚ ਕਾਰਲਾ ਮਾਰ ਕੋਈ ਹੱਦੋਂ ਵੱਧ ਘਰ ਦੇ ਖਰਚੇ ਵਧਾ ਲੇ ਉਹ ਵੀ ਗਲਤ ਏ ਕੋਈ ਅੱਤ ਕੰਜੂਸੀ ਕਰੇ ਕਮੀਜ਼ ਹੀ ਨਾ ਧੋਵੇ ਸੱਤ ਸੱਤ ਦਿਨ ਉਹ ਵੀ ਗਲਤ ਵਿੱਚ ਕਾਰਲਾ ਲਾਈਨ ਏ ਤੁਹਾਡੀ ਸਿੱਖੀ ਦੀ ਬਹੁਤ ਪਿਆਰੀ ਲਾਈਨ ਏ ਕੋਈ ਸਮਝ ਮਹਾਰਾਜ ਕਹਿੰਦੇ ਵੇਖ ਲੈ ਮੈਂ ਨਾ ਦੀਪਕ ਪਾਇਆ ਹੀ ਨਾ ਮੇਘ ਪਾਇਆ ਹੀ ਤੇਰੇ ਘਰ ਵਿੱਚ ਕੋਈ ਖੁਸ਼ੀ ਆ ਜੇ ਅੱਤ ਭੰਗੜੇ ਅੱਤ ਪੁੱਠੇ ਕੰਮ ਇਹ ਮੇਘ ਮੈਨੂੰ ਨੀ ਉਹ ਮੇਘ ਚਾਹੀਦਾ ਕੋਈ ਉਹੋ ਜਿਹੀ ਚੀਜ਼ ਵਰਤ ਜੇ ਅੱਤ ਸੋਗ ਮੈਨੂੰ ਉਹ ਵੀ ਨੀ ਚਾਹੀਦਾ ਵਿੱਚ ਕਾਰਲਾ ਮਾਰਗ ਬਖਸ਼ਿਆ ਜੀ ਪੰਜ ਕੁ ਮਿੰਟ ਦਾਸ ਸਾਹਿਬ ਜੀ ਦੇ ਮਹਾਰਾਜ ਜੀ ਹੋਰ ਸੇਵਾ ਲੈਣ ਇੱਕ ਵਾਰੀ ਸਾਰੀ ਸੰਗਤ ਗੁਰੂ ਗ੍ਰੰਥ ਸਾਹਿਬ ਦੇ ਪਿਆਰ ਵਿੱਚ ਪੜੇ ਹੋਏ

ਦੋ ਗੱਲਾਂ ਚੱਲ ਰਹੀਆਂ। ਇੱਕ ਤੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਵਿਸ਼ੇਸ਼ਤਾਈਆਂ, ਇੱਕ ਉਹਨਾਂ ਵਿਸ਼ੇਸ਼ਤਾਈਆਂ ਚੋਂ ਸਾਡੇ ਲਈ ਚਾਨਣਾ। ਕਿਧਰੇ ਹੋ ਨਹੀਂ ਇਹ ਚਾਨਣਾ ਤੇਰੀ ਜ਼ਿੰਦਗੀ ਚ ਵੀ ਆਵੇ, ਹੋ ਨਾ ਹੋਵੇ। ਨਾ ਮੈਂ ਦੀਪਕ ਰਾਗ ਪਾਇਆ ਨਾ ਮੇਘ ਰਾਗ ਪਾਇਆ, ਸਿੱਖਾਂ ਤੇਰੀ ਜ਼ਿੰਦਗੀ ਚ ਵੀ ਨਾ ਦੀਪਕ ਤੇ ਨਾ ਮੇਘ। ਇਹ ਬੜਾ ਜ਼ਰੂਰੀ ਵਿਸ਼ਾ ਜੇ ਇੱਕ ਸਰੀਰ ਦੇ ਬੱਚੇ ਦਾ ਵਿਆਹ ਵੀ ਤੇ ਪਾਰਟੀ ਸੀ ਤੇ ਸ਼ਰਾਬ ਵੀ ਵਰਤੇ ਪਈ ਤੇ ਦੂਸਰੀਆਂ ਮਾੜੀਆਂ ਚੀਜ਼ਾਂ ਵੀ ਵਰਤਣ ਪਈਆਂ। ਜਦੋਂ ਪੁੱਛਿਆ ਗਿਆ ਵੀ ਭਾਈ ਸਾਹਿਬ ਇਹ ਕਿਉਂ ਗੁਰੂ ਕੇ ਸਿੱਖ ਹੋ ਤੁਸੀਂ, ਵੀ ਦੁਨੀਆਦਾਰੀ ਵੇਖਣੀ ਪੈਂਦੀ। ਮਹਾਰਾਜ ਕਹਿੰਦੇ ਜੋ ਉੱਥੇ ਹਾਲ ਸੀ ਭੰਗੜੇ ਨਾਚ ਟਾਪ, ਮਹਾਰਾਜ ਕਹਿੰਦੇ ਨਹੀਂ ਇਹੋ ਜਿਹਾ ਮੇਘ ਨਹੀਂ, ਕੁਝ ਵਰਤ ਗਿਆ ਤੇ ਅੱਤ ਸੋਗ ਨਹੀਂ, ਇਹ ਚਾਨਣਾ ਇਹ ਜ਼ਰੂਰੀ ਜੇ ਤੁਹਾਡੀ ਜ਼ਿੰਦਗੀ ਚ ਕੋਈ ਖੁਸ਼ੀ ਮਹਾਰਾਜ ਜੀ ਬਖਸ਼ਣ, ਉਹ ਮੇਘ ਨਾ ਆਵੇ ਜਿਸ ਮੇਘ ਦੁਆਰਾ ਭੁੱਲ ਜਾਂਦਾ ਗੁਰਮਤ ਦਾ ਰੰਗ, ਗੁਰਮਤ ਦੀ ਲਾਈਨ। ਅਗਲਿਆਰਾ ਬਣਿਆ ਨਾ ਤੁਹਾਡੇ ਸਾਹਮਣੇ ਕਿੱਡੀ ਪ੍ਰਤੱਖ ਗੁਰੂ ਰਾਮਦਾਸ ਮਹਾਰਾਜ ਜੀ ਦੀ, ਦੇਖੋ ਤੁਸੀਂ ਕਰਾਮਾਤ ਕਹਿ ਲੋ ਕੁਝ ਕਹਿ ਲੋ। ਆ ਜਦੋਂ ਗਲਿਆਰਾ ਬਣਿਆ ਨਾ ਗੁਰੂ ਪਿਆਰਿਆ, ਚੁਰਾਸੀ ਦਾ ਬਲੂ ਸਟਾਰ ਬਲੈਕ ਥੰਡਰ ਜਦੋਂ ਹੋਇਆ ਨਾ, ਜਿੰਨੇ ਦਰਬਾਰ ਸਾਹਿਬ ਦੇ ਕੋਲ ਰਹਿੰਦੇ ਸੀ ਉਹਨਾਂ ਦੇ ਮਨਾਂ ਚ ਇੱਥੋਂ ਤੱਕ ਵੀ ਆ ਗਿਆ ਸੀ ਇਹ ਸਾਡੇ ਮਕਾਨ ਵੀ ਗਏ। ਪਰ ਹੈਰਾਨਗੀ ਦੀ ਗੱਲ ਬਈ ਜਿੰਨੇ ਦਾ ਮਕਾਨ ਸੀ ਗੁਰੂ ਰਾਮਦਾਸ ਨੇ 10-10 ਗੁਣਾ ਵੱਧ ਦੇ ਕੇ ਤੋਰਿਆ। ਨਹੀਂ ਤੇ ਗੌਰਮੈਂਟ ਕਦੀ ਦਿੰਦੀ? ਤੁਹਾਡੀ ਰਣਜੀਤ ਐਵਨ ਵੀ ਬਣੀ ਹੈ ਤੇ ਜਿਹਦੀ ਇਹ ਜਗ੍ਹਾ ਸੀ ਤੇ ਆਲਤ ਹੀ ਰੇਟ ਰੱਖਦਾ ਸੀ ਆ ਰੇਟ ਹੈ, ਰੇਟ ਕਈ ਹਜ਼ਾਰਾਂ ਹੁੰਦਾ ਤੇ ਬਿਲਕੁਲ ਨਾਰਮਲ ਜਿਹਾ ਰੇਟ ਉਹ ਅਦਾਲਤ ਰੱਖ ਦਿੰਦੇ ਵੀ ਜ਼ਮੀਨਾਂ ਕਵਰ ਕਰ ਲੈਂਦੇ ਆ। ਜੇ ਚਾਹੁੰਦੇ ਤੇ ਗਲਿਆਰੇ ਦੀ ਜਗ੍ਹਾ ਉਸ ਤਰ੍ਹਾਂ ਵੀ ਤਿਆਰ ਹੋ ਸਕਦੀ ਸੀ। ਕਿੱਡੀ ਗੁਰੂ ਰਾਮਦਾਸ ਮਹਾਰਾਜ ਦੀ ਉਸ ਵੇਲੇ ਸ਼ਕਤੀ ਸੀ ਕਿ ਕਿਸੇ ਨੂੰ 20 ਸਾਲ ਹੋ ਗਏ ਨੇ ਇੱਥੇ ਰਹਿੰਦਿਆਂ, ਕਿਸੇ ਨੂੰ 30 ਸਾਲ, ਕੋਈ ਉਂਗਲ ਨਾ ਕਰੇ ਗੁਰੂ ਰਾਮਦਾਸ ਤੇਰੇ ਕੋਲ ਰਹਿੰਦੇ ਆ ਪਰ ਉਜੜ ਕੇ ਗਏ ਹੈ, 10-10 ਗੁਣਾ ਵੱਧ ਦੇ ਕੇ ਤੋਰਿਆ ਕਿਰਾਏਦਾਰਾਂ ਨੂੰ। ਤੁਹਾਡੇ ਸਾਹਮਣੇ ਜਾਗਦੀ ਮਿਸਾਲ, ਇਹ ਗੌਰਮੈਂਟ ਦੇਣੀ, ਇਹ ਗੁਰੂ ਰਾਮਦਾਸ ਕਿਤੇ ਵਰਤ ਗਏ। ਹੁਣ ਧਿਆਨ ਦੇਣਾ, ਇਹ ਗੁਰੂ ਦੀ ਹਜ਼ੂਰੀ ਚ ਕਹਿ ਰਹੇ, ਇਹਦਾ 2-2 ਲੱਖ ਦਾ ਮਕਾਨ ਸੀ, 15-15 ਲੱਖ ਮਿਲਿਆ ਗੌਰਮੈਂਟ ਕੋਲ, 20-20 ਲੱਖ ਮਿਲਿਆ। ਹੁਣ ਧਿਆਨ ਦੇਣਾ ਗੁਰੂ ਪਿਆਰਿਓ, ਕੁਝ ਪਰਿਵਾਰ ਜਦੋਂ 20-20 ਲੱਖ ਮਿਲ ਗਿਆ ਵਿੱਚੋਂ ਕੁਝ ਮਾਇਆ ਦੀਆਂ ਕੋਠੀਆਂ ਲੈ ਲਈਆਂ, ਕੁਝ ਬੈਂਕ ਜਾਂ ਜਿੱਥੇ ਵੀ ਉਹਨਾਂ ਨੇ, ਗੁਰੂ ਦੀ ਹਜ਼ੂਰੀ ਚ ਕਹਿ ਰਿਹਾ, ਉਹਨਾਂ ਦੀਆਂ ਬੱਚੀਆਂ ਜਦੋਂ 6 ਮਹੀਨੇ ਬਾਅਦ ਇਸ ਤਰ੍ਹਾਂ ਹੀ ਮੇਲ ਹੋਇਆ ਬਾਜ਼ਾਰ ਚ, ਫਤਿਹ ਸਾਂਝੀ ਹੋਈ, ਜਦੋਂ ਉਹਨਾਂ ਦੇ ਚਿਹਰੇ ਵੱਲ ਵੇਖਿਆ ਗਿਆ ਤੇ ਸਾਧ ਸੰਗਤ ਜੀ ਸਭ ਰੰਗ ਰੂਪ ਬਦਲੇ ਪਏ। ਉਹਨਾਂ ਬੱਚੀਆਂ ਨੂੰ ਪੁੱਛਿਆ ਮੈਂ ਕਿਹਾ ਕਿ 2 ਟਾਈਮ ਗੁਰੂ ਰਾਮਦਾਸ ਦੇ ਘਰ ਚ ਹਾਜ਼ਰੀ ਭਰਨ ਵਾਲੀਆਂ ਆਈਬ੍ਰੋ ਬਣੇ ਪਏ ਆ, ਹੋਰ ਵੀ ਬੁਰਾ ਹਾਲ ਕੁਝ ਪਰਿਵਾਰ। ਧਿਆਨ ਦੇਣਾ ਉਗੋਂ ਉਹਨਾਂ ਦਾ ਕੀ ਜਵਾਬ ਸੀ ਵੀ ਹੁਣ ਜਿਹੜੇ ਇਲਾਕੇ ਚ ਅਸੀਂ ਚਲੇ ਗਏ ਆ ਨਾ ਉੱਥੇ ਇਹ ਚੀਜ਼ਾਂ ਨਾ ਬਣਾਈਏ ਤੇ ਸਾਡਾ ਲੈਵਲ ਨਹੀਂ ਰਹਿੰਦਾ। ਮਹਾਰਾਜ ਕਹਿੰਦੇ ਮੈਨੂੰ ਇਹੋ ਜਿਹਾ ਮੇਘ ਨਹੀਂ ਚਾਹੀਦਾ ਕਿ ਜੇ ਤੈਨੂੰ ਮੈਂ ਮਾਇਆ ਬਹੁਤੀ ਦੇਤੀ ਹੈ ਤੇ ਤੂੰ ਇਹੋ ਜਿਹਾ ਰੂਪ ਬਣਾ ਲੈਣਾ ਕਿ ਤੂੰ ਸਿੱਖੀ ਤੋਂ ਹੀ ਫਸੇ। ਯਾਨੀ ਕਿ ਆਖੋ ਸਤਨਾਮ, ਆ ਮੇਘ ਜਿਹਾ ਮਾੜਾ ਮੇਘ, ਇੱਕ ਇੱਕ ਲੱਖ ਦਾ 2-2 ਲੱਖ ਦਾ ਮਕਾਨ, ਆਮ ਰੋਟੀ ਖਾਣ ਵਾਲੇ ਜਦੋਂ 20-20 ਲੱਖ ਮਿਲ ਗਿਆ ਤੇ ਹੁਣ ਇਲਾਕੇ ਬਦਲ ਗਏ, ਇਲਾਕੇ ਥੋੜੇ ਜਿਹੇ ਹੋਰ ਤਰ੍ਹਾਂ ਦੇ ਆ ਗਏ ਤੇ ਉਹ ਗੁਰੂ ਨਾਨਕ ਦੀ ਸਿੱਖੀ ਟੁੱਟ ਜੇ, ਰੰਗ ਰੂਪ ਬਦਲ ਜੇ, ਸਭ ਕੁਝ ਬਦਲ ਜੇ
گرو رام داس دے گھر دی حاضری دو ٹائم روز والی کتے مہینے بعد شوقیاں رہ جائے تے مہاراج کہندے ایہو جا میگ نہیں تیری زندگی چاننا چاہیے دا میں نہیں ایہ جی میگ رگ پے تے بہت ضروری بابا رام سنگھ پچو منڈی والے نے ایک شریر نو وچن دیتا اولاد نہیں سی پتر دا جدو پتر ہو گیا نا جی یہ ساخی ملتی جی پڑھ لو کتاباں مہاپرشاں جی تے دو مہینے بعد ساتھیاں نے زور پاتا بھی چل ہوں منڈا دو مہینے دا ہو گیا کچھ پیا کچھ کھوا ڈبے شراباں دے کھولے ایہو جی انہوں نے پارٹی کی میگ نہیں چاہیے جی تین میں پتر دیا تو آ چیزاں کھلنا میگ نہیں چاہیے تیرا ویاہ ہوئے بچے کا تو آ چیزاں ہون آ میگ نہیں چاہیے میں پایا ہی نہیں جگر لا مار یہ جگر ملتا جی جدو ات انہوں نے یہو جہاں پارٹیاں دتی دو دن بعد بچہ چڑھائی کر گیا تو پھر جدو ہوش ٹکانے آئی آ کے انہوں نے کیا مہاپرش تو بچہ بابا رام سنگھ پوچھو منڈی والے کہنے لگے اسی نرنکار کولوں بخشی روح تہاڈے گھر بھیجی جدو تسی آ پٹھے کام کرن لگ پے او دا من رویا کتھے بھیجتا ہے اوے ہاتھے واپس بلانا نہیں بھیجنا اشارہ یہ دو چیزاں ہو رہی ہیں سانجیاں ایک تے گرو گرنتھ صاحب مہاراج سچے پاتشاہ دی وڈیائی ایک اس وڈیائی چوں ساڈے جیون دا چاننا کہ چوتھی وشیشتا آئی جے نہ دیپک راگ جے گرو گرنتھ صاحب چ نہ میگ راگ جے سکھاں تیری زندگی چ دو چیزاں آندیاں نے یا سکھ آندے نے یا دکھ آندے نے کتے سکھ آن ایہو جا میگ نہ آ جے توں وسر جاوے دکھ آن ات سوگ نہ آ جے توں کلپنا چ پے جے وچکارلا مارگ گرمخ مایا اداسی گج کے آخو ستنا آؤ سات سنگ تے پنگتیاں پڑھیے

ਪੰਜਾ ਕਾਹੇ ਸਿਮਰੀਏ ਜੋ ਜੰਮੇ ਤੇ ਮਰ ਜਾਏ, ਇੱਕੋ ਸਿਮਰੋ ਨਾਨਕਾ ਜੋ ਜਲ ਥਲ ਰਿਹਾ। ਪਰ ਸਿਮਰਨਾ ਹੀ ਬੜਾ ਮੁਸ਼ਕਿਲ, ਬੜਾ ਕਠਿਨ ਹੈ। ਕੁਲ ਦੁਨੀਆਂ ਦੇ ਧੰਦੇ ਸੌਖੇ ਹੈ, ਇੱਕ ਪ੍ਰਭੂ ਦਾ ਸਿਮਰਨ ਸਭ ਤੋਂ ਔਖਾ ਜੀ, ਬੜਾ ਕਠਿਨ ਜੇ। ਕੋਈ ਸਮੇਂ ਲਈ ਇਕਾਗਰਤਾ ਬਖਸ਼ਣੀ, ਜਿੱਥੇ ਮੇਰੇ ਸੱਜਣ ਬੈਠੇ ਹੋ, ਮਿੰਟ ਗਿਣਵੇਂ ਰਹਿ ਗਏ, 94 ਮਿੰਟ ਰਹਿ ਗਏ ਹਨ। ਉਹ ਮਿੰਟਾਂ ਨੂੰ ਅਸਾਂ ਸਫਲ ਕਰਨਾ। ਸਭ ਤੋਂ ਪਹਿਲਾਂ ਮਨ ਚਿੱਤ ਬਿਰਤੀਆਂ ਨੂੰ ਟਿਕਾਓ ਵਿੱਚ ਲਿਆਓ, ਇੱਕ ਵਾਰੀ ਪਿਆਰ ਨਾਲ ਆਖੋ ਸਦਾ। ਆ ਵੇਖਿਆ ਜੀ, ਆ ਵੇਖ ਲਿਆ ਜੀ ਨੂੰ ਹੁਣੇ ਕਿੰਨਾ ਬਿਖੜਾ ਹੈ, ਕਿੰਨਾ ਮੁਸ਼ਕਿਲ ਹੈ। ਨਹੀਂ ਆਖਿਆ ਜਾਂਦਾ, ਸਾਰਿਆਂ ਕੋਲੋਂ ਆਖਿਆ ਹੀ ਨਹੀਂ ਗਿਆ, ਸਾਰੇ ਆਪੋ ਆਪਣੇ ਧਿਆਨ ਵਿੱਚ ਹੈ। ਇਹ ਕਠਿਨ ਜੀ, ਕੁੱਲ ਦੁਨੀਆਂ ਦੇ ਧੰਦੇ ਸੌਖੇ ਨੇ, ਇੱਕ ਵਾਹਿਗੁਰੂ ਆਖਣਾ ਉਹ ਮੁਸ਼ਕਿਲ ਹੈ, ਇੱਕ ਵਾਹਿਗੁਰੂ ਆਖਣਾ ਕਠਿਨ ਹੈ। ਇਹ ਮੈਂ ਨਹੀਂ ਕਹਿ ਰਿਹਾ, ਇਹ ਗੁਰੂ ਬਾਬਾ ਕਹਿ ਰਹੇ ਨੇ। ਰੋਜ਼ ਨਹੀਂ ਪੜ੍ਹਦੇ? ਆਖਣ ਔਖਾ ਸਾਚਾ ਨਾ, ਬੜਾ ਔਖਾ ਹੈ, ਇਹ ਨਹੀਂ ਆਖਿਆ ਜਾਂਦਾ। ਆਖੋ ਨਾ ਸਾਧਨਾ। ਵੇਖਿਆ ਜੀ, ਨਹੀਂ ਐਵੇਂ ਤਾਂ ਨਹੀਂ ਬਾਬਾ ਜੀ ਬਾਣੀ ਚ ਕਹਿੰਦੇ। ਆ ਬਚਨ ਸੁਣਿਓ, ਬੁਰੇ ਕੰਮ ਕੋ ਊਠ ਖਲੋਇਆ। ਭੈੜਾ ਕਰਮ ਕਰਨਾ ਹੋਵੇ ਨਾ, ਅੱਧੀ ਰਾਤੀ ਦੌੜ ਪੈਂਦਾ, ਨੀਂਦਰ ਦੀ ਪਰਵਾਹ ਨਹੀਂ, ਖੁਸ਼ੀ ਦੀ ਪਰਵਾਹ ਨਹੀਂ, ਬਰਾਦਰੀ ਦੀ ਪਰਵਾਹ ਨਹੀਂ, ਮਾਂ ਪਿਓ ਦੀ ਪਰਵਾਹ ਨਹੀਂ, ਰਿਸ਼ਤੇਦਾਰਾਂ ਦੀ ਪਰਵਾਹ ਨਹੀਂ ਕਰਦਾ। ਬਾਬਾ ਜੀ ਕਹਿੰਦੇ ਬੁਰੇ ਕੰਮ ਕੋ ਊਠ ਖਲੋਇਆ। ਤੇ ਅਗਲੀ ਪੰਕਤੀ ਪੜ੍ਹੀ ਜੇ ਕਦੀ, ਨਾਮ ਕੀ ਵੇਲਾ ਪਹਿ ਪਹਿ ਸੋਇਆ। ਵਾਹਿਗੁਰੂ ਆਖਣ ਵੇਲੇ ਨੂੰ ਨੀਂਦਰ ਆ ਜਾਂਦੀ, ਵਾਹਿਗੁਰੂ ਆਖਣ ਵੇਲੇ ਨੂੰ ਉਂਗਲਾਣ ਆ ਜਾਂਦੀ, ਇਹਨੂੰ ਸੁਸਤੀ ਪੈ ਜਾਂਦੀ। ਇਹਦੇ ਕੋਲੋਂ ਨਹੀਂ ਆਖਿਆ ਜਾਂਦਾ, ਇਹ ਕਠਿਨ ਸੌਦਾ ਜੇ, ਇਹ ਬਿਖੜਾ ਸੌਦਾ ਜੇ। ਨਾਲੇ ਸੁਸਤ ਆਦਮੀ ਤੇ ਆਖ ਨਹੀਂ ਸਕਦਾ, ਸਾਨੂੰ ਤੇ ਕਲਯੁਗ ਪਿਆ ਹੋਇਆ, ਸਾਨੂੰ ਤੇ ਕਲਯੁਗ ਨੇ ਦਬਾਇਆ ਹੋਇਆ, ਕੁਚਲਿਆ ਹੋਇਆ, ਪੈਰਾਂ ਥੱਲੇ ਲਿਤਾੜਿਆ ਹੋਇਆ। ਕਲਯੁਗੀ ਬੰਦਾ ਤੇ ਵਾਹਿਗੁਰੂ ਨਹੀਂ ਕਹਿ ਸਕਦਾ, ਇਹ ਉਹੀ ਕਹਿ ਸਕਦਾ ਜਿਹਦੇ ਤੇ ਗੁਰੂ ਨਾਨਕ ਦੀ ਕਿਰਪਾ ਹੋਏਗੀ। ਇੱਕ ਵਾਰੀ ਆਖੋ, ਤੁਲਸੀ ਜੀ ਦਾ ਬਚਨ ਪੜ੍ਹਿਆ ਜੀ, ਬਾਬਾ ਜੀ ਨੇ ਕਮਾਲ ਕਰ ਦਿੱਤੀ ਹੈ ਤੁਲਸੀ ਜੀ ਦਾ ਬਚਨ। ਮੈਂ ਕਹਿ ਰਿਹਾ ਤੁਹਾਨੂੰ, ਆਖਣ ਔਖਾ ਸਾਚਾ ਨਾ। ਕਿਉਂ ਔਖਾ? ਤੁਲਸੀ ਜੀ ਨੇ ਸਲੋਕ ਉਚਾਰਿਆ, ਜਦੋਂ ਮੈਂ ਪੜ੍ਹਨਾ, ਜਦੋਂ ਮੈਂ ਸੰਤਾਂ ਨੂੰ ਸੁਣਾਉਣਾ, ਮੈਨੂੰ ਵੀ ਆਨੰਦ ਆਉਂਦਾ, ਮੈਨੂੰ ਵੀ ਸਵਾਦ ਆਉਂਦਾ। ਕੀ ਕਹਿੰਦੇ? ਤੁਲਸੀ ਨਾਮ ਜੋ ਰਾਮ ਕੋ, ਜਿਨ੍ਹਾਂ ਨੇ ਰਮਾਇਣ ਲਿਖੀ ਹੈ, ਜਿਨ੍ਹਾਂ ਨੇ ਰਾਮ ਦਾ ਜੀਵਨ ਪੇਸ਼ ਕੀਤਾ, ਬਿਆਨ ਕੀਤਾ, ਖੋਲਿਆ, ਖੁਲਾਸਾ ਕੀਤਾ, ਕਹਿੰਦੇ ਤੁਲਸੀ ਨਾਮ ਜੋ ਰਾਮ ਕੋ, ਰਾਮ ਦਾ ਨਾਮ, ਭਗਵਾਨ ਦਾ ਨਾਮ, ਈਸ਼ਵਰ ਦਾ ਨਾਮ, ਖੁਦਾ ਦਾ ਨਾਮ, ਅੱਲਾਹ ਦਾ ਨਾਮ, ਗਾਡ ਦਾ ਨਾਮ, ਪਰਮੇਸ਼ਵਰ ਦਾ ਨਾਮ, ਮੇਰੇ ਵਾਹਿਗੁਰੂ ਦਾ ਨਾਮ, ਨਾਮ ਸਾਰੇ ਹੀ ਉਦੇਸ਼। ਅਸਾਂ ਤਰੇੜਾਂ ਪਾਈਆਂ, ਅਸਾਂ ਵਿੱਥਾਂ ਪਾਈਆਂ, ਅਸਾਂ ਦੁਆਰਾ ਖੜੀਆਂ ਕੀਤੀਆਂ ਹੋਈਆਂ, ਨਾਮ ਸਾਰੇ ਉਦੇਸ਼। ਨਾਮ ਵਿੱਚ ਕੋਈ ਫਰਕ ਨਹੀਂ, ਸਾਡੇ ਜਪਣ ਵਿੱਚ ਫਰਕ ਹੈ। ਬੜੀ ਪਿਆਰ ਦੀ ਗੱਲ ਕਹਿ ਰਿਹਾ, ਤੁਲਸੀ ਨਾਮ ਜੋ ਰਾਮ ਕੋ, ਰੀਝ ਲਿਓ ਚਾਹੇ ਖੀਰ, ਭਾਵੇਂ ਰੀਝ ਕਿੱਲ ਲੈ ਤੇ ਭਾਵੇਂ ਖੀਰ ਕਿੱਲ ਲੈ। ਰੀਝ ਦਾ ਮਤਲਬ ਕੀ ਹੋਇਆ? ਪਿਆਰ ਨਾਲ ਆਖਣਾ, ਸ਼ਰਧਾ ਨਾਲ, ਭਾਵਨਾ ਨਾਲ, ਸਤਿਕਾਰ ਨਾਲ, ਭਾਵ ਨਾਲ, ਭਗਤੀ ਨਾਲ। ਤੇ ਖੀਰ ਦਾ ਕੀ ਮਤਲਬ ਹੋਇਆ? ਥੋੜੀ ਜਿਹੀ ਇਕਾਗਰਤਾ। ਖੀਰ ਦਾ ਮਤਲਬ ਪੰਜਾਬੀ ਦਾ ਲਫ਼ਜ਼, ਸੜ ਕੇ ਆਖਣਾ, ਕੁੜ ਕੇ ਆਖਣਾ, ਗੁੱਸੇ ਨਾਲ ਆਖਣਾ, ਇਹ ਉਹ ਮਾਨੋ ਕਿ ਮਜਬੂਰੀ ਨਾਲ ਆਖਣਾ। ਇੱਕ ਕੰਮ ਉਹ ਵੀ ਹੁੰਦਾ ਨਾ ਬੱਚਾ ਜਿਹੜਾ ਮਜਬੂਰੀ ਨਾਲ ਕਰਦਾ, ਬਾਪੂ ਕਹਿੰਦਾ ਕਿ ਅੰਮ੍ਰਿਤ ਵੇਲੇ ਉੱਠਣਾ ਹੈ, ਪਰ ਬੱਚਾ ਮਜਬੂਰਨ ਉੱਠਦਾ ਹੈ, ਚਿੱਤ ਨਹੀਂ ਕਰਦਾ, ਪਰ ਬਾਪੂ ਦਾ ਹੁਕਮ ਤਾਂ ਹੈ, ਮਾਂ ਦਾ ਹੁਕਮ ਤਾਂ ਹੈ, ਇੱਕ ਮਜਬੂਰੀ ਨਾਲ ਵੀ ਕਰਨਾ ਪੈਂਦਾ। ਤੁਲਸੀ ਜੀ ਨੇ ਕਮਾਲ ਕਰ ਦਿੱਤੀ, ਕਹਿੰਦੇ ਨੇ ਇਹ ਇਨਸਾਨ, ਇਹ ਬੰਦੇ, ਇਹ ਜਗਿਆਸੂ, ਭਾਵੇਂ ਖੁਸ਼ੀ ਨਾਲ ਕਹਿ ਲੈ ਤੇ ਭਾਵੇਂ ਔਖਾ ਹੋ ਕੇ ਕਹਿ ਲੈ, ਵਾਹਿਗੁਰੂ ਨੇ ਤੈਨੂੰ ਫਲ ਦੇਣਾ। ਉਹ ਕਹਿੰਦੇ ਨੇ ਤੁਲਸੀ ਨਾਮ ਜੋ ਰਾਮ ਕੋ, ਰੀਝ ਲਿਓ ਚਾਹੇ ਖੀਰ। ਤੇ ਕਿਸੇ ਨੇ ਆਖਿਆ, ਤੁਲਸੀ ਜੀ ਇੱਕ ਐਸਾ ਸਲੋਕ ਉਚਾਰਿਆ ਜੀ, ਜੇ ਖੁਸ਼ੀ ਨਾਲ ਯਾਦ ਕਰੀਏ ਫਲ ਦਿੰਦਾ, ਝੋਲੀਆਂ ਭਰਦਾ, ਬਰਕਤਾਂ ਦਿੰਦਾ, ਇੱਛਾ ਪੂਰੀਆਂ ਕਰਦਾ। ਤੇ ਜੇ ਪ੍ਰਭੂ ਨੂੰ ਗੁੱਸੇ ਨਾਲ ਯਾਦ ਕਰੀਏ, ਜੇ ਪ੍ਰਭੂ ਨੂੰ ਔਖਾ ਔਖੀ ਯਾਦ ਕਰੀਏ, ਉਹ ਵੀ ਕੁਝ ਦਿੰਦਾ, ਤਾਂ ਵੀ ਕੁਝ ਦਿੰਦਾ। ਤੁਲਸੀ ਜੀ ਕਹਿੰਦੇ ਦਿੰਦਾ, ਤੁਲਸੀ ਨਾਮ ਜੋ ਰਾਮ ਕੋ, ਰੀਝ ਲਿਓ ਚਾਹੇ ਖੀਰ। ਕਹਿੰਦੇ ਧਰਤੀ ਪਰੈ ਸੋ ਉਗਤ ਹੈ, ਉਲਟੋ ਸੀਧੋ ਬੀਜ। ਭਾਵੇਂ ਬੀਜ ਸਿੱਧਾ ਪੈ ਜਾਏ, ਭਾਵੇਂ ਪੁੱਠਾ ਪੈ ਜਾਏ, ਜਦੋਂ ਕਿਸਾਨ ਛੱਟਾ ਮਾਰਦੇ ਨੇ ਧਰਤੀ ਵਿੱਚ, ਕੋਈ ਸਿੱਧੇ ਪੈ ਜਾਂਦੇ ਨੇ, ਕੋਈ ਪੁੱਠੇ ਪੈ ਜਾਂਦੇ ਨੇ, ਸਾਰੇ ਬੀਜ ਬੂਬ ਪੈਂਦੇ ਨੇ, ਸਿੱਧੇ ਤੇ ਪੁੱਠੇ ਸਾਰੇ। ਕਹਿੰਦੇ ਨੇ ਬੀਜ ਹੀ, ਇਹ ਪ੍ਰਭੂ ਦਾ ਨਾਮ ਕਿਹੜਾ ਨਾ, ਇਹ ਬੀਜ ਹੈਗਾ ਜੀ। ਭਾਵੇਂ ਤੂੰ ਖੁਸ਼ੀ ਨਾਲ ਕਹਿ ਲੈ ਤੇ ਭਾਵੇਂ ਮਜਬੂਰੀ ਨਾਲ ਕਹਿ ਲੈ ਤੇ ਭਾਵੇਂ ਮੇਰੇ ਖੋਏ ਆਖ ਲੈ, ਇਹਦਾ ਫਲ ਤੈਨੂੰ ਅਵਸ਼ ਮਿਲੇਗਾ। ਇੱਕ ਵਾਰੀ ਬੋਲੋ, ਐਵੇਂ ਨੀ ਪਾਤਸ਼ਾਹ ਕਹਿੰਦੇ ਨੇ, ਜਪੋ ਤਾਂ ਇੱਕੋ ਨਾਮਾ, ਪੜ੍ਹੋ ਨਾ, ਆਖੋ ਨਾ, ਜਪੋ ਤਾਂ ਇੱਕੋ।

ਵਾਹਿਗੁਰੂ ਦਾ ਸਿਮਰਨ, ਪ੍ਰਭੂ ਦਾ ਸਿਮਰਨ, ਹਰ ਵੇਲੇ ਪ੍ਰਭੂ ਦਾ ਸਿਮਰਨ। ਮਾਤਾ ਪਿਤਾ ਆਖਣ ਲੱਗੀ, ਬੇਟਾ ਨਾਨਕ, ਬੱਚਾ ਨਾਨਕ, ਪੁੱਤਰ ਨਾਨਕ, ਹਰ ਵੇਲੇ ਤੇਰੇ ਬੁੱਲ ਕਿਉਂ ਹਿਲਦੇ ਰਹਿੰਦੇ, ਹਰ ਵੇਲੇ ਤੇਰੀ ਰਸਨਾ ਕਿਉਂ ਹਿਲਦੀ ਰਹਿੰਦੀ ਹੈ। ਆਖਣਗੇ, ਅੰਮਾ ਮੈਂ ਕਹਿਣਾ ਪ੍ਰਭੂ ਦਾ ਸਿਮਰਨ, ਮੈਂ ਵਾਹਿਗੁਰੂ ਦਾ ਸਿਮਰਨ ਕਰਨਾ। ਤੇ ਮਾਤਾ ਪਿਤਾ ਆਖਣ ਲੱਗੀ, ਪੁੱਤਰ ਨਾਨਕ, ਇਸੇ ਵਾਸਤੇ ਲੋਕੀ ਤੈਨੂੰ ਦੀਵਾਨਾ ਕਹਿੰਦੇ ਨੇ, ਕਮਲਾ ਕਹਿੰਦੇ ਨੇ, ਬਾਵਰਾ ਕਹਿੰਦੇ ਨੇ। ਹਰ ਵੇਲੇ ਨਾ ਆਖਿਆ ਕਰ, ਕਦੀ ਵਿਹਲੇ ਵੇਲੇ, ਕਦੀ ਟਾਈਮ ਵੇਲੇ, ਸੁਬਾਹ ਸ਼ਾਮ ਆਖ ਲਿਆ ਕਰ। ਤੇ ਮਾਂ ਨੂੰ ਪਤਾ ਕੀ ਕਹਿੰਦੇ ਨੇ, ਅੰਮਾ ਆਖਾਂ ਜੀਵਾਂ, ਮੈਂ ਆਖਦਾ ਵਾਂ ਤਾਂ ਤੇ ਜਿੰਦਾ ਰਹਿਣਾ ਵਾਂ। ਜੇ ਮੇਰੇ ਕੋਲ ਪ੍ਰਭੂ ਭੁੱਲ ਜਾਏ ਤੇ ਮੇਰੀ ਮੌਤ ਹੋ ਜਾਂਦੀ ਹੈ, ਜੇ ਮੇਰੇ ਕੋਲ ਪ੍ਰਭੂ ਵਿਸਰ ਜਾਏ ਤੇ ਮੈਂ ਮਰ ਜਾਂਦਾ। ਆਖਾਂ ਰੋਜ਼ ਪੜ੍ਹਦੇ ਹੋ ਨਾ, ਆਖਾਂ ਜੀਵਾਂ ਤੇ ਵਿਸਰੇ ਮਰ ਜਾਊਂ, ਜਦੋਂ ਮੈਨੂੰ ਪ੍ਰਭੂ ਭੁੱਲ ਜਾਏ ਉਦੋਂ ਮੇਰੀ ਮੌਤ ਹੋ ਜਾਂਦੀ ਹੈ। ਬਾਣੀ ਚ ਨਹੀਂ ਆਖਿਆ, ਸੋ ਜੀਵਿਆਂ ਵਹੀ ਜਿੰਦਾ ਹੈ, ਵਹੀ ਇਨਸਾਨ ਹੈ। ਸੋ ਜੀਵਿਆਂ ਕੌਣ, ਜਿਸ ਮਨ ਵਸਿਆ ਸੋਏ, ਜਿਹਦੇ ਅੰਦਰ ਪ੍ਰਭੂ ਦਾ ਨਿਵਾਸ ਹੈ, ਜਿਹਦੀ ਰਸਨਾ ਤੇ ਸਤਨਾਮ ਸ੍ਰੀ ਵਾਹਿਗੁਰੂ ਹੈ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੇ ਕੋਏ। ਹੋਰ ਨੀ ਜਿੰਦਾ, ਸਭ ਮੁੜਦੇ ਹਨ, ਸਭ ਲਾਸ਼ਾਂ ਹਨ, ਸਭ ਲੋਥਾਂ ਹਨ, ਸਭ ਤੁਰਦੇ ਫਿਰਦੇ ਹਨ, ਐਵੇਂ ਹੀ ਹਨ। ਕਿਉਂ? ਬਾਬਾ ਜੀ ਕਹਿ ਰਹੇ, ਮੈਂ ਨੀ ਕਹਿ ਰਿਹਾ, ਮਤੇ ਗੁੱਸੇ ਹੋ ਜਾ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੇ ਕੋਏ। ਬਾਬਾ ਜੀ ਇਹਨਾਂ ਬਚਨ ਆਖੋ, ਬੜਾ ਕਰਨਾ ਬਚਨ ਆਖਿਆ ਜੇ, ਬੜਾ ਸਖਤ ਬਚਨ ਆਖਿਆ ਜੇ। ਦੁਨੀਆਂ ਖਾਂਦੀ ਪਈ ਹੈ, ਹਟਾਉਂਦੀ ਪੈਂਦੀ ਹੈ, ਪੈਂਦੀ ਪਈ ਹੈ, ਸੁੱਖ ਭੋਗਦੀ ਪਈ ਹੈ, ਗਸਤ ਭੋਗਦੀ ਪਈ ਹੈ, ਨਾਮ ਤੋਂ ਬਗੈਰ, ਸਿਮਰਨ ਤੋਂ ਬਗੈਰ, ਖਾਣਾ ਸਭ ਕੁਝ ਕਰਦੇ ਪਏ। ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਮੈਂ ਮੰਨ ਲੈਣਾ, ਨਾਮ ਤੋਂ ਬਗੈਰ ਜਿੰਦਾ, ਨਾਮ ਤੋਂ ਬਗੈਰ ਖਾਂਦੇ, ਨਾਮ ਤੋਂ ਬਗੈਰ ਪਹਿਨਦੇ। ਤੇ ਕਹਿੰਦੇ, ਜੇ ਜੀਵੇ ਪਤ ਲੱਥੀ ਜਾਏ, ਉਹਦੀ ਕੋਈ ਪਤ ਨਹੀਂ, ਉਹਦੀ ਕੋਈ ਇੱਜ਼ਤ ਨਹੀਂ, ਉਹਦਾ ਕੋਈ ਵਿਕਾਰ ਨਹੀਂ ਜਿਹੜਾ ਨਾਮ ਤੋਂ ਬਗੈਰ ਖਾਂਦਾ। ਉਹਦਾ ਤੇ ਇਹੋ ਹਾਲ ਹੈ ਜੋ ਕੂਕਰ ਜੂਠਨ ਮੂੰਹ ਪਾਏ। ਜਿਵੇਂ ਕੁੱਤਾ ਜੂਠ ਵਿੱਚ ਮੂੰਹ ਮਾਰਦਾ ਹੈ, ਜਿੱਥੇ ਕੁੱਤਾ ਦਰ ਦਰ ਤੇ ਰੁਲਦਾ ਹੈ, ਮੂੰਹ ਮਾਰਦਾ ਹੈ ਜੂਠ ਵਿੱਚ, ਐਵੇਂ ਹੀ ਉਹ ਹੈ ਜਿਹੜਾ ਨਾਮ ਤੋਂ ਬਗੈਰ ਖਾਂਦਾ ਹੈ। ਮਿਲ ਮੇਰੇ ਗੋਬਿੰਦ, ਆਪਣਾ ਨਾਮ ਦਿਓ, ਨਾਮ ਬਿਨਾ ਤ੍ਰਿਗ ਤ੍ਰਿਗ ਅਸਨੇ ਹੋ, ਨਾਮ ਬਿਨਾ ਜੋ ਪਹਿਰੇ ਖਾਏ, ਜਿਉ ਕੂਕਰ ਜੂਠਨ ਮੂੰਹ ਪਾਏ। ਇੱਕ ਵਾਰੀ ਬੋਲੋ, ਜੇ ਜੀਵੇ ਪਤ ਲੱਥੀ ਜਾਏ। ਅੱਗੇ ਪਤਾ ਕੀ ਆਖਿਆ, ਸਭ ਹਰਾਮ ਜੇਤਾ ਖਿੱਚ ਖਾਏ। ਕਹਿੰਦੇ ਤ੍ਰਿਗ ਤ੍ਰਿਗ ਖਾਇਆ, ਉਹਦੇ ਖਾਣੇ ਨੂੰ ਤ੍ਰਿਗਾ ਕਰ, ਤ੍ਰਿਗ ਤ੍ਰਿਗ ਖਾਇਆ। ਸੌ ਵਾਰੀ ਗਾਲ ਕੱਢੋ, ਇੱਕ ਤ੍ਰਿਗ ਬਣਦਾ। ਇਸੇ ਬਾਣੀ ਚ ਕਿੰਨੀ ਕਿੰਨੀ ਵਾਰੀ ਤ੍ਰਿਗ ਆਖਿਆ, ਸੌ ਵਾਰੀ ਕਿਸੇ ਨੂੰ ਗਾਲ ਕੱਢੋ ਤੇ ਇੱਕ ਤ੍ਰਿਗ ਬਣਦਾ। ਤ੍ਰਿਗ ਤ੍ਰਿਗ ਖਾਇਆ, ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ। ਤੇਰੇ ਸਰੀਰ ਨੂੰ ਤ੍ਰਿਗਾ ਕਰ, ਤੇਰੇ ਕੁਟੰਬ ਨੂੰ ਤ੍ਰਿਗਾ ਕਰ, ਤੇਰੇ ਕੱਪੜਿਆਂ ਨੂੰ ਤ੍ਰਿਗਾ ਕਰ। ਤ੍ਰਿਗ ਸਰੀਰ ਕੁਟੰਬ ਸਹਿਤ ਸਿਉ, ਜਿੱਤ ਹੁਣ ਖਸਮ ਨਾ ਪਾਇਆ। ਤੇ ਬਾਬਾ ਜੀ ਕਹਿੰਦੇ, ਪੌੜੀ ਛੁੜਕੀ ਹੱਥ ਨਾ ਆਵੇ, ਐਲਾ ਜਨਮ ਗਵਾਇਆ। ਜੇ ਇਹ ਜਨਮ ਤੇਰੇ ਹੱਥੋਂ ਨਿਕਲ ਗਿਆ, ਇਹ ਪੌੜੀ ਤੇਰੇ ਹੱਥੋਂ ਨਿਕਲ ਗਈ, ਫਿਰ ਤੂੰ ਪਛਤਾਏਗਾ, ਫਿਰ ਪਾਛੇ ਪਛਤਾਓਗੇ। ਜਦ ਪ੍ਰਾਣ ਜਾਏਗੇ, ਛੂਟ ਸਿਮਰਨ ਕਰਨਾ ਹੈ, ਭਗਤੀ ਕਰਨੀ ਹੈ। ਬੇਟਾ ਨਾਨਕ, ਪੁੱਤਰ ਨਾਨਕ, ਹਰ ਵੇਲੇ ਕਿਉਂ ਵਾਹਿਗੁਰੂ ਆਖਣਾ? ਆਖਣਗੇ, ਆਖਾਂ ਜੀਵਾਂ, ਵਿਸਰੇ ਮਰ ਜਾਂ। ਤੇ ਗੁਰੂ ਨਾਨਕ ਪਾਤਸ਼ਾਹ ਨੂੰ ਅੰਮਾ ਆਖਣ ਲੱਗੀ, ਮਾਤਾ ਪਿਤਾ, ਪੁੱਤਰ ਦੁਨੀਆ ਕਿਉਂ ਨੀ ਆਖਦੀ? ਹੋਰ ਦੁਨੀਆ ਵੀ ਹੈ, ਹੋਰ ਦੁਨੀਆ ਵੀ ਬੈਠੀ ਹੈ ਨਾ, ਉਹ ਕਿਉਂ ਨੀ ਆਖਦੀ? ਤੂੰ ਬਹੁਤ ਆਖਣਾ। ਆਖਣ ਲੱਗੇ, ਅੰਮਾ ਆਖਣੇ ਔਖਾ ਸਾਚਾ ਨਾਉ। ਫਿਰ ਤੂੰ ਬਹੁਤਾ ਆਖਣਾ? ਆਖਣਗੇ, ਸਾਚੇ ਨਾਮ ਕੀ ਲਾਗੇ ਭੁੱਖ। ਮੈਨੂੰ ਭੁੱਖ ਲੱਗਦੀ ਹੈ ਤਾਂ ਮੈਂ ਵਾਹਿਗੁਰੂ ਦਾ ਸਿਮਰਨ ਕਰਨਾ, ਮੈਨੂੰ ਭੁੱਖ ਲੱਗਦੀ ਹੈ ਤਾਂ ਮੈਂ ਵਾਹਿਗੁਰੂ ਆਖਣਾ। ਆਖਦੇ ਸਨ ਨਾ, ਮਰਦਾਨਿਆ ਭੁੱਖ ਲੱਗੀ ਹੈ, ਮਰਦਾਨਿਆ ਡਾਡੀ ਭੁੱਖ ਲੱਗੀ ਹੈ। ਆਖਣਗਾ, ਬਾਬਾ ਜੀ ਪ੍ਰਸ਼ਾਦ ਲਿਆਵਾਂ, ਲੰਗਰ ਲਿਆਵਾਂ, ਮਧੂਕੜੀ ਲਿਆਵਾਂ, ਭੋਜਨ ਲਿਆਵਾਂ, ਪਿੰਡ ਵਿੱਚ ਜਾਵਾਂ। ਆਖਣਗੇ, ਮਰਦਾਨਿਆ ਪ੍ਰਸ਼ਾਦ ਦੀ ਭੁੱਖ ਨਹੀਂ ਲੱਗੀ, ਰੋਟੀ ਦੀ ਭੁੱਖ ਨਹੀਂ ਲੱਗੀ, ਮਰਦਾਨਿਆ ਪ੍ਰਭੂ ਦੇ ਨਾਮ ਦੀ ਭੁੱਖ ਲੱਗੀ ਹੈ। ਮਰਦਾਨਿਆ ਕੀਰਤਨ ਕਰ, ਮਰਦਾਨਿਆ ਬਾਣੀ ਗਾ, ਜਿਉਂ ਜਿਉਂ ਬਾਣੀ ਗਾਏਗਾ, ਜਿਉਂ ਜਿਉਂ ਤੂੰ ਸ਼ਬਦ ਪੜ੍ਹੇਗਾ, ਜਿਉਂ ਤੂੰ ਪ੍ਰਭੂ ਦਾ ਸਿਮਰਨ ਕਰੇਗਾ, ਨਾਨਕ ਤ੍ਰਿਪਤ ਹੋ ਜਾਏਗਾ, ਨਾਨਕ ਰੱਜ ਜਾਏਗਾ, ਨਾਨਕ ਦੀ ਭੁੱਖ ਖਤਮ ਹੋ ਜਾਏਗੀ। ਨਾਨਕ ਸਿਫਤੀ ਤ੍ਰਿਪਤਿਆਂ, ਮੈਂ ਉਦੋਂ ਤ੍ਰਿਪਤ ਹੋ ਜਾਣਾ, ਮੈਂ ਉਦੋਂ ਰੱਜ ਜਾਣਾ ਜਦੋਂ ਮੈਂ ਪ੍ਰਭੂ ਦੀਆਂ ਸਿਫਤਾਂ ਕਰਨਾ। ਅਸੀਂ ਵੀ ਕਦੇ ਰੱਜੇ ਹਾਂ? ਅਸੀਂ ਨਹੀਂ ਰੱਜ ਸਕਦੇ, ਸਾਨੂੰ ਤਾਂ ਦੂਜੀਆਂ ਭੁੱਖਾਂ ਹੀ ਨਹੀਂ ਖਤਮ ਹੋ, ਸਾਡੀਆਂ ਸੰਸਾਰ ਭੁੱਖਾਂ ਹੀ ਨਹੀਂ ਖਤਮ ਹੁੰਦੀਆਂ। ਸਾਡੀ ਭੁੱਖ ਕਦੋਂ ਵਧੇਗੀ? ਗੁਰੂ ਨਾਨਕ ਪਾਤਸ਼ਾਹ ਵਾਲੀ ਭੁੱਖ, ਪ੍ਰਭੂ ਦੇ ਸਿਮਰਨ ਵਾਲੀ ਭੁੱਖ। ਇਹ ਤਾਂ ਗੁਰੂ ਹੀ ਕਿਰਪਾ ਕਰੇ, ਇਹ ਤਾਂ ਬਖਸ਼ਿਸ਼ ਗੁਰੂ ਹੀ ਕਰੇ, ਇਹ ਮੰਗ ਮੰਗਿਆ।

ਬਾਦਸ਼ਾਹ ਜਹਾਂਗੀਰ ਤਾਂ ਪਹਿਲਾਂ ਹੀ ਇਸ ਮੌਕੇ ਦੀ ਉਡੀਕ ਵਿੱਚ ਸੀ ਕਿ ਕਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਸ਼ਹੀਦ ਕਰਵਾਇਆ ਜਾਵੇ, ਕਿਉਂਕਿ ਉਹ ਉਸ ਵਕਤ ਹੋ ਰਹੀ ਗੁਰੂ ਘਰ ਦੀ ਮਹਿਮਾ ਨੂੰ ਵੇਖ ਕੇ ਜਰ ਨਹੀਂ ਸੀ ਸਕਦਾ। ਉਹ ਆਪ ਆਪਣੀ ਕਲਮ ਨਾਲ ਤੋਜ ਕੇ ਜਹਾਂਗੀਰੀ ਵਿੱਚ ਲਿਖਦਾ ਹੈ ਕਿ ਦਰਿਆ ਬਿਆਸਾ ਦੇ ਨੇੜੇ ਗੋਇੰਦਵਾਲ ਵਿੱਚ ਅਰਜਨ ਦੇਵ ਨਾਮ ਦਾ ਇੱਕ ਫਕੀਰ ਰਹਿੰਦਾ ਸੀ। ਉਸ ਕੋਲ ਬੜੀ ਦੂਰ ਦੂਰ ਤੋਂ ਹਿੰਦੂ ਅਤੇ ਭੋਲੇ ਭਾਲੇ ਮੁਸਲਮਾਨ ਆਉਂਦੇ ਸਨ। ਉਸਨੇ ਆਪਣੀ ਬਜ਼ੁਰਗੀ ਦਾ ਬੜਾ ਢੋਲ ਵਜਾਇਆ ਹੋਇਆ ਸੀ ਤੇ ਤਿੰਨਾਂ ਚੌਹਾਂ ਪੀੜ੍ਹੀਆਂ ਤੋਂ ਉਸਦੀ ਝੂਠ ਦੀ ਦੁਕਾਨ ਬੜੀ ਗਰਮ ਸੀ। ਉਹ ਗੁਰਗੱਦੀ ਨੂੰ ਦੁਕਾਨੇ ਬਾਤਲ ਯਾਨੀ ਝੂਠ ਦੀ ਦੁਕਾਨ ਲਿਖਦਾ ਹੈ। ਕਹਿੰਦਾ ਹੈ ਕਿ ਮੇਰੇ ਦਿਲ ਵਿੱਚ ਇਹ ਵਿਚਾਰ ਸੀ ਕਿ ਜਾਂ ਤਾਂ ਇਸ ਝੂਠ ਦੀ ਦੁਕਾਨ ਨੂੰ ਬੰਦ ਕਰ ਦਿੱਤਾ ਜਾਵੇ ਤੇ ਜਾਂ ਫਿਰ ਇਸਲਾਮ ਧਰਮ ਵਿੱਚ ਲੈ ਆਂਦਾ ਜਾਵੇ। ਉਹ ਕਿਸੇ ਠੀਕ ਮੌਕੇ ਦੀ ਉਡੀਕ ਵਿੱਚ ਸੀ ਕਿ ਉਧਰੋਂ ਖੁਸਰੋ ਵਾਲੀ ਘਟਨਾ ਵਾਪਰ ਗਈ। ਖੁਸਰੋ ਜੋ ਕਿ ਬਾਦਸ਼ਾਹ ਜਹਾਂਗੀਰ ਦਾ ਪੁੱਤਰ ਸੀ ਤੇ ਜਹਾਂਗੀਰ ਤੋਂ ਬਾਗੀ ਹੋ ਚੁੱਕਿਆ ਸੀ, ਅਤੇ ਦੂਸਰਾ ਚੰਦੂ ਦੀਵਾਨ ਤੇ ਗੁਰੂ ਸਾਹਿਬ ਦੇ ਵੱਡੇ ਭਰਾ ਪ੍ਰਿਥੀ ਚੰਦ ਨੇ ਬਲਦੀ ਉੱਤੇ ਹੋਰ ਤੇਲ ਪਾ ਦਿੱਤਾ। ਬਾਦਸ਼ਾਹ ਜਹਾਂਗੀਰ ਨੇ ਮੁਰਤਜ਼ਾ ਖਾਨ ਨੂੰ ਇਹ ਹੁਕਮ ਦਿੱਤਾ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇ। ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਕੈਦੀ ਦੀ ਹਾਲਤ ਵਿੱਚ ਬਾਦਸ਼ਾਹ ਜਹਾਂਗੀਰ ਦੇ ਸਾਹਮਣੇ ਪੇਸ਼ ਕੀਤਾ ਤਾਂ ਜਹਾਂਗੀਰ ਨੇ ਬੜੇ ਰੋਹਬ ਨਾਲ ਕਿਹਾ, ਗੁਰੂ ਸਾਹਿਬ, ਤੁਸੀਂ ਜਾਣਦੇ ਹੋ ਕਿ ਮੁਗਲ ਬਾਦਸ਼ਾਹ ਦੇ ਵਿਰੁੱਧ ਜਰਾ ਜਿੰਨਾ ਵੀ ਹੱਥ ਲਾਉਣ ਦਾ ਕੀ ਸਿੱਟਾ ਨਿਕਲਦਾ ਹੈ। ਤੁਸਾਂ ਖੁਸਰੋ ਨੂੰ ਰਾਜ ਤਿਲਕ ਦਿੱਤਾ ਹੈ, ਬਾਦਸ਼ਾਹੀ ਦੀ ਅਸੀਸ ਦਿੱਤੀ ਹੈ, 5000 ਨਗਦ ਦਿੱਤਾ ਹੈ ਅਤੇ ਉਸ ਨੂੰ ਲੰਗਰ ਛਕਾਇਆ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਿਹਾ, ਬਾਦਸ਼ਾਹ ਜਹਾਂਗੀਰ, ਗੁਰੂ ਕਾ ਲੰਗਰ ਸਭ ਲਈ ਸਾਂਝਾ ਹੈ। ਇੱਥੇ ਭਾਵੇਂ ਕੋਈ ਹਿੰਦੂ ਆਵੇ, ਮੁਸਲਮਾਨ ਆਵੇ, ਈਸਾਈ ਆਵੇ, ਜੈਨੀ ਆਵੇ, ਬੋਧੀ ਆਵੇ, ਜੋਗੀ ਆਵੇ, ਸੰਨਿਆਸੀ ਆਵੇ, ਉੱਚ ਆਵੇ, ਨੀਚ ਆਵੇ, ਧਰਮੀ ਆਵੇ, ਕਾਫਰ ਆਵੇ, ਪੰਡਤ ਆਵੇ, ਚਮਾਰ ਆਵੇ, ਰਾਜਾ ਆਵੇ, ਕੰਗਾਲ ਆਵੇ, ਸਿੱਖ ਆਵੇ, ਸਿੱਖ ਦਾ ਵੈਰੀ ਆਵੇ, ਸਭ ਨੂੰ ਲੰਗਰ ਮਿਲਦਾ ਹੈ ਤੇ ਮਿਲਦਾ ਰਹੇਗਾ। ਤੇਰਾ ਪਿਤਾ ਜਲਾਲੂਦੀਨ ਅਕਬਰ ਵੀ ਤਾਂ ਇਸੇ ਹੀ ਲੰਗਰ ਵਿੱਚ ਬੈਠ ਕੇ ਪ੍ਰਸ਼ਾਦਾ ਛਕ ਕੇ ਗਿਆ ਸੀ। ਜੇ ਅੱਜ ਤੇਰੇ ਪੁੱਤਰ ਨੇ ਛਕ ਲਿਆ ਤਾਂ ਕਿਹੜਾ ਹਨੇਰ ਆ ਗਿਆ। ਬਾਦਸ਼ਾਹ ਜਹਾਂਗੀਰ ਨੇ ਕਿਹਾ, ਗੁਰੂ ਸਾਹਿਬ, ਤੁਸੀਂ ਆਪਣੇ ਕੀਤੇ ਜ਼ੁਲਮਾਂ ਤੇ ਇਕਬਾਲ ਕਰਦੇ ਹੋ, ਇਸ ਕਰਕੇ ਤੁਹਾਨੂੰ 2 ਲੱਖ ਰੁਪਏ ਜੁਰਮਾਨਾ ਕੀਤਾ ਜਾਂਦਾ ਹੈ। ਹਜ਼ੂਰ ਨੇ ਕਿਹਾ, ਬਾਦਸ਼ਾਹ ਜਹਾਂਗੀਰ, ਇਹ ਮਾਇਆ ਸਾਰੀ ਗਰੀਬਾਂ ਦੀ ਹੈ ਤੇ ਜੁਰਮਾਨਾ ਇੱਕ ਕੌਡੀ ਵੀ ਨਹੀਂ ਦਿੱਤਾ ਜਾ ਸਕਦਾ। ਤਾਂ ਬਾਦਸ਼ਾਹ ਜਹਾਂਗੀਰ ਨੇ ਕਿਹਾ, ਗੁਰੂ ਸਾਹਿਬ, ਮੈਨੂੰ ਪਤਾ ਲੱਗਿਆ ਹੈ ਕਿ ਤੁਸੀਂ ਇੱਕ ਗ੍ਰੰਥ ਲਿਖਿਆ ਹੈ। ਤੁਹਾਡੇ ਬਚਨ ਦਾ ਇੱਕੋ ਇੱਕ ਤਰੀਕਾ ਹੈ ਕਿ ਤੁਸੀਂ ਉਸ ਵਿੱਚ ਹਜ਼ਰਤ ਮੁਹੰਮਦ ਸਾਹਿਬ ਤੇ ਇਸਲਾਮ ਦੀ ਤਾਰੀਫ ਦੇ ਕੁਝ ਲਫ਼ਜ਼ ਪਾ ਦਿਓ ਤਾਂ ਤੁਹਾਡਾ ਗੁਨਾਹ ਮਾਫ਼ ਕਰ ਦਿੱਤਾ ਜਾਵੇਗਾ, ਜੇ ਨਹੀਂ ਤਾਂ ਮਰਨ ਵਾਸਤੇ ਤਿਆਰ ਹੋ ਜਾਓ। ਤਾਂ ਹਜ਼ੂਰ ਨੇ ਕਿਹਾ, ਬਾਦਸ਼ਾਹ ਜਹਾਂਗੀਰ, ਇਹ ਗ੍ਰੰਥ ਇਲਾਹੀ ਹੁਕਮ ਵਿੱਚ ਲਿਖਿਆ ਗਿਆ ਸੀ ਤੇ ਸੰਪੂਰਨ ਹੋ ਚੁੱਕਿਆ ਹੈ। ਹੁਣ ਇਸ ਵਿੱਚੋਂ ਨਾ ਕੋਈ ਅੱਖਰ ਕੱਢਿਆ ਜਾ ਸਕਦਾ ਹੈ ਤੇ ਨਾ ਹੀ ਪਾਇਆ ਜਾ ਸਕਦਾ ਹੈ। ਹਾਂ, ਜਿੱਥੋਂ ਤੱਕ ਮੌਤ ਦਾ ਸਵਾਲ ਹੈ, ਸਾਨੂੰ ਪ੍ਰਵਾਨ ਹੈ। ਜਦੋਂ ਗੁਰੂ ਸਾਹਿਬ ਨੇ ਮੌਤ ਪ੍ਰਵਾਨ ਕਰ ਲਈ ਤਾਂ ਬਾਦਸ਼ਾਹ ਜਹਾਂਗੀਰ ਨੇ ਯਾਸਾ ਵਾ ਯਾਸਾ ਦੀ ਸਜ਼ਾ ਦਾ ਹੁਕਮ ਦੇ ਦਿੱਤਾ, ਜਿਸ ਤੋਂ ਭਾਵ ਹੈ ਕਿ ਸਰੀਰ ਨੂੰ ਇੰਨਾ ਕਸ਼ਟ ਦਿੱਤਾ ਜਾਵੇ ਕਿ ਸਰੀਰ ਖਤਮ ਹੋ ਜਾਵੇ ਪਰ ਸਰੀਰ ਵਿੱਚੋਂ ਇੱਕ ਤੁਬਕਾ ਵੀ ਖੂਨ ਦਾ ਬਾਹਰ ਨਾ ਨਿਕਲੇ। ਬਾਦਸ਼ਾਹ ਜਹਾਂਗੀਰ ਨੇ ਇਹ ਡਿਊਟੀ ਚੰਦੂ ਦੀਵਾਨ ਨੂੰ ਦੇ ਦਿੱਤੀ। ਚੰਦੂ ਦੀਵਾਨ ਦੀ ਡਿਊਟੀ ਲਗਾਏ ਜਾਣ ਵਿੱਚ ਵੀ ਬਾਦਸ਼ਾਹ ਜਹਾਂਗੀਰ ਦੀ ਇੱਕ ਚਾਲ ਸੀ। ਉਹ ਚਾਹੁੰਦਾ ਸੀ ਕਿ ਗੁਰੂ ਸਾਹਿਬ ਨੂੰ ਕਿਸੇ ਹਿੰਦੂ ਕੋਲੋਂ ਸ਼ਹੀਦ ਕਰਵਾਇਆ ਜਾਵੇ ਤਾਂ ਕਿ ਉਹ ਖੁਦ ਹਿੰਦੂ ਪਰਜਾ ਵਿੱਚ ਬਦਨਾਮ ਨਾ ਹੋਵੇ। ਉਧਰੋਂ ਚੰਦੂ ਦੀਵਾਨ ਨੇ ਵੀ ਕਿਹੜੀ ਘਟ ਕੀਤੀ, ਉਸਨੇ ਗੁਰੂ ਸਾਹਿਬ ਨੂੰ ਕਈ ਦਿਨ ਜੇਠ ਦੀਆਂ ਧੁੱਪਾਂ ਵਿੱਚ ਖੜੇ ਰੱਖਿਆ, ਨਾ ਕੋਈ ਰੋਟੀ ਦਿੱਤੀ ਨਾ ਪਾਣੀ। ਫਿਰ ਇੱਕ ਉਬਲਦੀ ਦੇਗ ਉਬਾਲ ਕੇ ਗੁਰੂ ਸਾਹਿਬ ਨੂੰ ਉਸ ਵਿੱਚ ਬਿਠਾਇਆ ਗਿਆ ਅਤੇ ਫਿਰ ਇੱਕ ਲੋਹੇ ਦੀ ਤਵੀ ਗਰਮ ਕਰਕੇ ਗੁਰੂ ਸਾਹਿਬ ਨੂੰ ਉਸ ਤੇ ਬਿਠਾ ਕੇ ਸੀਸ ਉੱਤੇ ਤੱਤਾ ਤੱਤਾ ਰੇਤਾ ਪਾਇਆ ਗਿਆ। ਜਿਸ ਤਰ੍ਹਾਂ ਚੰਦੂ ਦੀਵਾਨ ਗੁਰੂ ਸਾਹਿਬ ਨੂੰ ਬਦਲ ਬਦਲ ਕੇ ਤਸੀਹੇ ਦੇ ਰਿਹਾ ਹੈ, ਉਸ ਦਰਨਾਕ ਦ੍ਰਿਸ਼ ਨੂੰ ਆਪਦੀ ਸੇਵਾ ਵਿੱਚ ਇਸ ਤਰ੍ਹਾਂ ਬਿਆਨ ਕੀਤਾ ਜਾ ਰਿਹਾ ਹੈ।

ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਇੰਨੇ ਤਸੀਹੇ ਦਿੱਤੇ ਗਏ, ਪਰ ਫਿਰ ਵੀ ਗੁਰੂ ਮਹਾਰਾਜ ਦੇ ਚਿਹਰੇ ਤੇ ਸ਼ਾਂਤੀ ਤੇ ਮਨ ਵਿੱਚ ਟਿਕਾਓ ਸੀ। ਇਹ ਸਭ ਕੁਝ ਦੇਖ ਕੇ ਚੰਦੂ ਦੀਵਾਨ ਹੈਰਾਨ ਰਹਿ ਗਿਆ। ਉਸਨੇ ਜਾ ਕੇ ਜਦੋਂ ਬਾਦਸ਼ਾਹ ਜਹਾਂਗੀਰ ਨੂੰ ਦੱਸਿਆ ਤਾਂ ਜਹਾਂਗੀਰ ਨੇ ਸੋਚਿਆ ਕਿ ਉਹ ਕਿਹੜਾ ਤਸੀਹਾ ਅਪਣਾਇਆ ਜਾਵੇ ਜਿਸ ਨਾਲ ਕਿ ਗੁਰੂ ਸਾਹਿਬ ਨੂੰ ਇਸ ਤੋਂ ਵੀ ਜ਼ਿਆਦਾ ਕਸ਼ਟ ਪਹੁੰਚੇ। ਤਾਂ ਉਸ ਦੇ ਦਿਮਾਗ ਵਿੱਚ ਇੱਕ ਤਰਕੀਬ ਸੁਝੀ ਕਿ ਕਿਹਾ ਜਾਂਦਾ ਹੈ ਕਿ ਜਦੋਂ ਕਿਸੇ ਜਲੇ ਹੋਏ ਵਿਅਕਤੀ ਉੱਤੇ ਪਾਣੀ ਪਾਇਆ ਜਾਵੇ ਤਾਂ ਉਸ ਵਕਤ ਇਨਸਾਨ ਨੂੰ ਜੋ ਦਰਦ ਹੁੰਦਾ ਹੈ ਉਸ ਤੋਂ ਸਹਾਰਿਆ ਨਹੀਂ ਜਾਂਦਾ। ਉਸਨੇ ਸੋਚਿਆ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸਰੀਰ ਤਾਂ ਪਹਿਲਾਂ ਹੀ ਛਾਲੇ ਛਾਲੇ ਹੋਇਆ ਪਿਆ ਹੈ, ਕਿਉਂ ਨਾ ਇਸ ਉੱਤੇ ਠੰਡਾ ਠੰਡਾ ਪਾਣੀ ਪਾਇਆ ਜਾਵੇ। ਜਦੋਂ ਛਾਲੇ ਫਟਣਗੇ ਤੇ ਜੋ ਗੁਰੂ ਮਹਾਰਾਜ ਨੂੰ ਤਕਲੀਫ ਹੋਏਗੀ ਉਹ ਮੈਂ ਆਪਣੀਆਂ ਅੱਖਾਂ ਨਾਲ ਦੇਖਾਂਗਾ। ਇਹ ਕੂੜ ਵਿਚਾਰ ਸੋਚ ਕੇ ਬਾਦਸ਼ਾਹ ਜਹਾਂਗੀਰ ਨੇ ਆਪਣੇ ਕੁਝ ਮੁਗਲ ਸਿਪਾਹੀ ਭੇਜ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਰਾਵੀ ਦੀ ਭੇਟਾ ਕਰ ਦਿੱਤਾ। 30 ਮਈ 1606 ਈਸਵੀ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਜੋਤੀ ਜੋਤ ਸਮਾ ਗਏ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੀ ਲਾਸਾਨੀ ਸ਼ਹਾਦਤ ਦੇ ਕੇ ਇੱਕ ਗੁਰਮਤ ਗਾਡੀ ਰਾਹ ਬਣਾ ਦਿੱਤਾ ਜਿਸ ਉੱਤੇ ਅੱਜ ਤੱਕ ਸ਼ਹੀਦ ਚੱਲਦੇ ਆ ਰਹੇ ਹਨ। ਸਿੰਘਾਂ ਤੇ ਕੀ ਨਹੀਂ ਬੀਤੀ, ਸਿੰਘਾਂ ਨੂੰ ਤੱਤੀ ਤਵੀ ਤੇ ਬਿਠਾ ਦਿੱਤਾ ਗਿਆ, ਆਰੇ ਨਾਲ ਦੋ ਫੜ ਕਰਤਾ, ਉਬਲਦੀਆਂ

ਦੇਗਾਂ ਚ ਉਬਾਲ ਦਿੱਤੇ ਗਏ, ਰੋਈ ਵਿਚ ਲਪੇਟ ਕੇ ਸਾੜ ਦਿੱਤੇ, ਜੰਡਾਂ ਨਾਲ ਪੁੱਠੇ ਲਟਕਾ ਦਿੱਤੇ, ਭੱਠੀਆਂ ਵਿਚ ਝੋਕ ਦਿੱਤੇ ਗਏ, ਫਾਂਸੀ ਦੇ ਤਖ਼ਤੇ ਤੇ ਝੂਲ ਗਏ। ਇੱਥੇ ਹੀ ਬਸ ਨਹੀਂ, ਸਿੰਘਾਂ ਨੇ ਰੇਲਾਂ ਦੀਆਂ ਪਟੜੀਆਂ ਅੱਗੇ ਲੰਮੇ ਪੈ ਪੈ ਕੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ, ਪਰ ਸਾਨੂੰ ਕੀ ਬਖਸ਼ ਗਏ? ਸਰਦਾਰੀਆਂ।

గురు నానక్ పాతశాహ ਇਸ ਸ਼ਬਦ ਵਿੱਚ ਬਖਸ਼ਿਸ਼ ਕਰ ਰਹੇ ਹਨ ਜੈ ਘਰ ਕੀਰਤ ਆਖੀਏ ਕਰਤੇ ਕਾ ਹੋਏ ਵਿਚਾਰੋ ਤਿਤ ਘਰ ਗਾਵੋ ਸੋਹਿਲਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਸੋਹਿਲੇ ਗਾਓ ਭਾਈ ਕਿਉਂਕਿ ਉਹਦੇ ਘਰ ਵਿੱਚ ਕੀਰਤੀ ਕਰਨੀ ਹੀ ਬਣਦੀ ਹੈ ਤੇ ਜਪਿਆ ਹੋਇਆ ਨਾਮ ਕੀਤਾ ਹੋਇਆ ਕੀਰਤਨ ਹੀ ਭਾਈ ਉੱਥੋਂ ਤੱਕ ਪਹੁੰਚਦਾ ਹੋਰ ਕੋਈ ਵਸਤੂ ਨਹੀਂ ਪਹੁੰਚਦੀ ਇਸ ਲਈ ਉਸ ਦੇ ਸੋਹਲੇ ਗਾਓ ਆਖਿਆ ਮਹਾਰਾਜ ਐਸ ਵੇਲੇ ਵੀ ਸੋਹਲੇ ਗਾਉਂਦੇ ਹਨ ਸੋਹਲੇ ਤਾਂ ਖੁਸ਼ੀਆਂ ਵੇਲੇ ਗਾਏ ਜਾਂਦੇ ਹਨ ਸੋਹਲੇ ਤਾਂ ਵਿਆਹਾਂ ਤੇ ਗਾਏ ਜਾਂਦੇ ਹਨ ਤੇ ਪ੍ਰਾਣ ਪੰਖੇਰੂ ਉੱਡ ਜਾਣ ਸਰੀਰ ਮਿੱਟੀ ਹੋ ਜਾਵੇ ਫਿਰ ਵੀ ਅਕਾਲ ਪੁਰਖ ਦੇ ਸੋਹਲੇ ਗਾਣੇ ਹਨ ਤਾਂ ਧੰਨ ਗੁਰੂ ਨਾਨਕ ਪਾਤਸ਼ਾਹ ਆਪ ਕਹਿੰਦੇ ਹਨ ਬਈ ਜਿਸ ਪ੍ਰਾਣੀ ਨੇ ਸੰਸਾਰ ਤੇ ਆ ਕੇ ਸੇਵਾ ਸਿਮਰਨ ਪਰਉਪਕਾਰੀ ਜੀਵਨ ਬਤੀਤ ਕੀਤਾ ਤੇ ਉਹ ਪੰਜ ਭੂਤਕ ਸਰੀਰ ਛੱਡ ਗਿਆ ਤਾਂ ਉਹਦੇ ਪਿੱਛੋਂ ਵੀ ਸੋਹਲੇ ਹੀ ਬਣਦੇ ਹਨ ਗਾਉਣੇ ਕਿਉਂਕਿ ਇਹ ਵੀ ਇੱਕ ਸੁਮੇਲ ਹੈ ਆਤਮਾ ਔਰ ਪਰਮਾਤਮਾ ਦਾ ਜੋ ਆਤਮਾ ਪਰਮਾਤਮਾ ਤੋਂ ਵਿਛੜ ਕੇ ਆਈ ਸੀ ਉਹ ਪਰਮਾਤਮਾ ਵਿੱਚ ਜਾ ਸਮਾਈ ਹੈ ਜੋ ਬੂੰਦ ਸਾਗਰ ਤੋਂ ਵਿਛੜ ਕੇ ਆਈ ਸੀ ਉਹ ਬੂੰਦ ਫਿਰ ਸਾਗਰ ਵਿੱਚ ਜਾ ਸਮਾਈ ਹੈ ਜੋ ਜਲ ਮੇਂ ਜਲ ਆਏ ਖਟਾਨਾ ਤਿਉ ਜੋਤੀ ਸੰਗ ਜੋਤ ਸਮਾਨਾ ਮਿਟ ਗਏ ਗਮਨ ਪਾਏ ਵਿਸਰਾਮ ਨਾਨਕ ਪ੍ਰਭ ਕੈ ਸਦ ਕੁਰਬਾਨ ਇਹ ਵੀ ਇੱਕ ਸੁਮੇਲ ਹੈ ਬਈ ਜਿਹੜੀ ਬੂੰਦ ਸਾਗਰ ਤੋਂ ਵਿਛੜ ਕੇ ਆਈ ਸੀ ਉਹ ਬੂੰਦ ਫਿਰ ਸਾਗਰ ਵਿੱਚ ਜਾ ਸਮਾਈ ਹੈ ਇਸ ਲਈ ਉਹਦੇ ਸੋਹਲੇ ਗਾਉਣੇ ਬਣਦੇ ਹਨ ਧੰਨ ਗੁਰੂ ਨਾਨਕ ਪਾਤਸ਼ਾਹ ਕਹਿ ਰਹੇ ਹਨ।

जीव आत्मा दे पास केड़ी वस्तु पहुंचदी है? हजूर कहंदे ने गुर का बचन बसे जी नाले। ए जीव आत्मा तक पहुंच सकदा है गुरु दा बचन। गुरु दे बचन तो भाव है गुरु दा शब्द, क्योंकि हर पवित्र आत्मा दरगाह विच बैठी हुई अपने प्यारियां पासों मित्रां पासों ए मंग करदी है। क्योंकि धन गुरु नानक पातशाह जी ने भी ए मंग कीती है, मेरे मित्रों ऐ मेरे प्यारियो, संमत साहा लिखिया मिलकर पावो तेल देव सजन असीसड़ियां। ते असीसां केड़ियां हन? हजूर कहंदे ने मैं पिछे कीर्तन करियो निर्वाण जियो। वेखना भाई मेरे पिछों किसे ने रोना नहीं, दुख नहीं मनाना। जे मेरे नाल सच्चा प्यार करदे हो तो मैं पिछे मेरे पिछे कीर्तन करना मेरी याद में। मैनू असीसां देनियां कीर्तन दियां, क्योंकि कीर्तन दियां असीसां ही जीव आत्मा तक पहुंच दियां हन। इसलिए हजूर कहंदे ने संमत साहा लिखिया मिलकर पावो तेल देव सजन असीसड़ियां। जे पुन होन तां पापां दा भार हल्का हो जांदा। कीर्तन ही है जो पापां दी निवृत्ति कर देंदा। गुरु दी शरण विच आके उसका जश करना यही दात एक नाल जांदी। गुरु दी शरण विच आ जाना बड़ी वड्डी गल है। धन गुरु गोबिंद सिंह सच्चे पातशाह घट घट दे जानन हारे परमेश्वर दा रूप अज एक अलोकित आप चोज वरता रहे हन। सच्चे पातशाह जी दी उस्तति सुन के एक बैरागी वैष्णो मत दा साधु दर्शना दई आया। आके की वेखदा है कि सतगुरु जी दे हाथ विच गुटार पंछी है, दूजे हाथ विच बाज फड़िया होया है। उस बाज ने गुटार दे मास नू त्रोड़िया है, फिर दोबारा तोड़िया, बल्कि जद तीजी वेरा गुटार दे मास नू तोड़िया तां बैरागी दे मन विच बड़ी शंका आई कि मैं तो सुनिया सी कि सतगुरु शांतमई दयालु अते दयावान हन, पर इना दे चित विखे तो बड़ी कठोरता है। रंचक मातर भी दया नहीं, गुटार तड़प रहा है ते जिउंदे गुटार दा मास बाज कोलों तुड़वा रहे हैं। अंतर जामी सतगुरु जी ने साधु दे हिरदे दी शंका जान के वचन कीता, हे संत जी, आप जी दे मन विच जो संशा उठिया है ना, आप नहीं जानते कि इना दे पिछले जन्म का की संबंध है। ए जो गुटार है राजे दा वजीर सी, जो बाज है ए पिछले जन्म विच वड्डा जिमीदार सी। जिमीदार ने अपना पिंड वसाया होया सी। इस वजीर ने झूठी तोहमत लगा के इसनू पिंड तो बाहर कढवा दिता, पिंड उजाड़ दिता, पर अपनी मेहनत और सच्चाई दे सदके इसने एक होर पिंड वसा लिया। वजीर ने फिर ईरखा करके इसका पिंड उजाड़ दिता। जिमीदार ने साख संबंधियां दी मदद दे नाल, अपने मित्रां दी मदद दे नाल, अपने रसूख नाल फिर एक पिंड वसाया। पर राजे दे वजीर ने वैर भाव रख के तीजी बार भी पिंड उजाड़ दिता। समा पा के इना दोनों दी मृत्यु हो गई। जिवें बाणी विच लिखिया है, जेहा बीजे सोदणे करमा संदड़ा खेत। जिहो जिहा कोई बीज बो के जांदा, जिहो जिहे कोई कर्म करके जांदा, निरंकार ओदरे ही पेज देंदा।
ਇਸੇ ਲਈ ਹਜ਼ੂਰ ਕਹਿੰਦੇ ਨੇ ਭਾਈ ਦੇਵਤਿਆਂ ਵਾਲੇ ਜੇ ਕਰਮ ਕਰੋਗੇ ਤਾਂ ਨਿਰੰਕਾਰ ਦੇਵਤਿਆਂ ਵਾਲੇ ਪਾਸੇ ਭੇਜ ਦੇਗਾ, ਤੇ ਜੇ ਮਨੁੱਖਾ ਜਨਮ ਪ੍ਰਾਪਤ ਕਰਕੇ ਪਸ਼ੂਆਂ ਵਾਲੇ ਕਰਮ ਕਰੋਗੇ ਤਾਂ ਫਿਰ ਇਹ ਹੋਰ ਪਸ਼ੂਆਂ ਵੱਲ ਚਲਾ ਜਾਏਗਾ। 84 ਦਾ ਗੇੜ ਤਿਆਰ ਹੈ ਫਿਰ ਤੇਰੇ ਲਈ। ਕਰਮਾਂ ਅਨੁਸਾਰ ਇਹ ਸਮਾਂ ਪਾ ਕੇ ਦੋਨਾਂ ਦੀ ਮ੍ਰਿਤੂ ਹੋ ਗਈ। ਵਜ਼ੀਰ ਨੂੰ ਅਗਲਾ ਜਨਮ ਗੁਟਾਰ ਦਾ ਮਿਲਿਆ ਤੇ ਜ਼ਿਮੀਦਾਰ ਨੂੰ ਬਾਜ ਦਾ ਜਨਮ ਮਿਲਿਆ। ਆਪਣਾ ਬਦਲਾ ਲੈਣ ਲਈ ਬਾਜ ਇਸ ਦਾ ਪਿੱਛਾ ਕਰ ਰਿਹਾ ਸੀ ਤੇ ਇਹ ਉੱਡਦੀ ਗੁਟਾਰ ਸ਼ਰਨ ਵਿੱਚ ਆ ਗਈ ਹੈ ਸਾਡੇ, ਤੇ ਬਾਜ ਵੀ ਪਰੇ ਆ ਕੇ ਬੈਠ ਗਿਆ। ਅੰਤਰਜਾਮੀ ਸਤਿਗੁਰੂ ਜੀ ਕਹਿਣ ਲੱਗੇ ਬਈ ਹੁਣ ਉਹਦੀ ਅੰਤਰ ਆਤਮਾ ਦੀ ਆਵਾਜ਼ ਅਸੀਂ ਸੁਣੀ ਜੋ ਕਹਿ ਰਿਹਾ ਸੀ ਕਿ ਗਰੀਬ ਨਿਵਾਜ ਇਸ ਪਾਸੋਂ ਮੈਂ ਲੇਖਾ ਲੈਣਾ ਹੈ, ਇਸ ਨੇ ਮੈਨੂੰ 3 ਵੇਰਾਂ ਉਜਾੜਿਆ ਹੈ ਤੇ 3 ਜਨਮ ਮੈਂ ਇਸ ਦਾ ਮਾਸ ਖਾਵਾਂਗਾ ਤਾਂ ਇਹ ਮੇਰਾ ਬਦਲਾ ਚੁੱਕੇਗਾ। ਇਸ ਨੇ 3 ਵੇਰਾਂ ਮੇਰੀ ਨਗਰੀ ਉਜਾੜੀ ਹੈ, ਮੈਂ ਹੁਣ 3 ਵੇਰਾਂ ਇਸ ਨੂੰ ਖਾਣਾ ਹੈ, ਮੇਰਾ ਹਿਸਾਬ ਪੂਰਾ ਹੋਵੇਗਾ। ਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਬਾਈ ਇਹ ਗੁਰੂ ਨਾਨਕ ਦੀ ਸ਼ਰਨ ਵਿੱਚ ਹੁਣ ਆ ਗਿਆ, ਇਸ ਲਈ ਇਸ ਸ਼ਰਨ ਦਾ ਵੀ ਤਾਂ ਕੋਈ ਲਾਭ ਹੈ ਨਾ। ਜੋ 3 ਜਨਮ ਵਿੱਚ ਬਦਲਾ ਚੁਕਾਣਾ ਸੀ ਅਸੀਂ 21 ਜਨਮ ਵਿੱਚ ਇਹਨਾਂ ਦਾ ਬਦਲਾ ਚੁਕਾ ਰਹੇ ਹਾਂ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਇਸੇ ਜਨਮ ਵਿੱਚ ਮੁਕਾ ਦਿੱਤਾ ਹੈ ਇਹਨਾਂ ਦਾ ਹਿਸਾਬ। ਹੁਣ ਇਹ ਦੋਨੋਂ ਹੀ ਇਸ ਜੂਨੀ ਤੋਂ ਮੁਕਤ ਹੋ ਗਏ ਹਨ। ਸਤਿਗੁਰਾਂ ਨੇ ਫਰਮਾਇਆ ਕਿ ਸੰਤ ਜੀ ਜਿਹੋ ਜਿਹਾ ਮਨੁੱਖਾ ਜਨਮ ਪ੍ਰਾਪਤ ਕਰਕੇ ਕੋਈ ਬੀਜਦਾ ਹੈ ਉਹ ਉਸਨੂੰ ਭੁਗਤਣਾ ਹੀ ਪੈਂਦਾ ਹੈ। ਉਹ ਬੈਰਾਗੀ ਮਤ ਦਾ ਸਾਧੂ ਜੋ ਸਤਿਗੁਰਾਂ ਦੀ ਸ਼ਰਨ ਵਿੱਚ ਆਇਆ ਸੀ ਚਰਨਾਂ ਤੇ ਡਿੱਗ ਪਿਆ, ਬੇਨਤੀ ਕੀਤੀ ਮਹਾਰਾਜ ਅਸੀਂ ਫਰਸ਼ਾਂ ਤੇ ਰਹਿਣ ਵਾਲੇ ਕਲਯੁਗੀ ਜੀਵ ਹਾਂ, ਰੱਬੀ ਰਮਜ਼ਾਂ ਨੂੰ ਕਿਵੇਂ ਸਮਝ ਸਕਦੇ ਹੋ? ਅਸੀਂ ਨਹੀਂ ਸਮਝ ਸਕਦੇ ਆਪਦੀਆਂ ਰਮਜ਼ਾਂ। ਆਪ ਸਮਰੱਥ ਪੁਰਖ ਹੋ, ਬਖਸ਼ਿਸ਼ ਕਰੋ ਮੇਰਾ ਆਉਣ ਵਾਲਾ ਜੀਵਨ ਸੇਵਾ ਸਿਮਰਨ ਪਰਉਪਕਾਰ ਅਤੇ ਆਪ ਜੀ ਦੇ ਚਰਨਾਂ ਵਿੱਚ ਬਤੀਤ ਹੋਵੇ। ਸਤਿਗੁਰਾਂ ਨੇ ਮਿਹਰ ਦੀ ਦ੍ਰਿਸ਼ਟੀ ਤੱਕੀ, ਕਿਉਂਕਿ ਸਤਿਗੁਰੂ ਜੀ ਦਾ ਬਚਨ ਹੈ ਕਿ ਪਾਪਾਂ ਦਾ ਫਲ ਤਾਂ ਜੀਵ ਨੂੰ ਭੋਗਣਾ ਹੀ ਪੈਂਦਾ ਹੈ, ਪਰਮੇਸ਼ਰ ਆਪਣੀ ਇੱਛਾ ਅਨੁਸਾਰ ਕਿਸੇ ਨੂੰ ਇਸੇ ਹੀ ਜਨਮ ਵਿੱਚ ਦੇ ਦਿੰਦਾ ਫਲ, ਕਿਸੇ ਨੂੰ ਦੂਜੇ ਜਨਮ ਵਿੱਚ, ਕਿਸੇ ਨੂੰ ਤੀਜੇ ਵਿੱਚ, ਪਰ ਇਹ ਤਾਂ ਬਈ ਪਾਪਾਂ ਦਾ ਫਲ ਤਾਂ ਭੋਗਣਾ ਹੀ ਪੈਂਦਾ ਹੈ। ਤੇ ਜੋ ਪ੍ਰਭੂ ਦਾ ਸਿਮਰਨ ਹੈ, ਪ੍ਰਭੂ ਦੀ ਸ਼ਰਨ ਵਿੱਚ ਆ ਜਾਂਦਾ ਤਾਂ ਇਹ ਸਮਾਂ ਸੁਤੇ ਹੀ ਨਿਕਲ ਜਾਂਦਾ, ਇਹ ਸਮਾਂ ਸੁਪਨਾ ਬਣ ਕੇ ਪੂਰਾ ਹੋ ਜਾਂਦਾ ਜੋ ਗੁਰੂ ਦੀ ਸ਼ਰਨ ਵਿੱਚ ਆਉਂਦੇ ਹਨ। ਇਸੇ ਲਈ ਧੰਨ ਗੁਰੂ ਨਾਨਕ ਪਾਤਸ਼ਾਹ ਕਹਿ ਰਹੇ ਹਨ ਦਿਓ ਸੱਜਣ ਅਸੀਸਰੀਆਂ ਜੋ ਹੋਵੇ

घर घर ए हो पहुंचा सदरे नित पवन, ए शब्दां तां नित ही पै रहियां हन, असी सुनियां अनसुनियां कर देंदे हां। जदों कोई मनुख इस संसार तो जा रहा होंदा है, कोई अर्थी जा रही होंदी है, ओ सानू चेता करा रहा होंदा है, ऐ मनुख एक दिन तेरे ते भी ऐसा आएगा। ओ भी सदरे दे रहे, दस रहे। जदों मनुख सो जांदा है ना रात नू, ए मौत विखाली दे जांदी है। हजूर ने इस मौत नू नित परलों किया कि हर मनुख ते नित परलों आउंदी है। वो केड़ी आउंदी है? जदों असी सौं जांदे हां तां मौत विखाली दे जांदी है, दस जांदी है, ऐ मनुख एक दिन सौवन होएगो लांबे गोड पसार, एक दिन तू ऐसा सवेगा कि कोई तैनू उठा ल ना सकेगा। ਇਸੇ ਲਈ ਸਤਪੁਰਸ਼ ਕਹਿੰਦੇ ਹਨ ਜਦੋਂ ਸੌਂ ਕੇ ਉੱਠੀਏ ਤਾਂ ਇਸ਼ਨਾਨ ਕਰੋ ਭਾਈ ਸਰੀਰ ਦੀ ਪਵਿੱਤਰਤਾ ਲਈ, ਕਿਉਂਕਿ ਮੌਤ ਵੀ ਖਾਲੀ ਦੇ ਜਾਂਦੀ ਹੈ। ਉਹ ਵੀ ਮੌਤ ਜੋ ਨਿਤ ਪਰਲੇ ਹੈ, ਇਹ ਨੀਂਦ ਹੈ। ਤੇ ਜਦੋਂ ਸਵਾਸਾਂ ਦੀ ਗੰਢ ਖੁੱਲ ਜਾਂਦੀ ਹੈ, ਇਸ ਨੂੰ ਨਮਿਤ ਪਰਲੋਂ ਕਿਹਾ ਕਿ ਜਦੋਂ ਸਵਾਸ ਸਮਾਪਤ ਹੋ ਜਾਣ ਤਾਂ ਮਨੁੱਖ ਅਗਲਾ ਕਦਮ ਨਹੀਂ ਪੁੱਟ ਸਕਦਾ, ਉੱਥੇ ਹੀ ਮਿੱਟੀ ਦੀ ਢੇਰੀ ਹੋ ਜਾਂਦਾ। ਉਚਾਰਨ ਕਰੋ ਸ੍ਰੀ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ, ਘਰ ਘਰ ਇਹ ਪਹੁੰਚ ਹੈ ਸਦੜੇ ਪੈ ਰਹੇ ਹਨ। ਜਿਵੇਂ ਬਾਬਾ ਨੰਦ ਸਿੰਘ ਜੀ ਮਹਾਰਾਜ ਕਲੇਰਾਂ ਵਾਲੇ ਕਿਹਾ ਕਰਦੇ ਸਨ, ਭਾਈ ਇਹ ਸਦਰੇ ਗੁਰਮੁਖਾਂ ਨੂੰ ਅੰਮ੍ਰਿਤ ਵੇਲੇ ਵੀ ਪੈਂਦੇ ਹਨ। ਉੱਠ ਭਾਈ ਗੁਰੂ ਕੇ ਲਾਲ, ਇਹ ਮਨੁੱਛਾ ਜਨਮ ਵੀ ਤੇਰਾ ਅੰਮ੍ਰਿਤ ਵੇਲਾ ਹੈ, ਤੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰ। ਸੱਚਖੰਡ ਦੇ ਦੁਆਰ ਖੁੱਲ ਗਏ ਹਨ, ਗੁਰੂ ਜਾਗਦਾ ਹੋਵੇ ਤੂੰ ਸੁੱਤਾ ਹੋਵੇ ਤਾਂ ਫਿਰ ਪ੍ਰਸੰਨਤਾ ਨਹੀਂ ਭਾਈ। ਜੇ ਗੁਰੂ ਦੀ ਖੁਸ਼ੀ ਮੰਨਣੀ ਹੈ ਤਾਂ ਅੰਮ੍ਰਿਤ ਵੇਲੇ ਉੱਠ, ਇਸ਼ਨਾਨ ਕਰ, ਤੇ ਫਿਰ ਸਤਸੰਗਤ ਵਿਚ ਬਹਿ ਕੇ ਜਪ ਸ੍ਰੀ ਵਾਹਿਗੁਰੂ, ਤਾਂ ਕਿ ਤੇਰਾ ਜੀਵਨ ਸਫਲ ਹੋ ਜਾਵੇ, ਤੇਰਾ ਜਮਨਾ ਮਰਨਾ ਮਿਟ ਜਾਏ। ਇਸ ਲਈ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ ਸੱਦਨਹਾਰਾ ਸਿਬਰੀਏ। ਇਹ ਸੱਦਾਂ ਕੀ ਕਹਿ ਰਹੀਆਂ ਹਨ? ਇਹ ਸੱਦਾਂ ਕਹਿ ਰਹੀਆਂ ਹਨ ਬਾਈ ਸੱਦਨਹਾਰਾ ਸਿਬਰੀਏ, ਜਿਸ ਵਾਹਿਗੁਰੂ ਨੇ ਤੈਨੂੰ ਭੇਜਿਆ ਨਾ ਉਸਨੇ ਸਦਨਾ ਵੀ ਹੈ। ਮਨੁੱਖ ਐਵੇਂ ਨਹੀਂ ਸੰਸਾਰ ਵਿਚ ਆ ਗਿਆ, ਅਕਾਲ ਪੁਰਖ ਵਾਹਿਗੁਰੂ ਈਸ਼ਵਰ ਦਾ ਘੱਲਿਆ ਹੋਇਆ ਹੈ। ਹਜ਼ੂਰ ਦੀ ਬਾਣੀ ਕਹਿ ਰਹੀ ਹੈ, ਜਿਹਾ ਚੀਰੀ ਲਿਖਿਆ ਤੇ ਹੁਕਮ ਕਮਾਏ ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ। ਤੇ ਜਿਹੜਾ ਕੱਲਿਆ ਹੋਇਆ ਆਉਂਦਾ, ਜਿਹੜਾ ਕਿਸੇ ਦਾ ਭੇਜਿਆ ਹੋਇਆ ਆਉਂਦਾ, ਉਹ ਕੋਈ ਜ਼ਿੰਮੇਵਾਰੀ ਲੈ ਕੇ ਆਉਂਦਾ, ਕੋਈ ਡਿਊਟੀ ਲੈ ਕੇ ਆਉਂਦਾ, ਕੋਈ ਕੰਮ ਕਰਨ ਲਈ ਆਉਂਦਾ। ਤੇ ਅਕਾਲ ਪੁਰਖ ਵਾਹਿਗੁਰੂ ਨੇ ਬਾਈ ਸਾਨੂੰ ਸੰਸਾਰ ਵਿਚ ਭੇਜਿਆ, ਭਾਈ ਤੂੰ ਜਾ ਕੇ ਸਿਮਰ ਸਿਮਰ ਨਾਮ ਬਾਰੰਗ ਬਾਰ ਬਾਰੰਗ ਬਾਰ ਉਸ ਪ੍ਰਭੂ ਦਾ ਸਿਮਰਨ ਕਰ, ਇਸ ਲਈ ਤੈਨੂੰ ਸੋਹਣਾ ਮਨੁੱਛਾ ਜਨਮ ਪ੍ਰਾਪਤ ਹੋਇਆ। ਇਹ ਐਵੇਂ ਨਹੀਂ ਮਿਲ ਗਿਆ, ਇਹ ਬੜਾ ਅਮੋਲਕ ਜਨਮ ਹੈ ਬਾਈ। ਲੱਖ 84 ਪਰਮ ਦਿਆਂ ਦੁਰਲਭ ਜਨਮ ਪਾਇਆ, ਇੱਕ 10 ਬੰਦਿਆਂ ਦੀ ਕਿਉਂ ਭੁਗਤਾਨੀ ਹੋਵੇ, ਕਿਤਨਾ ਸਮਾਂ ਲੱਗ ਜਾਂਦਾ। ਤੇ ਜਿਹਦੀ ਵਾਰੀ 84 ਲੱਖ ਦੇ ਬਾਅਦ ਆਈ ਹੋਵੇ, ਇੱਕ ਇੱਕ ਜੂਨ ਦੀ ਉਮਰ ਗਿਣੀਏ ਤਾਂ ਕਈ ਜੂਨਾਂ ਵਿਚ ਐਸੀਆਂ ਵੀ ਹਨ ਜਿਨ੍ਹਾਂ ਦੀ ਹਜ਼ਾਰ ਹਜ਼ਾਰ ਬਰਸ਼ ਉਮਰ ਹੈ, ਲੱਖ ਲੱਖ ਬਰਸ਼ ਉਮਰ ਹੈ, ਜਿਵੇਂ ਪਹਾੜਾਂ ਦੀ, ਬ੍ਰਿਸ਼ਾਂ ਦੀ ਕਈ ਕਈ ਹਜ਼ਾਰ ਬਰਸ਼। ਤੇ ਹਜ਼ੂਰ ਕਹਿੰਦੇ ਨੇ ਭਾਈ ਕਿਤਨੇ ਯੁੱਗਾਂ ਦੇ ਬਾਅਦ ਤੈਨੂੰ ਇਹ ਮਨੁੱਛਾ ਜਨਮ ਮਿਲਿਆ ਹੋਵੇਗਾ, ਅੰਦਾਜ਼ਾ ਲਾ ਲੈ ਕਿ ਲੱਖ 84
84 ਲੱਖ ਦੇ ਬਾਅਦ ਤੇਰੀ ਵਾਰੀ ਆਈ ਹੈ, ਵਵਾ ਵਾਰੀ ਆਈ ਹੈ ਮੂੜੇ, ਓਏ ਮੂਰਖ ਮਸਾਂ ਮਸਾਂ ਤੇਰੀ ਵਾਰੀ ਆਈ। ਵਾਸਦੇਵ ਤੁਦ ਵਿਸਰਿਆ, ਜਿਸ ਨੂੰ ਯਾਦ ਰੱਖਣਾ ਸੀ ਉਹ ਤੈਨੂੰ ਵਿਸਰੀ ਗਿਆ, ਇਸ ਲਈ ਉਹ ਵੇਲਾ ਨਾ ਲੈ ਸੀ ਮੂੜੇ ਜਾਂ ਤੂੰ ਜੰਮ ਕੇ ਵਸ ਫੜਿਆ। ਜਦੋਂ ਸਵਾਸਾਂ ਦੀ ਪੂੰਜੀ ਸਮਾਪਤ ਹੋ ਜਾਏਗੀ, ਇਹ ਸਰੀਰ ਇੱਥੇ ਰਹਿ ਜਾਏਗਾ, ਜੰਮ ਤੈਨੂੰ ਘੇਰਾ ਘੱਤ ਲੈਣਗੇ, ਕਿਆ ਤੂੰ ਉਦੋਂ ਕਵੇਂਗਾ ਬਈ ਮੈਨੂੰ ਸੇਵਾ ਕਰ ਲੈਣ ਦਿਓ, ਜਾਂ ਕੋਈ ਨਾਮ ਜਪ ਲੈਣ ਦਿਓ, ਸਤਸੰਗ ਕਰ ਲੈਣ ਦਿਓ। ਹਜ਼ੂਰ ਕਹਿੰਦੇ ਨੇ ਨਾ ਤੇਰੀ ਕੋਈ ਸੁਣੇਗਾ, ਨਾ ਤੂੰ ਕਹਿਣ ਜੋਗਾ ਹੀ ਹੋਵੇਗਾ। ਇਸ ਲਈ ਭਾਈ ਤੂੰ ਕੱਲਿਆ ਹੋਇਆ ਆਇਆ ਔਰ ਪਰਮੇਸ਼ਰ ਦਾ ਨਾਮ ਜਪਣ ਲਈ ਆਇਆ। ਜਿਵੇਂ ਹਜ਼ੂਰ ਕਹਿੰਦੇ ਨੇ ਕੱਚ ਪਕਾਈ ਇੱਥੇ ਪਾਏ, ਜਦੋਂ ਮਨੁੱਖ ਸੰਸਾਰ ਤੇ ਆਉਂਦਾ ਤਾਂ ਇਹ ਕੱਚਾ ਪਾਂਡਾ ਹੁੰਦਾ, ਤੇ ਭਲੇ ਪੁਰਸ਼ਾਂ ਦੀ ਸਤ ਪੁਰਸ਼ਾਂ ਦੀ ਸੰਗਤ ਕਰਕੇ ਇਸਨੇ ਪੱਕ ਕੇ ਜਾਣਾ, ਕਿਉਂਕਿ ਮੰਡੀ ਦੇ ਵਿੱਚ ਮੁੱਲ ਪੱਕਿਆਂ ਦਾ ਪੈਂਦਾ। ਇੱਕ ਟਕੇ ਦਾ ਘੜਾ ਲਈਏ, ਉਹਨੂੰ ਟਨਕ ਕੇ ਦੇਖੀਦਾ ਵੀ ਕਿਤੇ ਕੱਚਾ ਤਾਂ ਨਹੀਂ, ਜੇ ਕੱਚਾ ਹੈ ਤਾਂ ਕੋਈ ਕੀਮਤ ਨਹੀਂ। ਆਖਿਆ ਤੂੰ ਵੀ ਇੱਥੇ ਪੱਕਣ ਲਈ ਆਇਆ ਬਾਈ, ਤੇਰਾ ਸਿਦਕ ਹੋਵੇ ਆਪਣੇ ਇਸ਼ਟ ਤੇ ਆਪਣੇ ਗੁਰੂ ਤੇ ਫਿਰ ਜਦੋਂ ਪੱਕ ਕੇ ਜਾਏਗਾ ਨਾ, ਉਸ ਦੀ ਦਰਗਾਹ ਵਿੱਚ ਤੇਰੀ ਕੋਈ ਕੀਮਤ ਹੋਵੇਗੀ, ਤੇਰਾ ਕੋਈ ਸਤਿਕਾਰ ਹੋਵੇਗਾ, ਤੇਰੇ ਨਾਲ ਗੁਰੂ ਪਿਆਰ ਕਰੇਗਾ, ਗੁਰੂ ਤੈਨੂੰ ਸੱਦ ਕੇ ਆਪਣੇ ਪਾਸ ਬਿਠਾਏਗਾ। ਜਿੰਨੀ ਤੇਰਾ ਨਾਮ ਧਿਆਇਆ ਤਿੰਨ ਕੋ ਸਦ ਮਿਲੇ। ਇਸ ਲਈ ਹਜ਼ੂਰ ਕਹਿੰਦੇ ਨੇ ਭਾਈ ਇਹ ਸੁਧੜੇ ਨਿਤ ਪੈ ਰਹੇ ਹਨ ਤੇ ਤੂੰ ਫਿਰ ਵੀ ਸੁੱਤਾ ਹੋਇਆ, ਆ ਅੰਮ੍ਰਿਤ ਵੇਲੇ ਉੱਠ ਕੇ ਭਾਈ ਸੱਚਖੰਡ ਦੇ ਬਾਰ ਖੁੱਲੇ ਹਨ ਤੇ ਆਪਣੇ ਜੀਵਨ ਨੂੰ ਸਿਮਰਨ ਵਿੱਚ ਸੇਵਾ ਵਿੱਚ ਲਾ ਕੇ ਸਫਲ ਕਰ ਲੈ। ਧੰਨ ਗੁਰੂ ਨਾਨਕ ਪਾਤਸ਼ਾਹ ਇਸ ਸ਼ਬਦ ਵਿੱਚ ਅਖੀਰਲੀ ਤੁਕਾਂ ਵਿੱਚ ਆਪ ਕਹਿ ਰਹੇ ਨੇ ਘਰ ਘਰ ਇਹੋ ਪਹੁੰਚਾਂ ਸਦੜੇ ਨਿਤ ਪਵਨ, ਇਹ ਸਦਾ ਨਿਤ ਪੈ ਰਹੀਆਂ।

ਸਾਰ ਰਾਤ ਦਿਵਸ ਕੇ ਕੂਕਨੇ ਕਹੂੰ ਕੇ ਸੁਣੇ ਪੁਕਾਰ। ਕਹਿੰਦੇ ਜੇ ਰਾਤ ਦਿਨ ਬੇਨਤੀਆਂ ਕਰੇਗਾ ਉਹ ਜੀਵ ਅਕਾਲ ਪੁਰਖ ਵਾਹਿਗੁਰੂ ਦੇ ਧਰਤੀ ਦੀ ਪੁਕਾਰ ਸੁਣੀ ਜਾਵੇਗੀ। ਜਦੋਂ ਗੁਰਸਿੱਖ ਸਤਿਗੁਰੂ ਨੂੰ ਯਾਦ ਕਰਦਾ ਗੁਰ ਕੀ ਮੂਰਤ ਮਨ ਮੈਂ ਧਿਆਨ ਗੁਰ ਦੇ ਸ਼ਬਦ ਮੰਤਰ

ਸਤਨਾਮ ਸ੍ਰੀ ਵਾਹਿਗੁਰੂ ਧੰਨ ਗੁਰੂ ਨਾਨਕ ਦੇਵ ਜੀਓ ਮਹਾਰਾਜ।

0: ਵੜ ਭਾਗੀ ਸਤਸੰਗਤ ਪਾਵੈ ਭਾਗਹੀਨ ਬਿਨ ਭਾਗਾ ਸਤਸੰਗ ਨਾ ਲੱਭੈ ਬਿਨ ਸੰਗਤ ਮੈਲ
1: ਭਰੀਜੈ ਜੀਓ।
0: ਜਦੋਂ ਕਿਸੇ ਜੀਵ ਦੇ ਅੱਛੇ ਕਰਮ ਕੀਤੇ ਹੋਏ ਪੂਰਵਲੇ ਪਿਛਲੇ ਜਨਮਾਂ ਦੇ ਕੋਈ ਪੁੰਨ ਕੀਤੇ ਹੋਏ ਇਕੱਠੇ ਹੁੰਦੇ ਹਨ ਫਲ ਦੇਣ ਵਾਸਤੇ, ਉਦੋਂ ਉਸ ਨੂੰ ਗੁਰੂ ਦਾ ਮਿਲਾਪ ਹੁੰਦਾ, ਸਤਸੰਗ ਦਾ ਮਿਲਾਪ ਹੁੰਦਾ ਹੈ ਅਤੇ ਰੱਬ ਦੇ ਪਿਆਰਿਆਂ ਦਾ ਮਿਲਾਪ ਹੁੰਦਾ ਹੈ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਧਨ ਦੌਲਤ ਦਾ ਮਿਲ ਜਾਣਾ, ਜ਼ਮੀਨ ਜਾਇਦਾਦ ਦਾ ਮਿਲ ਜਾਣਾ, ਹੋਰ ਦੁਨਿਆਵੀ ਪਦਾਰਥਾਂ ਦਾ ਮਿਲ ਜਾਣਾ, ਇਹ ਚੰਗੇ ਭਾਗਾਂ ਦੀ ਨਿਸ਼ਾਨੀ ਨਹੀਂ ਹੈ, ਇਹ ਪੁੰਨਾਂ ਦਾ ਪ੍ਰਤਾਪ ਹੈ। ਕੋਈ ਅੱਛੇ ਪੁੰਨ ਕੀਤੇ ਹੋਏ ਹਨ, ਚੰਗੇ ਭਾਗ ਇਸ ਸਤਸੰਗ ਦੀ ਪ੍ਰਾਪਤੀ ਹੁੰਦੀ ਹੈ। ਫਿਰ ਇਸ ਨੂੰ ਸੋਝੀ ਪੈਂਦੀ ਹੈ ਕਿ ਮੈਂ ਸੰਸਾਰ ਵਿੱਚ ਕਿਉਂ ਆਇਆ ਹਾਂ, ਮੇਰੇ ਜੀਵਨ ਦਾ ਉਦੇਸ਼ ਕੀ ਹੈ, ਮੈਨੂੰ ਸ਼ਾਂਤੀ ਕਿੱਥੋਂ ਮਿਲੇਗੀ, ਅਸਲ ਸੁੱਖ ਕਿੱਥੇ ਹੈ। ਫਿਰ ਇਸ ਨੂੰ ਪਤਾ ਲੱਗਦਾ ਹੈ ਕਿ ਮੈਂ ਸੰਸਾਰ 'ਤੇ ਕਿਉਂ ਆਇਆ ਹਾਂ, ਮੇਰਾ ਪਰਮੇਸ਼ਰ ਦੇ ਨਾਲ ਕੀ ਸੰਯੋਗ ਹੈ, ਮੇਰਾ ਪਰਮਾਤਮਾ ਦੇ ਨਾਲ ਕੀ ਸੰਬੰਧ ਹੈ। ਸਤਸੰਗਤ ਕਿਸ ਨੂੰ ਕਹਿੰਦੇ ਹਨ? ਜੋ ਸਤਸੰਗ ਸਤ ਦੇ ਨਾਲ ਜੋੜਨ ਵਾਲੀ। ਬੋਲੋ ਸਤਨਾਮ
1: ਸ੍ਰੀ ਵਾਹਿਗੁਰੂ।
0: ਇਸ ਤੋਂ ਬਿਨਾਂ, ਇਹ ਜਾਣੇ ਤੋਂ ਬਿਨਾਂ, ਨਾਮ ਤੋਂ ਬਿਨਾਂ, ਸਿਮਰਨ ਤੋਂ ਬਿਨਾਂ ਦੁਨੀਆਂ ਹਨੇਰਾ ਢੋਂਦੀ ਹੈ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਹਨੇਰਾ ਢੋਂਦੀ ਹੈ ਦੁਨੀਆਂ। ਜੋ ਇਹ ਸੋਚਦੇ ਹਨ ਕਿ ਸਾਡੇ ਜੀਵਨ ਦਾ ਉਦੇਸ਼ ਸਿਰਫ ਖਾਣਾ ਪੀਣਾ ਹੀ ਹੈ, ਸਾਡੇ ਜੀ ਇੱਥੇ ਹੀ ਹੈ, ਅੱਗੇ ਕੁਛ ਵੀ ਨਹੀਂ ਹੈ, ਸਾਡੇ ਜੀਵਨ ਦੇ ਮੈਂ ਅਸੀਂ ਕੰਮ ਨਾ ਕਰੀਏ, ਜੇ ਅਸੀਂ ਗੁਰਦੁਆਰੇ ਚਲੇ ਜਾਈਏ, ਜੇ ਅਸੀਂ ਨਾਮ ਜਪੀਏ, ਤਾਂ ਫਿਰ ਅਸੀਂ ਤਾਂ ਭੁੱਖੇ ਹੀ ਮਰ ਜਾਵਾਂਗੇ। ਇਹ ਸਭ ਹਨੇਰਾ ਢੋਣਾ ਹੈ। ਬੋਲੋ
1: ਸ੍ਰੀ ਵਾਹਿਗੁਰੂ।
0: ਇਸ ਦਾ ਕੀ ਕਾਰਨ ਹੈ? ਇਹ ਜੀਵ ਅਕਿਰਤਕਣ ਹੋ ਗਿਆ ਹੈ, ਸੰਸਾਰ ਤੇ ਆ ਕੇ ਇਸ ਨੂੰ ਆਪਣਾ ਮਾਲਕ ਭੁੱਲ ਗਿਆ ਹੈ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਇਸ ਦਾ ਇਹੀ ਕਾਰਨ ਹੈ

0: ਗੁਰਬਾਣੀ ਕਹਿੰਦੀ ਹੈ, ਦਾਤ ਪਿਆਰੀ ਵਿਸਰਿਆ ਦਾਤਾਰਾ। ਸੰਸਾਰ ਅਤੇ ਦੁਨੀਆਂ 'ਤੇ ਆ ਕੇ ਅਸੀਂ ਮਾਲਕ ਨੂੰ ਭੁੱਲ ਗਏ, ਦਾਤਾਂ ਦੇਣ ਵਾਲਾ ਭੁੱਲ ਗਿਆ ਹੈ, ਦਾਤਾਂ ਦੇ ਵਿੱਚ ਉਲਝ ਕੇ ਰਹਿ ਗਏ ਹਾਂ, ਦਾਤਾਂ ਨਾਲ ਪਿਆਰ ਪਾ ਲਿਆ। ਦਾਤਾਂ ਸਾਨੂੰ ਚੰਗੀਆਂ ਲੱਗਦੀਆਂ ਹਨ ਅਤੇ ਦਾਤਾ ਚੰਗਾ ਨਹੀਂ ਲੱਗਦਾ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਦੇਣ ਵਾਲਾ ਨਹੀਂ ਚੰਗਾ ਲੱਗਦਾ, ਦਾਤਾਂ ਚੰਗੀਆਂ ਲੱਗਦੀਆਂ ਹਨ। ਸੋ ਸਤਸੰਗੀ ਕੌਣ ਹੁੰਦੇ ਹਨ ਬਾਈ, ਸਿੱਖ ਕੌਣ ਹੁੰਦੇ ਹਨ ਬਾਈ, ਸੇਵਕ ਕੌਣ ਹੁੰਦੇ ਹਨ? ਜਾਗੇ ਹੋਏ। ਦੁਨੀਆਂ ਸੁੱਤੀ ਪਈ ਹੈ, ਦੁਨੀਆਂ ਸੁੱਤੀ ਪਈ ਹੈ, ਦੁਨੀਆਂ ਹਨੇਰਾ ਢੋਂਦੀ ਹੈ। ਕਿਵੇਂ? ਅਗਿਆਨ ਦੀ ਨੀਂਦ ਵਿੱਚ, ਅਗਿਆਨ ਦੀ ਨੀਂਦ ਵਿੱਚ ਸਾਰੀ ਦੁਨੀਆਂ ਸੁੱਤੀ ਹੈ। ਬੋਲੋ ਸਤਸੰਗੀ ਜਾਗੇ ਹੋਏ ਹੁੰਦੇ ਹਨ, ਰੱਬ ਦੇ ਪਿਆਰੇ ਜਾਗੇ ਹੋਏ ਹੁੰਦੇ ਹਨ। ਦੂਸਰੇ ਨੂੰ ਉਹੀ ਜਗਾ ਸਕਦਾ ਹੈ ਜਿਹੜਾ ਖੁਦ ਜਾਗਿਆ ਹੋਵੇ, ਜੋ ਖੁਦ ਸੁੱਤਾ ਹੈ ਦੂਸਰੇ ਨੂੰ ਨਹੀਂ ਜਗਾ ਸਕਦਾ, ਸੁੱਤੇ ਨੂੰ ਸੁੱਤਾ ਨਹੀਂ ਜਗਾ ਸਕਦਾ, ਜਾਗਿਆ ਹੋਇਆ ਜਗਾ ਸਕਦਾ ਹੈ। ਸੋ ਸਤਸੰਗਤ, ਸਤਸੰਗੀ ਸਿੱਖ ਜਾਗੇ ਹੋਏ, ਜਿਨ੍ਹਾਂ ਨੂੰ ਆਪਣੇ ਜੀਵਨ ਦਾ ਮਨੋਰਥ, ਜੀਵਨ ਦਾ ਉਦੇਸ਼, ਏਮ ਆਫ ਲਾਈਫ ਦਾ ਪਤਾ ਹੈ, ਅਸੀਂ ਸੰਸਾਰ 'ਤੇ ਕਿਉਂ ਆਏ ਹਾਂ, ਅਸੀਂ ਦੁਖੀ ਕਿਉਂ ਹਾਂ, ਸਾਨੂੰ ਸ਼ਾਂਤੀ ਕਿੱਥੋਂ ਮਿਲੇਗੀ। ਧੂੜ ਦਾ ਕੇਂਦਰ ਧਰਤੀ ਹੈ, ਜਿੰਨਾ ਚਿਰ ਧੂੜ ਧਰਤੀ ਵਿੱਚ ਮਿਲ ਨਹੀਂ ਜਾਂਦੀ ਉਨਾ ਚਿਰ ਉਸਨੂੰ ਸ਼ਾਂਤੀ ਕਿੱਥੇ? ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਪਾਣੀ ਦਾ ਕੇਂਦਰ ਸਮੁੰਦਰ ਹੈ, ਜਿੰਨਾ ਚਿਰ ਸਾਧ ਸੰਗਤ, ਅੱਗ ਦੀ ਚੰਗਿਆੜੀ ਦਾ ਕੇਂਦਰ ਸਾਸ ਅੱਗ ਹੈ, ਜਿੰਨਾ ਚਿਰ ਅੱਗ ਅੱਗ ਦੇ ਵਿੱਚ ਨਹੀਂ ਮਿਲ ਜਾਂਦੀ, ਜਿੰਨਾ ਚਿਰ ਪਾਣੀ ਸਮੁੰਦਰ ਵਿੱਚ ਨਹੀਂ ਮਿਲ ਜਾਂਦਾ ਉਸਨੂੰ ਸ਼ਾਂਤੀ ਕਿੱਥੇ, ਉਸਨੂੰ ਟਿਕਾ ਕਿੱਥੇ? ਇਸੇ ਤਰ੍ਹਾਂ ਸਾਡੀ ਆਤਮਾ ਦਾ ਕੇਂਦਰ ਪਰਮਾਤਮਾ ਹੈ, ਜਿੰਨਾ ਚਿਰ ਇਹ ਆਤਮਾ ਪਰਮਾਤਮਾ ਨਾਲ ਜੁੜ ਨਹੀਂ ਜਾਂਦੀ ਉਨਾ ਚਿਰ ਸੁੱਖ ਕਿੱਥੇ? ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਇਸੇ ਕਰਕੇ ਗੁਰੂ ਜੀ ਬਾਣੀ ਵਿੱਚ ਕਹਿੰਦੇ ਹਨ,

ਇਹ ਉੱਤਮ ਜਗਿਆਸੂ ਸਵਾਲ ਕਰਦਾ ਹੈ। ਸਾਧੂਆਂ ਕੋਲ ਜਾ ਕੇ ਤਿੰਨ ਤਰ੍ਹਾਂ ਦੇ ਜਗਿਆਸੂ ਹੁੰਦੇ ਹਨ, ਇੱਕ ਉੱਤਮ ਜਗਿਆਸੂ ਹੁੰਦਾ ਹੈ, ਇੱਕ ਮੱਧਮ ਜਗਿਆਸੂ ਹੁੰਦਾ ਹੈ, ਇੱਕ ਕਨਿਸ਼ਠ ਜਗਿਆਸੂ ਹੁੰਦਾ ਹੈ। ਕਈ ਤਰ੍ਹਾਂ ਦੇ ਲੋਕ

0: ਆਪਾਂ ਨਾਲੇ ਆਪਣਾ ਟਾਈਮ ਖਰਾਬ ਕਰਨਗੇ, ਨਾਲੇ ਸਾਧੂ ਲੋਕਾਂ ਦਾ ਟਾਈਮ ਖਰਾਬ ਕਰਨਗੇ। ਸੰਗਤ ਵੀ ਜਾਣਗੇ ਗੱਪਾਂ ਛੱਪਾਂ ਜਾਂ ਫਿਰ ਹੋਰ ਨੀਚ ਗੱਲਾਂ ਕਰਨੀਆਂ ਜਾਂ ਫਿਰ ਭਾਈ ਦੁਨਿਆਵੀ ਪਦਾਰਥ ਹੀ ਮੰਗਦੇ ਰਹਿਣਾ। ਉੱਤਮ ਜਗਿਆਸੂ ਇਹ ਗੱਲ ਕਰਦਾ ਹੈ ਕਿ ਮੈਨੂੰ ਪ੍ਰਭ ਮਿਲਵੇ ਕੋ ਪ੍ਰੀਤ ਮਨ ਲਾ ਕੇ ਪਾਏ ਲਗੋ ਮੋਹਿ ਕਰੋ ਬੇਨਤੀ ਕੋ ਸੰਤ ਮਿਲਾ।
1: ਬੜ ਭਾਗੀ
0: ਮੇਰੇ ਮਨ ਦਾ ਉਦੇਸ਼, ਮੇਰੇ ਜੀਵਨ ਦਾ ਉਦੇਸ਼ ਕੀ ਹੈ, ਮੈਂ ਕਿਵੇਂ ਪਰਮਾਤਮਾ ਦਾ ਦਰਸ਼ਨ ਕਰਾਂਗਾ, ਮੇਰੇ ਮਨ ਨੂੰ ਸ਼ਾਂਤੀ ਕਿਵੇਂ ਆਵੇਗੀ, ਮੇਰਾ ਕਿਵੇਂ 84 ਦਾ ਚੱਕਰ ਕੱਟਿਆ ਜਾਵੇਗਾ। ਬਾਕੀਆਂ ਦੀ ਗੱਲ ਛੱਡੋ, ਆਪਾਂ ਉੱਤਮ ਜਗਿਆਸੂ ਦੀ ਗੱਲ ਕਰਦੇ ਹਾਂ। ਸੋ ਇਹ ਸਵਾਲ ਕਰਦਾ ਹੈ, ਉਹਨਾਂ ਨੂੰ ਫਿਰ ਇਹੀ ਜਵਾਬ ਮਿਲਦਾ ਹੈ ਭਾਈ

0: ਤੇ ਫਿਰ ਕੁਛ ਚਿਰ ਵਾਸਤੇ ਮਨ ਤ੍ਰਿਪਤ ਹੋ ਜਾਏਗਾ। ਸਦੀ ਵੀ ਤ੍ਰਿਪਤੀ ਨਹੀਂ ਹੈ, ਆਤਮਕ ਸ਼ਾਂਤੀ ਜਿਹੜੀ ਹੈ ਜੋ ਪਰਮੇਸ਼ਵਰ ਦੇ ਨਾਲ ਜੁੜਿਆ ਸਤਸੰਗ ਸੇਵਾ ਸਿਮਰਨ ਦੇ ਨਾਲ ਮਿਲਦੀ ਹੈ, ਉਹੀ ਸਦੀਵੀ ਸ਼ਾਂਤੀ ਹੈ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਉਹੀ ਸਦੀਵੀ ਸ਼ਾਂਤੀ ਹੈ ਜੋ ਆ ਕੇ ਜਾਂਦੀ ਨਹੀਂ ਹੈ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਸੋ ਉਸ ਨੂੰ ਆਤਮਕ ਸ਼ਾਂਤੀ ਕਹਿੰਦੇ ਹਨ। ਸੋ ਨਹੀਂ ਤਾਂ ਗੁਰਬਾਣੀ ਦੇ ਵਿੱਚ ਗੁਰਦੇਵ ਬਹੁਤ ਪ੍ਰਮਾਣ ਦੇ ਦੇ ਕੇ ਖੋਲ ਖੋਲ ਕੇ ਸਮਝਾਉਂਦੇ ਹਨ। ਮੈਂ ਤੂੰ ਬਾਕੀ ਛੋਟੇ ਮੋਟਿਆਂ ਦੀਆਂ ਗੱਲਾਂ ਛੱਡ ਦੇ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ
1: ਸੁਖੀਆ।
0: ਸਾਰੀ ਸ੍ਰਿਸ਼ਟੀ ਦਾ ਰਾਜਾ ਕਿਉਂ ਨਾ ਬਣ ਜਾਵੇ ਇਹ ਮਨੁੱਖ, ਸਾਰੀ ਸ੍ਰਿਸ਼ਟੀ ਦਾ। ਬਾਕੀ ਮਾੜੀ ਮੋਟੀ ਗੱਲ ਛੱਡੋ, ਛੋਟਾ ਮੋਟਾ ਕੋਈ ਆਪਣਾ ਬਣ ਜਾਣਾ, ਕੋਈ ਅਹੁਦਾ ਮਿਲ ਜਾਣਾ, ਕੋਈ ਇਲਾਕੇ ਦਾ ਮਾਲਕ ਬਣ ਜਾਣਾ, ਕੋਈ ਹੋਰ ਕੁਛ ਮਾੜਾ ਮੋਟਾ ਜ਼ਿਆਦਾ ਕੁਛ ਬਣ ਜਾਣਾ, ਸਾਰੀ ਸ੍ਰਿਸ਼ਟੀ ਦਾ ਰਾਜਾ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਫਰਮਾਨ ਕਰਦੇ ਹਨ, ਬਾਈ ਜੇਕਰ ਉਹ ਰੱਬ ਦੇ ਨਾਲ ਨਹੀਂ ਜੁੜਿਆ, ਜੇਕਰ ਉਹ ਪਰਮਾਤਮਾ ਦਾ ਨਾਮ ਨਹੀਂ ਜਪਦਾ, ਜੇਕਰ ਉਹ ਉਸ ਦਾਤੇ ਨੂੰ ਭੁੱਲ ਗਿਆ ਹੈ, ਫਿਰ ਉਸ ਦੀ ਸਾਰੀ ਸ੍ਰਿਸ਼ਟੀ ਦੀ, ਸ੍ਰਿਸ਼ਟੀ ਦੇ ਮਾਲਕ ਦੀ ਹਾਲਤ ਕੀ ਹੈ?

0: सकल श्रेष्ठ को
1: राजा दुखिया
0: सुखी कैसे होएगा भाई। हर का नाम जपत होए
1: सुखिया,
0: परमेश्वर का नाम जप के ही सुखी हो सकता है। बोलो
1: सतनाम श्री वाहिगुरु।
0: सो सत्संगत, हुण फिर असीं सोचदे हां भी नाम जपना कि सानू नाम जपन नाल ही सुख मिल सकता है, फिर बड़ा औखा है नाम जपना। दुनिया छड़नी पवेगी, संसार का त्याग करना पवेगा। हां संसार का त्याग करना पवेगा, मोह ही दुखां का कारण है। सारे दुखां का कारण मोह है, सारे दुखां का कारण अज्ञान है। बोलो
1: सतनाम श्री वाहिगुरु।
0: फिर तो भाई बड़ा औखा हो जाएगा, दुनिया छड़ दी, सारी दुनिया किवें छड़ जावांगे, किवें सारी दुनिया जंगल नूं तुर जाएगी। फिर तो असीं जावांगे नहीं गुरुद्वारे, ऐसे साधुओं कित्थे जावांगे। नहीं, गुरु नानक जी ने सत संत कृपा की थी, दुनिया नहीं छड़ाई परंतु दुनिया का मोह छड़ाता। बोलो
1: सतनाम श्री वाहिगुरु।
0: बोलो धन गुरु नानक,
1: धन गुरु नानक।
0: दुनिया तो नहीं छड़ाई, योगियों ने दुनिया छड़ाती, बड़े बड़े राजे पर्थरी वर्गे सात संगत उन्हां दे कन्ना पाड़ के मुंदरां पवा दित्तियां, परंतु मन फिर भी शांत ना होए। बोलो
1: सतनाम श्री वाहिगुरु।
0: योग दे नाल भी योग सिद्ध चौरा आसन 84 ਇਹ ਵੀ ਕਰ ਰਿਹਾ, ਵੱਡੀ ਆਰਜਾ ਫਿਰ ਫਿਰ ਜਨਮ ਹਰ ਸਿੰਘ ਸੰਗ ਨਾ
1: ਗਹਿਆ।
0: ਤੀਰਥਾਂ ਤੇ ਬੈਠ ਕੇ ਵੇਦਾਂ ਦੇ ਪਾਠ ਕੀਤੇ, ਸ਼ਾਸਤਰਾਂ ਦੇ ਪਾਠ ਕੀਤੇ, ਬੜੇ ਤਰ੍ਹਾਂ ਦੀਆਂ ਪੂਜਾਵਾਂ ਕੀਤੀਆਂ, ਫਿਰ ਵੀ ਮਨ ਸ਼ਾਂਤ ਨਾ। ਪਾਠ ਪੜਿਵਾਰ ਵੇਦ ਵਿਚਾਰਿਓ ਨਿਮਰ ਪਿਆੰਗਮ ਸਾਧੇ, ਪੰਜ ਜਨਾ ਸਿੰਘ ਸੰਗ ਨਾ ਛੋੜ ਕੇ, ਅਦਕ ਅਹਾਂ ਬੁੱਧ ਵਾਧੇ ਪਿਆਰੇ, ਇਨ ਵਿਦ ਮਿਲਣ ਨਾ ਜਾਈ। ਮੈਂ ਕੀਏ ਕਰਮ
1: ਅਨੇਕਾਂ,
0: ਅਨੇਕਾਂ ਹੀ ਕਰਮ ਕੀਤੇ। ਮੈਂ ਕੀਏ ਕਰਮ ਅਨੇਕਾਂ, ਹਾਰ ਪੁਰੇ ਸਵਾਮੀ ਕੇ ਦੁਆਰਾ ਦੀਜਾ ਬੁੱਧ
1: ਵਿਵੇਕਾ।
0: ਬੜੇ ਯਤਨ ਕੀਤੇ, ਬੜੇ ਤਰੀਕੇ ਅਪਣਾਏ, ਪਰੰਤੂ ਫਿਰ ਵੀ ਮਨ ਸ਼ਾਂਤ ਨਾ ਹੋਇਆ। ਬੋਲੋ
1: ਸਤਨਾਮ ਵਾਹਿਗੁਰੂ।
0: ਭਰਥਰੀ ਯੋਗੀ ਸ੍ਰੀ ਨਾਰਦ ਜੀ ਦੀ ਉਪਾਸਨਾ ਕਰਦੇ ਹਨ, ਨਾਰਦ ਜੀ ਦੀ ਆਰਾਧਨਾ ਕਰਦੇ ਹਨ, ਨਾਰਦ ਜੀ ਦੇ ਸੁਪਨੇ ਵਿੱਚ ਦਰਸ਼ਨ ਹੋਏ। ਹਾਂ ਬਈ, ਕਿਆ ਚਾਹੁੰਦੇ ਹੋ? ਸ਼ਾਂਤੀ, ਮੁਕਤੀ, ਪਰਮੇਸ਼ਰ ਦਾ ਮਿਲਾਪ। 500 ਸਾਲ ਦੀ ਮੇਰੀ ਉਮਰ ਹੋ ਗਈ ਹੈ, ਕਿਤਨੇ ਜੋਗ ਕਮਾ ਲਏ ਹਨ ਮੈਂ, ਰਿਧੀਆਂ ਸਿੱਧੀਆਂ ਵੀ ਪ੍ਰਾਪਤ ਹੋ ਗਈਆਂ, ਅਜੇ ਵੀ ਕਹਿੰਦੇ ਹਨ ਹੇ ਨਾਰਦ

0: ਮਹਿਮਾ ਸੁਣੀ ਗੁਰੂ ਨਾਨਕ ਦੀ ਹੈ। ਗੁਰੂ ਨਾਨਕ ਏਡਾ ਵੱਡਾ ਸਤਿਗੁਰੂ, ਜਿਵੇਂ ਜੋਗੀ ਪੁੱਛਦੇ ਨੇ ਨਾਨਕ ਤੁਸੀਂ ਜੱਗ ਨੂੰ ਕਿਆ ਕਰਾਮਾਤ ਦਿਖਲਾਈ, ਕਿਆ ਕਰਾਮਾਤ ਦੁਨੀਆਂ ਨੂੰ ਤੁਸੀਂ ਦਿਖਾਈ ਆ ਜੋ ਇੰਨੇ ਲੋਕ ਤੁਹਾਡੇ ਮਗਰ ਲੱਗੇ ਨੇ, ਕਿਆ ਸੰਸਾਰ ਨੂੰ ਤੁਸੀਂ ਕੋਈ ਕਰਾਮਾਤ ਦਿਖਲਾਈ ਹੈ। ਗੁਰੂ ਜੀ ਕਹਿੰਦੇ ਨੇ ਬਾਜੋ ਸੱਚੇ ਨਾਮ ਦੇ, ਹੋਰ ਕਰਾਮਾਤ ਅਸਾਂ ਦੇ ਨਾ ਹੀ, ਪਰਮੇਸ਼ਰ ਦੇ ਨਾਮ ਤੋਂ ਬਿਨਾਂ ਅਸੀਂ ਕੋਈ ਕਰਾਮਾਤ ਨਹੀਂ ਕੀਤੀ।
1: ਸਤਨਾਮ ਸ੍ਰੀ ਵਾਹਿਗੁਰੂ।
0: ਕਹਿੰਦੇ ਫਿਰ ਇੱਥੇ ਕਿਵੇਂ ਆ ਗਏ? ਸੁਮੇਰ ਪਰਬਤ ਤੇ ਤਾਂ ਕਿਸੇ ਦੀ ਗਮਤਾ ਨਹੀਂ ਆਉਣ ਦੀ। ਗੁਰੂ ਜੀ ਕਹਿੰਦੇ ਹਾਂ ਜਪਿਆ ਪਰਮੇਸ਼ਵਰੋ, ਮੈਂ ਤਾਂ ਇੱਕ ਪਰਮੇਸ਼ਰ ਦਾ ਹੀ ਨਾਮ ਜਪਿਆ ਹੈ, ਪਰਮੇਸ਼ਰ ਦਾ ਹੀ ਆਰਾਧਨ ਕੀਤਾ ਹੈ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਸੋ ਰੋ ਵਿਚਾਰ ਸਤਸੰਗਤ, ਗੁਰੂ ਅੰਗਦ ਦੇਵ ਮਹਾਰਾਜ ਜਾ ਰਹੇ ਹਨ ਤੇ ਸੁਣਿਆ ਗੁਰੂ ਨਾਨਕ। ਗੁਰੂ ਨਾਨਕ ਦਾ ਨਾਂ ਸੁਣ ਕੇ ਮਨ ਦੇ ਵਿੱਚ ਰਾਹਟ ਛਿੜ ਪੈਂਦੀ ਹੈ। ਸੱਚਮੁੱਚ ਬਾਣੀ ਦੇ ਵਿੱਚ ਲਿਖਿਆ ਹੈ, ਗੁਰੂ ਦਾ ਮਿਲਾਪ ਗੁਰਪੂਰਾ ਭੇਟਿਓ ਵੜ ਭਾਗੀ ਮਨਾ ਭਇਆ
1: ਪਰਗਾਸਾ।
0: ਸ੍ਰੀ ਆਸਾ ਜੀ ਦੀ ਵਾਰ ਦੇ ਅੰਦਰ ਲਿਖਦੇ ਨੇ ਸਤਿਗੁਰੂ,

0: ਜਿਨ ਮਸਤਕ ਤੁਰ ਹਰ ਲਿਖਿਆ ਤਿਨਾ ਸਤਿਗੁਰ ਮਿਲਿਆ
1: ਰਾਮ ਰਾਜੇ,
0: ਉਹਨਾਂ ਨੂੰ ਸਤਿਗੁਰ ਮਿਲਦਾ ਹੈ ਜਿਨ੍ਹਾਂ ਦੇ ਮਸਤਕ ਦੇ ਚੰਗੇ ਭਾਗ ਹਨ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਮਾੜੇ ਭਾਗਾਂ ਵਾਲਿਆਂ ਨੂੰ ਵਿਸ਼ਵਾਸ ਨਹੀਂ ਆਉਂਦਾ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਮਾੜੀ ਕਿਸਮਤ ਵਾਲਿਆਂ ਨੂੰ ਰੱਬ ਸਾਹਮਣੇ ਆ ਜਾਏ ਤਾਂ ਵੀ ਵਿਸ਼ਵਾਸ ਨਹੀਂ ਆਉਂਦਾ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਸਾਰਿਆਂ ਨੇ ਗੁਰੂ ਨਾਨਕ ਤੋਂ ਲਾਭ ਥੋੜਾ ਉਠਾਇਆ। ਸਾਧ ਸੰਗਤ ਅੱਖਾਂ ਤਾਂ ਹਨ, ਅੱਖਾਂ ਤਾਂ ਦੁਰਯੋਧਨ ਕੋਲ ਵੀ ਸਨ। ਕ੍ਰਿਸ਼ਨ ਜੀ ਸਮਝਾਉਣ ਵਾਸਤੇ ਗਏ, ਗਵਾਲਿਆਂ ਦਾ ਮੁੰਡਾ ਸਮਝਦਾ ਹੈ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਰਾਵਣ ਦੀ ਲੰਕਾ ਸੜ ਕੇ ਸਵਾਹ ਹੋ ਗਈ। ਮਰਨ ਸਮੇਂ ਤੱਕ ਉਸਨੇ, ਹਾਲਾਂਕਿ ਉਸਦੇ ਭਰਾ ਨੇ ਵੀ ਉਸਨੂੰ ਸਮਝਾਇਆ, ਭਵਿਸ਼ਣ ਨੇ ਸ਼ਰਨ ਲਈ ਸ੍ਰੀ ਰਾਮ ਦੀ ਸਮਝਾਉਣ ਦੀ, ਉਸਨੇ ਸਾਧ ਸੰਗਤ ਮਾੜੇ ਭਾਗਾਂ ਵਾਲੇ ਨੇ ਸਮਝਾਉਣ ਵਾਲੇ ਦੀ ਵੀ ਲੱਤ ਮਾਰੀ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਕਹਿੰਦਾ ਤੂੰ ਮੇਰੇ ਕੋਲ ਇੱਕ ਬਨਵਾਸੀ ਦੀ ਮਹਿਮਾ ਕਰੀ ਜਾ ਰਿਹਾ ਹੈ। ਇੱਕ ਬਣਾ ਵਿੱਚ ਫਿਰਨ ਵਾਲਾ ਬੰਦਾ, ਫਿਰਨ ਵਾਲੇ ਦੋ ਬੰਦਿਆਂ ਦੀ ਤੂੰ ਮੇਰੇ ਕੋਲ ਮਹਿਮਾ ਕਰਦਾ, ਮੈਂ ਏਡਾ ਵੱਡਾ ਲੰਕਾ ਪਦੇ। ਕਿਹਾ ਵੀ ਸ਼ਰਨ ਵਿੱਚ ਚਲਿਆ ਜਾ। ਉਸਦੀ ਇਸਤਰੀ ਨੇ ਕਿਹਾ ਸ਼ਰਨ ਵਿੱਚ ਚਲਿਆ ਜਾ। ਹੰਕਾਰੀ ਪੁਰਸ਼ ਕਾਹਨੂੰ ਕਿਸੇ ਦੀ ਮੰਨਦਾ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਹੰਕਾਰੀ ਪੁਰਸ਼ ਕਾਹਨੂੰ ਕਿਸੇ ਦੀ ਮੰਨਦਾ ਹੈ। ਚੰਦੂ ਨੂੰ ਬਥੇਰਾ ਸਮਝਾਇਆ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ, ਪਰੰਤੂ ਉਸ ਹੰਕਾਰੀ ਨੇ ਗੁਰੂ ਜੀ ਨੂੰ ਤੱਤੀਆਂ ਤਵੀਆਂ ਤੇ ਬਿਠਾ ਬਿਠਾ ਸ਼ਹੀਦ ਕੀਤਾ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਇਹ ਸਾਧ ਸੰਗਤ ਬਾਣੀ ਦੇ ਵਿੱਚ ਲਿਖਿਆ ਹੈ ਨਾ।

ਐਡੇ ਵੱਡੇ ਨਾਨਕ ਨੂੰ ਵੀ ਲੋਕ ਕਰਾਈਆ ਕਹਿੰਦੇ ਰਹੇ, ਆਪਣੀਆਂ ਆਪਣੀਆਂ ਗਰਜਾਂ ਦੇ ਨਾਲ ਗਰਜਾਂ ਦੇ ਲਈ ਲੋਕ ਸੰਤਾਂ ਨਾਲ ਕਹਿੰਦੇ ਰਹੇ।

ਸਿਫਤ ਕਰਦਿਆਂ ਹੋਇਆਂ ਜ਼ਿਕਰ ਕਰਦੇ ਹਨ ਕਿ ਜਿਸ ਤਰ੍ਹਾਂ ਚੰਦਨ ਦਾ ਇੱਕ ਬੂਟਾ ਜੰਗਲ ਨੂੰ ਚੰਦਨਵਾੜੀ ਬਣਾ ਦਿੰਦਾ, ਇਸੇ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਮੇਲ ਗੁਰੂ ਦੇ ਨਾਲ ਮੇਲ ਹੋਵੇ

ਕਰਮ ਕੌਰ ਦੀ ਗੱਲ ਸੁਣ ਕੇ ਹੱਸੇ। ਕਰਮ ਕੌਰ ਪ੍ਰਿਥੀ ਚੰਦ ਨੂੰ ਆਪਣੇ ਘਰ ਦੀ ਛੱਤ ਤੇ ਲੈ ਗਏ ਔਰ ਕਹਿਣ ਲੱਗੇ, ਐ ਦੇਖੋ ਤੁਹਾਡੇ ਛੋਟੇ ਭਰਾ ਗੁਰੂ ਅਰਜਨ ਸਾਹਿਬ ਦਾ ਘਰ ਕਿੰਨਾ ਕੀਮਤੀ ਸਮਾਨ ਹੋਇਆ, ਕਾਸ਼ ਇਹ ਸਭ ਕੁਝ ਸਾਡੇ ਕੋਲ ਹੁੰਦਾ। ਪ੍ਰਿਥੀ ਚੰਦ ਹੱਸ ਪਏ ਔਰ ਹੱਸ ਕੇ ਉੱਚੀ ਸਾਰੀ

ਉਹ ਲਫ਼ਜ਼ ਅਸੀਂ ਨਹੀਂ ਬੋਲ ਸਕਦੇ, ਪਰ ਅਗਰ ਬੋਲੀਏ ਨਾ ਇਤਿਹਾਸ ਪੂਰਾ ਨਹੀਂ ਹੁੰਦਾ। ਪ੍ਰਿਥੀ ਚੰਦ ਕਹਿਣ ਲੱਗਾ, ਕਰਮ ਕੌਰੇ ਮੇਰੇ ਛੋਟੇ ਭਰਾ ਦੇ ਘਰ ਨਾ ਕੋਈ ਧੀ ਨਾ ਪੁੱਤ, ਇਹਨਾਂ ਤੇ ਦੁਨੀਆਂ ਤੋਂ ਔਤਰਿਆਂ ਚਲਿਆ ਜਾਣਾ, ਇਹ ਸਾਰਾ ਕੁਝ ਸਾਡੇ ਪੁੱਤਰ ਮਿਹਰਬਾਨ ਨੇ ਸਾਹਮਣੇ। ਪ੍ਰਿਥੀ ਚੰਦ ਨੇ ਇਹ ਗੱਲ ਉੱਚੀ ਸਾਰੀ ਸੁਣਾਉਣ ਵਾਸਤੇ ਕਹੀ ਸੀ। ਇਹ ਗੱਲ ਨੌਕਰਾਣੀ ਨੇ ਸੁਣੀ, ਨੌਕਰਾਣੀ ਭੱਜੀ ਭੱਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਧਰਮਸ ਪਤਨੀ ਮਾਤਾ ਗੰਗਾ ਜੀ ਕੋਲ ਗਈ ਔਰ ਚਰਨਾਂ ਤੇ ਸਿਰ ਰੱਖ ਕੇ ਰੋਣ ਲੱਗ ਪਏ। ਮਾਤਾ ਗੰਗਾ ਜੀ ਕਹਿਣ ਲੱਗੇ, ਨੌਕਰਾਣੀ ਨੂੰ ਤੂੰ ਰੋਣੀ ਕਿਉਂ ਹੈ? ਨੌਕਰਾਣੀ ਨੇ ਅੱਖਾਂ ਪੂੰਝਦਿਆਂ ਹੋਇਆਂ ਆਖਿਆ, ਮਾਤਾ ਜੀ ਮੇਰੀ ਜਵਾਨ ਸੜ ਜਾਏ, ਕਿਹੜੀ ਮੂੰਹ ਨਾਲ ਕਿਹੜੀ ਜਵਾਨ ਨਾਲ ਉਹ ਗੱਲ ਕਹਾਂ ਜਿਹੜੀ ਗੱਲ ਪ੍ਰਿਥੀ ਚੰਦ ਨੇ ਕਹੀ। ਮਾਤਾ ਗੰਗਾ ਜੀ ਕਹਿਣ ਲੱਗੇ, ਤੂੰ ਰੋ ਨਾ, ਮੈਨੂੰ ਦੱਸ ਪ੍ਰਿਥੀ ਚੰਦ ਨੇ ਕੀ ਕਿਹਾ। ਨੌਕਰਾਣੀ ਨੇ ਰੋਂਦਿਆਂ ਆਖਿਆ, ਮਾਤਾ ਜੀ ਪ੍ਰਿਥੀ ਚੰਦ ਨੇ ਕਿਹਾ ਕਿ ਗੁਰੂ ਅਰਜਨ ਸਾਹਿਬ ਜਿਨ੍ਹਾਂ ਦੇ ਘਰ ਨਾ ਕੋਈ ਧੀ ਨਾ ਪੁੱਤਰ, ਇਹਨਾਂ ਦੁਨੀਆਂ ਤੋਂ ਔਤਰਿਆਂ ਚਲਿਆ ਜਾਣਾ। ਅੱਜ ਮਾਤਾ ਗੰਗਾ ਜੀ ਨੂੰ ਪਹਿਲੀ ਵਾਰੀ ਮਹਿਸੂਸ ਹੋਇਆ ਕਿ ਮੇਰੇ ਘਰ ਕੋਈ ਧੀ ਪੁੱਤਰ ਨਹੀਂ। ਕੁਝ ਸਮੇਂ ਬਾਅਦ ਗੁਰੂ ਅਰਜਨ ਦੇਵ ਜੀ ਮਹਾਰਾਜ ਮਹਿਲਾਂ ਵਿੱਚ ਆਏ, ਮਾਤਾ ਗੰਗਾ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਸਾਰੀ ਦੁਨੀਆਂ ਨੂੰ ਦਾਤਾਂ ਦਿੰਦੇ ਹੋ ਪਰ ਮੇਰੀ ਝੋਲੀ ਖਾਲੀ, ਅੱਜ ਵੱਡੇ ਭਰਾ ਨੇ ਤਾਂ ਨਾ ਮਾਰਿਆ, ਅਗਰ ਮੇਰੇ ਘਰ ਵੀ ਪੁੱਤਰ ਹੁੰਦਾ ਤੇ ਅੱਜ ਮੈਨੂੰ ਤਾਂ ਨਾਣਾ ਵੱਜਦਾ। ਗੁਰੂ ਅਰਜਨ ਦੇਵ ਜੀ ਮਹਾਰਾਜ ਚਿਹਰੇ ਤੇ ਮੁਸਕਰਾਹਟ, ਕਹਿਣ ਲੱਗੇ, ਬਸ ਗੰਗਾ ਇੰਨੀ ਗੱਲ ਤੇ ਉਦਾਸ ਹੋ ਗਏ? ਉਦਾਸ ਨਹੀਂ ਹੋਣਾ ਚਾਹੀਦਾ, ਗੁਰੂ ਨਾਨਕ ਦੇ ਘਰ ਕੋਈ ਘਾਟਾ ਨਹੀਂ, ਪੁੱਤਰ ਚਾਹੀਦਾ। ਇਸ ਤਰ੍ਹਾਂ ਕਰੋ, ਬਾਬਾ ਬੁੱਢਾ ਜੀ ਦੇ ਕੋਲ ਚਲੇ ਜਾਓ। ਬਾਬਾ ਬੁੱਢਾ ਜੀ ਪੂਰਨ ਬ੍ਰਹਮ ਗਿਆਨੀ ਗੁਰੂ ਨਾਨਕ ਸਾਹਿਬ ਦੇ ਬਖਸ਼ੇ ਹੋਏ ਸਿੱਖ ਸਨ। ਪੁੱਤਰ ਦੀ ਦਾਤ ਜੇ ਗੁਰੂ ਦੁਨੀਆਂ ਨੂੰ ਦਿੰਦਾ ਹੈ ਤੇ ਕੀ ਉਹਦੇ ਆਪਣੇ ਘਰ ਪੁੱਤਰ ਨਹੀਂ ਹੋ ਸਕਦਾ? ਹੋ ਸਕਦਾ, ਪਰ ਉਹ ਆਪਣੇ ਸਿੱਖ ਦੀ ਵਡਿਆਈ ਕਰਾਉਣਾ ਚਾਹੁੰਦੇ ਸਨ। ਕਹਿਣ ਲੱਗੇ, ਗੰਗਾ ਬਾਬਾ ਬੁੱਢਾ ਜੀ ਕੋਲ ਜਾਓ, ਉਹ ਅਰਦਾਸ ਕਰਨਗੇ ਤੁਹਾਡੇ ਘਰ ਪੁੱਤਰ ਹੋਵੇਗਾ। ਮਾਤਾ ਗੰਗਾ ਜੀ ਤਿਆਰੀ ਕੀਤੀ, ਰੱਥ ਤੇ ਸਵਾਰ ਹੋ ਕੇ ਦਾਸ ਦਾਸੀਆਂ ਨੂੰ ਨਾਲ ਲੈ ਕੇ ਸ਼ਾਹੀ ਠਾਠ ਬਾਠ ਦੇ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਬਾਬਾ ਬੁੱਢਾ ਜੀ ਦੀ ਬੀੜ ਜਿੱਥੇ ਬਾਬਾ ਜੀ ਰਿਹਾ ਕਰਦੇ ਸਨ ਉਸ ਪਾਸੇ ਚੱਲ ਪਏ। ਬਾਬਾ ਬੁੱਢਾ ਜੀ ਜ਼ਿਮੀਂਦਾਰੀ ਦਾ ਕੰਮ ਕਰਦੇ ਸਨ, ਕਿਰਸਾਨੀ ਦਾ ਕੰਮ, ਖੇਤਾਂ ਵਿੱਚ ਕੰਮ ਕਰ ਰਹੇ ਨੇ। ਤੋੜ ਉੱਡਦੀ ਦੇਖੀ ਰੱਥ ਆ ਰਹੇ ਹੈ ਦਾਸ ਦਾਸੀਆਂ ਨੇ, ਤਾਂ ਬਾਬਾ ਬੁੱਢਾ ਜੀ ਨੇ ਸੇਵਕਾਂ ਨੂੰ ਪੁੱਛਿਆ, ਬੜੀ ਧੂੜ ਉੱਡ ਰਹੀ ਹੈ, ਕੌਣ ਆ ਰਿਹਾ? ਤਾਂ ਸੇਵਕਾਂ ਨੇ ਕਿਹਾ, ਬਾਬਾ ਜੀ ਗੁਰੂ ਕੇ ਮਹਿਲ ਆ ਰਹੇ ਨੇ, ਭਾਵ ਗੁਰੂ ਅਰਜਨ ਸਾਹਿਬ ਦੇ

ਦਾ ਗੰਗਾ ਜੀ ਆਏ, ਲੰਗਰ ਛਕਾਇਆ, ਪਰ ਬਾਬਾ ਜੀ ਨੇ ਪੁੱਤਰ ਵਾਸਤੇ ਕੋਈ ਅਰਦਾਸ ਨਾ ਕੀਤੀ। ਮਾਤਾ ਗੰਗਾ ਜੀ ਉਦਾਸ ਹੋ ਕੇ ਵਾਪਸ ਚਲੇ ਗਏ।

ਪਰਛਾਈ ਖਾਟ ਬੱਠ ਦੇ ਨਾਲ ਨਹੀਂ, ਜਦੋਂ ਕਿਸੇ ਕੋਲੋਂ ਕੁਝ ਮੰਗੀ ਦੇ ਤੇ ਨਿਮਰਤਾ ਵਿੱਚ ਔਰ ਨਿਉ ਕੇ ਜਾਈਦਾ। ਅੰਮ੍ਰਿਤ ਵੇਲੇ ਉੱਠੋ, ਬਾਣੀ ਪੜ੍ਹਦੇ ਹੋਏ ਆਪ ਹੱਥਾਂ ਦੇ ਨਾਲ ਪ੍ਰਸ਼ਾਦਾ ਬਣਾਓ।

ਆਪ ਚੱਕੀ ਚਲਾਈ, ਮਿੱਸੀਆਂ ਰੋਟੀਆਂ ਬਣਾਈਆਂ, ਦਹੀਂ ਰਿੜਕ ਕੇ ਲੱਸੀ ਬਣਾਈ, ਔਰ ਆਪ ਸਾਦੇ ਬਸਤਰ ਪਾ ਕੇ ਨੰਗੇ ਪੈਰ, ਸਿਰ ਤੇ ਲੱਸੀ ਦੀ ਚਾਟੀ, ਅਚਾਰ ਗੰਢਾ ਔਰ ਮਿੱਠੇ ਮਿੱਸੇ।

ਚਾਟੀ ਲੱਸੀ ਦੀ ਪਕੜ ਕੇ ਦਰਖਤ ਦੀ ਛਾਵੇਂ ਬੈਠੇ। ਜੋ ਜ਼ਿਮੀਦਾਰਾਂ ਦਾ ਸੁਭਾਅ ਹੈ, ਲੱਸੀ ਨਾਲ ਹੀ ਹੱਥ ਧੋਤੇ, ਪ੍ਰਸ਼ਾਦਾ ਛਕਣ ਲੱਗ ਪਏ। ਪਿਆਜ਼ ਤੇ ਮੁੱਕਾ ਮਾਰਿਆ, ਪਿਆਜ਼ ਭੰਨਿਆ ਤੇ ਪ੍ਰਸ਼ਾਦਾ ਛਕਦਿਆਂ ਇਹ ਵਰ ਦਿੱਤਾ, ਮਾਂ ਤੁਮਰੇ ਗ੍ਰਹਿ ਪ੍ਰਗਟੇਗਾ ਯੋਧਾ, ਤੇਰੇ ਘਰ ਪੁੱਤਰ ਹੋਵੇਗਾ, ਬੜਾ ਬਲੀ ਯੋਧਾ ਹੋਵੇਗਾ,

ਸੰਤ ਨੂੰ ਲੱਭਣ ਦੀ ਕੋਸ਼ਿਸ਼ ਨਹੀਂ ਕਰਦਾ। ਜੇ ਕੋਸ਼ਿਸ਼ ਕਰੇ ਤੇ ਕਿੰਨਾ ਚੰਗਾ ਹੋਵੇ। ਕਿਸੇ ਰੱਬ ਦੇ ਪਿਆਰੇ ਤੋਂ ਰਸਤਾ ਲੱਭ ਲਵੇ, ਕਿਸੇ ਰੱਬ ਦੇ ਪਿਆਰੇ

ਪੁੱਛਦੇ ਕਿ ਤਨ ਦਾ ਚੋਲਾ ਕਿਵੇਂ ਰੰਗਾਂ ਤੇ ਮਨ ਦਾ ਚੋਲਾ ਕਿਵੇਂ ਰੰਗਾਂ। ਇਹ ਸਵਾਲ ਹੀ ਐਸਾ ਹੈ, ਇਹ ਬੋਲੀ ਐਸੀ ਹੈ, ਆਮ ਬੰਦਾ ਇਸ ਗੱਲ ਦਾ ਜਵਾਬ ਕਿਵੇਂ ਦੇਵੇਗਾ। ਜਿਸਨੇ ਤਨ ਦਾ ਚੋਲਾ ਕਦੇ ਰੰਗਿਆ ਹੀ ਨਹੀਂ, ਪਹਿਲਾਂ ਤਨ ਦਾ ਚੋਲਾ ਰੰਗੇਗਾ ਤੇ ਫਿਰ ਮਨ ਦਾ ਚੋਲਾ ਰੰਗੇਗਾ, ਪਤਾ ਹੀ ਨਹੀਂ ਕਿਵੇਂ ਰੰਗਣਾ। ਜ਼ਰਾ ਧਿਆਨ ਦਿਓ, ਅੱਜ ਪਤਾ ਲੱਗ ਜਾਏ ਕਿ ਤਨ ਦਾ ਚੋਲਾ ਕਿਵੇਂ ਰੰਗਣਾ ਤੇ ਮਨ ਦਾ ਚੋਲਾ ਕਿਵੇਂ ਰੰਗਣਾ।

ਮਨ ਦਾ ਚੋਲਾ ਕਿਵੇਂ ਰੰਗਾਂ ਤੇ ਮਨ ਦਾ ਚੋਲਾ ਕਿਵੇਂ ਰੰਗਾਂ ਤੇ ਭਾਈ ਮੰਝ ਕਹਿੰਦਾ ਤਨ ਦਾ ਚੋਲਾ ਰੰਗ ਗੁਰੂ ਦੀ ਸਾਧ ਸੰਗਤ ਦੀ ਸੇਵਾ ਕਰਕੇ ਤੇ ਮਨ ਦਾ ਚੋਲਾ ਰੰਗ।

ਅੰਦਰੋਂ ਮੈਲ ਹੈ, ਇਹਦੀ ਤੰਗ ਮੈਲ ਨਹੀਂ ਗਈ। ਸਾਬਣ ਨਾਲ ਧੋਂਦਾ।

ਜਿੰਨੇ ਵੀ ਮਹਾਨ ਰਿਖੀ ਹੋਏ ਨੇ ਤਪੱਸਿਆ ਕਰਨ ਵਾਲੇ ਆਖਿਰ ਵਿੱਚ ਆ ਕੇ ਤਪੱਸਿਆ ਕਰਦਿਆਂ ਕਰਦਿਆਂ ਜਦੋਂ ਸਿਮਰਤ ਦਾ ਧਨ ਜੁੜ ਗਿਆ, ਥੋੜਾ ਜਿਹਾ ਕ੍ਰੋਧ ਆਇਆ ਤੇ ਹੰਕਾਰ ਆਇਆ, ਉਹ ਜਿਹੜਾ ਤੋਤਾ ਤੋਤਾਇਆ ਚੋਲਾ ਸੀ ਉਹ ਸਾਰਾ ਮੈਲਾ ਹੋ ਗਿਆ, ਕਿਉਂਕਿ ਤਨ ਦਾ ਚੋਲਾ ਨਹੀਂ ਸੀ ਤੋਤਾ, ਕਦੇ ਵੀ ਸਾਧ ਸੰਗਤ ਦੀ ਸੇਵਾ ਨਹੀਂ ਸੀ ਕੀਤੀ।

ਅੱਜ ਸਮਾਂ ਮਿਲੇ ਸਾਧ ਸੰਗਤ ਦੀ ਸੇਵਾ ਕਰ ਲਈ ਹਜ਼ੂਰ ਕਹਿੰਦੇ ਨੇ ਗੰਗਾ ਅਸੀਂ ਵੀ ਅੱਜ ਆਪਣੇ ਤਨ ਦਾ ਚੋਲਾ ਰੰਗ ਲਈਏ ਮਾਤ ਗੰਗਾ ਜੀ ਨੇ ਆਖਿਆ ਪਾਤਸ਼ਾਹ ਤੁਹਾਡੇ ਚਰਨਾਂ ਤੇ ਜਿਹੜਾ ਵੀ ਆ ਕੇ ਮੱਥਾ ਟੇਕ ਲੈਂਦਾ ਉਹਦਾ ਤਨ ਦਾ ਵੀ ਚੋਲਾ ਰੰਗਿਆ ਗਿਆ ਤੇ ਮਨ ਦਾ ਵੀ ਰੰਗਿਆ ਗਿਆ ਨਹੀਂ ਗੰਗਾ ਅਜੇ ਵੀ ਬੜੀ ਭੁੱਖ ਹੈ ਮੇਰਾ ਚਿੱਤ ਕਰਦਾ ਮੈਂ ਹਰ ਵਕਤ ਸਾਧ

ਨਾਲ ਜਲ ਲੈ ਲਿਆ ਤੇ ਨਾਲ ਪੱਖਾ ਲੈ ਲਿਆ। ਬੀਬੀਆਂ ਵੱਲ ਮਾਤਾ ਗੰਗਾ ਜੀ ਹੋ ਗਏ ਤੇ ਗੁਰਸਿੱਖਾਂ ਵੱਲ ਗੁਰੂ ਅਰਜਨ ਦੇਵ ਪਾਤਸ਼ਾਹ ਹੋ ਗਏ ਤੇ ਜਿਉਂ ਜਿਉਂ ਮਾਤਾ ਗੰਗਾ ਜੀ ਪੱਖਾ ਚੱਲਦੇ ਨੇ ਤੇ ਬਜ਼ੁਰਗ ਮਾਵਾਂ ਕਹਿੰਦੀਆਂ ਨੇ ਬੱਚੀਏ ਵਾਹਿਗੁਰੂ ਤੇਰੀ ਆਸ ਪੂਰੀ ਕਰੇ। ਇਹ ਇਸ ਗੱਲ ਦਾ ਨਹੀਂ ਪਤਾ ਦੁਨੀਆਂ ਨੂੰ ਦਾਤਾਂ ਦੇਣ ਵਾਲਾ ਦੁਨੀਆਂ ਜਿਹਦੇ ਕੋਲ ਮੰਗਦੀ ਏ ਉਹ ਤੁਹਾਡੀ ਸੇਵਾ ਪੈ ਕਰ ਦੇਣਾ ਜੀ। ਤੇ ਇੱਧਰ ਬਜ਼ੁਰਗ ਕਹਿੰਦੇ ਗੁਰਸਿੱਖਾ ਤੂੰ ਬੜਾ ਚੰਗਾ ਹੈ। ਚੰਗਾ ਤੇ ਹੈ ਹੀ ਸੀ ਤੇ ਜਿਹੜੇ ਨੇੜੇ ਗੁਰਸਿੱਖ ਸਨ ਗੁਰੂ ਸਾਹਿਬ ਦੇ ਉਹ ਕਹਿ ਰਹੇ ਨੇ ਗੁਰਸਿੱਖਾ ਜਦੋਂ ਅੰਮ੍ਰਿਤ ਵੇਲਾ ਹੋਵੇਗਾ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਅੱਗੇ ਜਾ ਕੇ ਤੇਰੀ ਸਿਫਾਰਿਸ਼ ਕਰਾਂਗੇ ਤਾਂ ਉਹ ਸਾਰਾ ਕੁਝ ਦੇਣਗੇ ਤੇ ਤਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ ਮੇਰੀ ਹੋਰ ਕੋਈ ਸਿਫਾਰਿਸ਼ ਨਾ ਕਰੇ ਮੇਰੀ ਸਿਰਫ ਇਹੋ ਹੀ ਸਿਫਾਰਿਸ਼ ਕਰਿਓ ਕਿ ਮੈਂ ਸਾਧ ਸੰਗਤ ਦੀ ਸੇਵਾ ਕਰਦਾ ਰਹਾਂ ਤੇ ਸੇਵਕ ਬਣਿਆ ਰਹਾਂ।

ਗੁਰੂ ਕੇ ਦਰਬਾਰ ਵਿੱਚ ਜਦੋਂ ਦਰਸ਼ਨ ਦਿਉੜੀ ਕੋਲ ਆਈਆਂ ਸੰਗਤਾਂ ਤੇ ਹੱਥ ਜੋੜ ਕੇ ਸਾਰੀਆਂ ਸੰਗਤਾਂ ਖੜੀਆਂ ਹੋ ਗਈਆਂ ਠਹਿਰੋ ਪਾਈ ਪਹਿਲਾਂ ਗੁਰੂ ਤੋਂ ਆਗਿਆ ਤੇ ਲੈ ਲਈਏ ਆਗਿਆ ਕਿਵੇਂ ਲਈਏ ਵਾਹਿਗੁਰੂ ਤੇਰੀ ਆਗਿਆ ਮੰਗਣ ਦਾ ਕਿਤਨਾ ਸੁੰਦਰ

ਕਿ ਕਿਸੇ ਗੁਰਸਿੱਖ ਦਾ ਜੋੜਾ ਸਾਨੂੰ ਚੁੱਕਣਾ ਵੀ ਪਵੇ ਤੇ ਮਨ ਵਿੱਚ ਨਫ਼ਰਤ ਆ ਜਾਂਦੀ। ਹਜ਼ੂਰ ਜੋੜਿਆਂ ਵਿੱਚ ਖੜੇ ਹਨ, ਰੁਮਾਲ ਲੈ ਕੇ ਇੱਕ ਇੱਕ ਜੋੜੇ ਨੂੰ ਸਾਫ਼ ਕਰੀ ਜਾਂਦੇ। ਸੰਗਤਾਂ ਅੰਦਰ ਗਈਆਂ, ਬੇਬਲ ਹੋ

ਤੇ ਬਾਬਾ ਬੁੱਢਾ ਜੀ ਨੇ ਪੁੱਛਿਆ, ਪਾਤਸ਼ਾਹ ਜੋੜਿਆਂ ਵਿੱਚ ਕੀ ਕਰ ਰਹੇ ਹੋ? ਸੰਗਤਾਂ ਦਰਸ਼ਨ ਕਰਨ ਵਾਸਤੇ ਆਈਆਂ, ਜੋੜਿਆਂ ਚ ਕੀ ਲੱਭ ਰਹੇ ਹੋ? ਇੱਕ ਇੱਕ ਜੋੜੇ ਨੂੰ ਪਾਤਸ਼ਾਹ ਵੇਖ ਰਹੇ ਨੇ। ਕਹਿੰਦੇ ਨੇ, ਬਾਬਾ ਬੁੱਢਾ ਜੀ ਥੋੜੀ ਦੇਰ ਹੋਰ ਠਹਿਰ ਜਾਓ, ਮੈਂ ਇੱਕ ਇੱਕ ਜੋੜੇ ਨੂੰ ਚੁੱਕ ਕੇ ਤਾਂ ਵੇਖ ਰਿਹਾ, ਮੈਨੂੰ ਕਿਤੇ ਗੁਰੂ ਨਾਨਕ ਦਾ ਜੋੜਾ ਲੱਭ ਜਾਏ। ਮੈਂ ਸੁਣਿਆ ਕਿ ਜਦੋਂ ਸਾਧ ਸੰਗਤ ਇਕੱਠੀ ਹੋ ਕੇ ਟੁਰ ਪਵੇ ਵਿੱਚ ਗੁਰੂ ਨਾਨਕ ਵੀ ਟੁਰ ਪੈਂਦਾ। ਮੈਂ ਸੁਣਿਆ ਕਿ ਸਾਧ ਸੰਗਤ ਆਈ ਹੈ ਤੇ ਉੱਥੇ ਵੀ ਮੈਂ ਇਹਨਾਂ ਦੀ ਸੇਵਾ ਕਰਨ ਵਾਸਤੇ ਤਾਂ ਗਿਆ ਸੀ ਕਿ ਕਿਤੇ ਸੇਵਾ ਕਰਦਿਆਂ ਕਰਦਿਆਂ ਕਿਤੇ ਗੁਰੂ ਨਾਨਕ ਦੇ ਚਰਨ ਵੀ ਮੇਰੇ ਹੱਥ ਆ ਜਾਣ। ਮੈਂ ਗੁਰੂ ਨਾਨਕ ਦਾ ਜੋੜਾ ਢੂੰਡ ਲਵਾਂ।

ਉਹਨਾਂ ਨੇ ਹਾਂ ਦਾ ਨਾਰਾ ਮਾਰਿਆ, ਇਹ ਕੀ ਹੋ ਰਿਹਾ? ਤੇ ਹਰਿਮੰਦਰ ਸਾਹਿਬ ਤੇ ਡੇਰਾ ਲਾਹੌਰ ਦੇ

ਕਿਤੇ ਸਾਡਾ ਜੀਵਨ ਇਸ ਤਰ੍ਹਾਂ ਦਾ ਨਾ ਬਣ ਜਾਏ। ਹਸੂਰ ਕਹਿੰਦੇ ਕਬੀਰ ਸਾਹਿਬ ਕਹਿੰਦੇ ਕਿ ਇੱਕ ਉਹ ਵੀ

ਦੇ ਅਸਮਾਨ ਨੂੰ ਥੱਲੇ ਲੈ ਆਉਂਦੇ ਕਹਿੰਦੇ ਕਿ ਜਿਹੜੇ ਸਿਮਰਨ ਤੋਂ ਖਾਲੀ ਨੇ ਕਬੀਰ ਸਾਹਿਬ ਕਹਿੰਦੇ ਉਹਨਾਂ ਤੋਂ ਸਦਾ ਡਰਦੇ ਰਹੀਏ।

ਚੰਗਾ ਹੋਇਆ ਚਲਾ ਗਿਆ ਸਾਧ ਸੰਗਤ ਦੀ ਨਿੰਦਿਆ ਕਰਦਾ ਸੀ, ਕਦੇ ਸਿਮਰਨ ਨਹੀਂ ਸੀ ਕਰਦਾ, ਮਨਮੁਖ ਦੀ ਉਸਤਤ ਕਰਦਾ ਸੀ ਤੇ ਗੁਰਮੁਖ ਦੀ ਨਿੰਦਿਆ ਕਰਦਾ ਸੀ, ਝੂਠ ਦੇ ਅੱਗੇ ਮੱਥਾ ਟੇਕਦਾ ਸੀ ਤੇ ਸੱਚ ਨੂੰ ਵੇਖ ਕੇ ਲੰਘ ਜਾਂਦਾ ਸੀ।

ਧਰਤੀ ਨੇ ਪੁਕਾਰ ਕੀਤੀ, ਹੇ ਵਾਹਿਗੁਰੂ ਮੇਰੇ ਸਿਰ ਤੇ ਭਾਰ ਬੜਾ ਹੈ। ਆਕਾਸ਼ਬਾਣੀ ਹੋਈ, ਜੇ ਤੂੰ ਆਖੇ ਤੇ ਨਦੀਆਂ ਨਾਲੇ ਤੇਰੇ ਸਿਰ ਤੋਂ ਚੁੱਕ ਲਵਾਂ, ਆਖੇ ਨਹੀਂ। ਜੇ ਤੂੰ ਆਖੇ ਤੇ ਸਾਰੀ ਬਨਸਪਤੀ ਤੇਰੇ ਸਿਰ ਤੋਂ ਚੁੱਕ ਲਵਾਂ, ਜੇ ਤੂੰ ਆਖੇ ਤੇ ਵੱਡੇ ਵੱਡੇ ਪਹਾੜ ਇਹ ਤੇਰੇ ਸਿਰ ਤੋਂ ਚੁੱਕ ਲਵਾਂ, ਤੇਰਾ ਭਾਰ ਹੌਲਾ ਹੋ ਜਾਏਗਾ, ਆਖੇ ਨਹੀਂ। ਇਹ ਸਾਰਾ ਕੁਝ ਤੇਰਾ ਸਾਜਿਆ ਹੋਇਆ, ਇਹ ਸਾਰਾ ਕੁਝ ਤੇਰਾ ਬਣਾਇਆ ਹੋਇਆ, ਜਦੋਂ ਦਾ ਮੇਰੇ ਸਿਰ ਤੇ ਆਇਆ ਮੈਂ ਆਪਣੇ ਆਪ ਨੂੰ ਮੁਬਾਰਕ ਸਮਝਿਆ, ਤੇ ਫਿਰ ਕਦਾ ਪਾਰ ਹੈ। ਆਖਿਆ ਪਰਮਾਤਮਾ ਮੈਨੂੰ ਉਸ ਚੀਜ਼ ਦਾ ਪਾਰ ਹੈ ਜਿਹੜੇ ਤੇਰੀਆਂ ਦਾਤਾਂ ਨੂੰ ਪ੍ਰਾਪਤ ਕਰਕੇ ਤੈਨੂੰ ਚੇਤੇ ਨਹੀਂ ਕਰਦੇ, ਤੈਨੂੰ ਭੁੱਲ ਜਾਂਦੇ ਨੇ, ਤੇਰੇ ਕੀਤੇ ਦਾ ਕਦਰ ਨਹੀਂ ਜਾਣਦੇ, ਉਹਨਾਂ ਅਕਿਰਤ ਕਣਾਂ ਦਾ ਪਾਰ ਹੈ। ਇਸ ਲਈ ਵਿਸਰਿਆ ਜਿਨ ਨਾਮ ਤੇ ਬੋਹੀ ਬਾਰ ਥੀ। ਆਓ ਇੱਕ ਵਾਰ ਸਾਰੇ ਪੜੀ, ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਵਿਸਰਿਆ ਜਿਨ ਨਾਮ ਤੇ ਬੋਹੀ ਬਾਰ ਥੀ। ਅੱਜ ਇਸ ਤਰ੍ਹਾਂ ਚਿੱਤ ਕਰ ਰਹੇ ਹੈ ਕਿ ਜੇ ਇਹ ਸਰੀਰ ਦੇ ਨਾਲ ਪਿਆਸ ਤੇ ਭੁੱਖ ਨਾ ਲੱਗੀ ਹੋਵੇ ਤੇ ਸਾਰੀ ਜ਼ਿੰਦਗੀ ਇਸੇ ਦਰਬਾਰ ਵਿੱਚ ਨਾਨਕ ਪਿਆਉ ਵਿੱਚ ਸਾਰੀ ਜ਼ਿੰਦਗੀ ਕੀਰਤਨ ਹੀ ਕਰਦੇ ਰਹੀ। ਪਰ ਜਿਤਨਕ ਮਨ ਜੁੜ ਸਕੇ, ਕਿਉਂਕਿ ਭੁੱਖ ਪਿਆਸ ਵੀ ਉਸ ਅਕਾਲ ਪੁਰਖ ਦੀ ਬਖਸ਼ੀ ਹੋਈ, ਜਿੰਨਾ ਕੁ ਮਨ ਜੁੜ ਸਕੇ ਉਨਾ ਹੀ ਚੰਗਾ ਹੈ। ਪਰ ਮੈਂ ਬੇਨਤੀ ਕਰਾਂਗਾ, ਕਾਰ ਸੇਵਾ ਕਰੋ ਤੇ ਤਨ ਦਾ ਚੋਲਾ ਰੰਗ ਲਵੋ ਤੇ ਅੰਦਰ ਆ ਕੇ ਕੀਰਤਨ ਸੁਣੋ ਤੇ ਮਨ

ਦੂਜੇ ਪਾਸੇ ਵੀਰ ਤੇ ਤੀਸਰੇ ਪਾਸੇ ਭੈਣਾਂ, ਇਸ ਸ਼ਬਦ ਨੂੰ ਦੋ ਚਾਰ ਦਫਾ ਹੋਰ ਕਹਿ ਦਿੱਤਾ। ਪਹਿਲਾਂ ਦਾਸ ਬੋਲਣਗੇ, ਫਿਰ ਵੀਰ ਬੋਲਣ, ਤੇ ਫਿਰ ਭੈਣਾਂ ਬੋਲਣ।

ਅਤੇ ਛੋਟੇ ਗੁਰੂ ਹਰਿਕ੍ਰਿਸ਼ਨ ਸਾਹਿਬ ਸਿੱਖ ਸੰਗਤਾਂ ਜਿੱਥੇ ਗੁਰੂ ਹਰਿਰਾਏ ਸਾਹਿਬ ਜੀ ਦੇ ਦਰਸ਼ਨ ਕਰਨ ਆਉਂਦੀਆਂ ਉੱਥੇ ਗੁਰੂ ਪਰਿਵਾਰ ਦੇ ਵੀ ਦਰਸ਼ਨ ਕਰਦੀਆਂ ਸਿੱਖ ਧਰਮ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਜੋ ਸਿੱਖ ਧਰਮ ਦੀ ਨੀਂਹ ਰੱਖੀ ਛੂਤ ਛਾਤ ਊਚ ਨੀਚ ਜਾਤ ਪਾਤ ਤੋਂ ਉੱਪਰ ਉੱਠ ਕੇ ਇੱਕ ਨਿਰਮਲ ਪੰਥ ਚਲਾਇਆ ਇਸ ਪੰਥ ਵਿੱਚ ਜਾਤ ਪਾਤ ਊਚ ਨੀਚ ਦਾ ਕੋਈ ਸਵਾਲ ਨਹੀਂ ਔਰ ਜਿਹੜਾ ਜਾਤ ਪਾਤ ਸਿੱਖ ਮੰਨਦਾ ਸਿੱਖ ਬੇਸ਼ੱਕ ਉਹ ਖਵਾਉਂਦਾ ਪਰ ਗੁਰੂ ਦੇ ਉਪਦੇਸ਼ ਤੋਂ ਉਹ ਦੂਰ

ਆਇਆ ਕਰਦੀਆਂ ਸਨ। ਇੱਕ ਸਿੱਖ ਗੁਰੂ ਹਰ ਰਾਏ ਸਾਹਿਬ ਜੀ ਨੂੰ ਕਹਿਣ ਲੱਗਾ, ਮਹਾਰਾਜ ਆਪ ਜੀ ਦੇ ਦੋ ਸਾਹਿਬਜ਼ਾਦੇ ਹਨ, ਬਾਬਾ ਰਾਮ ਰਾਏ ਔਰ ਸ੍ਰੀ ਹਰਿਕ੍ਰਿਸ਼ਨ ਜੀ, ਤੁਹਾਨੂੰ ਦੋਨਾਂ ਵਿੱਚੋਂ ਕੌਣ ਪਿਆਰਾ? ਗੁਰੂ ਹਰ ਰਾਏ ਸਾਹਿਬ ਕਹਿਣ ਲੱਗੇ, ਸਿੱਖਾ ਐਸ ਸੂਈ ਲੈ ਜਾ। ਇਸ ਵੇਲੇ ਦੋਨੋਂ ਸਾਹਿਬਜ਼ਾਦੇ ਪਾਠ ਕਰਦੇ ਪਏ। ਇਹ ਸੂਈ ਦੋਨਾਂ ਦੇ ਗੋਡਿਆਂ ਵਿੱਚ ਜਾ ਕੇ ਚਬੋਈ, ਤੈਨੂੰ ਜਵਾਬ ਮਿਲ ਜਾਏਗਾ ਸਾਨੂੰ ਕੌਣ ਪਿਆਰਾ।

ਜਦ ਸਿੱਖ ਪਹੁੰਚਿਆ ਤੇ ਕੀ ਦੇਖਦਾ ਬਾਬਾ ਰਾਮ ਰਾਏ ਔਰ ਸ੍ਰੀ ਹਰਿ ਕ੍ਰਿਸ਼ਨ ਜੀ ਚੌਂਕੜਾ ਮਾਰ ਕੇ ਅੱਖਾਂ ਬੰਦ ਕਰਕੇ ਬੈਠੇ ਨੇ, ਬਾਣੀ ਪੜ੍ਹਦੇ ਪਏ, ਅੱਖਾਂ ਬੰਦ ਨੇ, ਸਮਾਧੀਆਂ ਲੱਗੀਆਂ। ਸਿੱਖ ਨੇ ਉਹ ਸੂਈ ਬਾਬਾ ਰਾਮ ਰਾਏ ਦੇ ਗੋਡੇ ਵਿੱਚ ਚੁਬੋਈ ਤੇ ਬਾਬਾ ਰਾਮ ਰਾਏ ਇਕਦਮ ਤ੍ਰਿਭਕ ਪਏ, ਬਿਰਤੀ ਖੁੱਲ ਗਈ। ਉਹ ਸੂਈ ਸ੍ਰੀ ਹਰਿ ਕ੍ਰਿਸ਼ਨ ਜੀ ਮਹਾਰਾਜ ਦੇ ਗੋਡੇ ਵਿੱਚ ਚੁਬੋਈ ਤੇ ਸਾਹਿਬ ਜੀ ਉਸੇ ਤਰ੍ਹਾਂ ਅਡੋਲ ਬੈਠੇ ਰਹੇ। ਉਹ ਸਿੱਖ ਸਾਹਿਬਾਂ ਨੂੰ ਜਾ ਕੇ ਕਹਿਣ ਲੱਗਾ, ਮਹਾਰਾਜ ਬਾਬਾ ਰਾਮ ਰਾਏ ਦੀ ਬਿਰਤੀ ਕੱਚੀ ਹੈ, ਪਰ ਸ੍ਰੀ ਹਰਿ ਕ੍ਰਿਸ਼ਨ ਜੀ ਮਹਾਰਾਜ ਉਹ ਤੇ ਬਿਰਤੀ ਵਿੱਚ ਸਮਾਧੀ ਵਿੱਚ ਕਿਧਰੇ ਪਹੁੰਚੇ ਹੋਏ ਸਨ, ਸੂਈ ਦਾ ਕੋਈ ਅਸਰ ਨਹੀਂ ਹੋਇਆ। ਪਰ ਮੈਨੂੰ ਹਾਲੀ ਵੀ ਇਹ ਚੰਗੀ ਤਰ੍ਹਾਂ ਪਤਾ ਨਹੀਂ ਲੱਗਾ ਕਿ ਆਪ ਜੀ ਨੂੰ ਦੋਨਾਂ ਵਿੱਚੋਂ ਕੌਣ ਬਹੁਤਾ ਪਿਆਰ ਹੈ। ਅਗਲੇ ਦਿਨ ਸਾਹਿਬਾਂ ਨੇ ਕਿਹਾ, ਇੱਕ ਵਾਰੀ ਫੇਰ ਜਾ, ਅੱਜ ਫੇਰ ਇਹ ਸੂਈ ਲੈ ਜਾ, ਪਰ ਅੱਜ ਇਹ ਸੂਈ ਗੋਡਿਆਂ ਵਿੱਚ ਨਹੀਂ ਚੁਬਾਉਣੀ, ਜਿਹੜੀ ਚੌਂਕੀ ਤੇ ਸਾਹਿਬਜ਼ਾਦੇ ਪੋਥੀ ਰੱਖ ਕੇ ਪਾਠ ਕਰਦੇ ਨੇ ਉਸ ਚੌਂਕੀ ਨੂੰ ਸੂਈ ਚੁਬੋਈ। ਇਹ ਸਿੱਖ ਸੂਈ ਲੈ ਕੇ ਗਿਆ ਜਿਹੜੀ ਚੌਂਕੀ ਤੇ ਬਾਬਾ ਰਾਮ ਰਾਏ ਪੋਥੀ ਸਾਹਿਬ ਰੱਖ ਕੇ ਪਾਠ ਕਰਦੇ ਸਨ। ਲੱਕੜ ਦੀ ਚੌਂਕੀ ਦੇ ਪਾਵੇ ਵਿੱਚ ਸੂਈ ਚੁਬੋਈ, ਪਰ ਲੱਕੜ ਦੇ ਵਿੱਚ ਸੂਈ ਕਿਵੇਂ ਚੁਬ ਸਕਦੀ? ਉਹ ਸੂਈ ਗੁਰੂ ਹਰਿ ਕ੍ਰਿਸ਼ਨ ਜੀ ਮਹਾਰਾਜ ਦੇ ਸਾਹਮਣੇ ਪਈ ਚੌਂਕੀ ਵਿੱਚ ਚੁਬੋਈ। ਉਹ ਸੂਈ ਲੱਕੜ ਦੇ ਵਿੱਚ ਇਸ ਤਰ੍ਹਾਂ ਖੁੱਭ ਗਈ ਜਿਸ ਤਰ੍ਹਾਂ ਲੱਕੜ ਦਾ ਪਾਵਾ ਨਹੀਂ ਮੋਮ ਦਾ ਪਾਵਾ ਬਣਿਆ ਹੁੰਦਾ। ਇਹ ਸਿੱਖ ਬੜਾ ਹੈਰਾਨ ਹੋਇਆ ਔਰ ਗੁਰੂ ਹਰਿ ਰਾਏ ਸਾਹਿਬ ਜੀ ਨੂੰ ਕਹਿਣ ਲੱਗਾ, ਮਹਾਰਾਜ ਇਹ ਕੌਤਕ ਸਮਝ ਵਿੱਚ ਨਹੀਂ ਆਇਆ, ਲੱਕੜ ਦੇ ਵਿੱਚ ਸੂਈ ਇਸ ਤਰ੍ਹਾਂ ਖੁੱਭ ਗਈ ਕਿ ਜਿਸ ਤਰ੍ਹਾਂ ਲੱਕੜ ਨਾ ਹੋ ਕੇ ਮੋਮ ਦਾ ਪਾਵਾ ਹੋਵੇ। ਤਾਂ ਗੁਰੂ ਹਰਿ ਰਾਏ ਸਾਹਿਬ ਕਹਿਣ ਲੱਗੇ, ਸਿੱਖਾ ਪਰਮੇਸ਼ਰ ਦੇ ਨਾਮ ਵਿੱਚ ਬਾਣੀ ਵਿੱਚ ਬੜੀ ਸ਼ਕਤੀ ਹੈ, ਇਹ ਬਾਣੀ ਸੁੱਕਿਆਂ ਨੂੰ ਹਰੇ ਕਰ ਦਿੰਦੀ, ਸੜੇ ਭੁੱਜੇ ਮਨ ਨੇ ਜਿਹੜੇ ਪਾਪਾਂ ਦੇ ਨਾਲ ਉਹ ਵੀ ਹਰੇ ਹੋ ਜਾਂਦੇ ਨੇ, ਸੋਕੇ ਕਾਸ਼ਟ ਹਰੇ ਆ। ਕੋਈ ਨਾਮ ਜਪ ਕੇ ਤਾਂ ਦੇਖੇ, ਨਾਮ ਸੁੱਕਿਆਂ ਨੂੰ ਹਰਿਆ ਕਰਦਾ ਹੈ,

ਇੱਥੇ ਪੁੱਤਰ ਦਾ ਪਿਤਾ ਦਾ ਸਵਾਲ ਨਹੀਂ, ਇੱਥੇ ਤੇ ਪ੍ਰੇਮ ਦਾ, ਸਿਮਰਨ ਦਾ ਔਰ ਬੰਦਗੀ ਦਾ ਸਵਾਲ ਹੈ। ਪੁੱਤਰ ਦੋ ਨੇ ਪਰ ਪਿਆਰਾ ਉਹ ਲੱਗਾ ਜਿਹੜਾ ਨਾਮ ਨਾਲ ਜੁੜਿਆ, ਜਿਹੜਾ ਪਰਮੇਸ਼ਰ ਨਾਲ ਜੁੜਿਆ। ਦਿੱਲੀ ਦੇ ਤਖ਼ਤ ਤੇ ਔਰੰਗਜ਼ੇਬ ਬਾਦਸ਼ਾਹ ਬੈਠਾ ਸੀ। ਇਹ ਬੜਾ ਜ਼ਾਲਮ ਸੀ, ਪਿਤਾ ਔਰ ਆਪਣੇ ਸਕੇ ਭਰਾਵਾਂ ਦਾ ਕਾਤਲ, ਮੰਨੇ ਹੋਏ ਮੁਸਲਮਾਨ ਫਕੀਰਾਂ ਦਾ ਕਾਤਲ ਸੀ ਇਹ ਔਰੰਗਜ਼ੇਬ ਬਾਦਸ਼ਾਹ। ਇਸਨੇ ਜ਼ੁਲਮ ਦੀ ਅੱਤ ਕੀਤੀ ਔਰ ਗੁਰੂ ਘਰ ਦੇ ਨਾਲ ਵੀ ਇਹ ਈਰਖਾ ਕਰਦਾ ਸੀ। ਦਿੱਲੀ ਦੇ ਮਿਰਜ਼ਾ ਰਾਜਾ ਜੈ ਸਿੰਘ ਦੇ ਕਹਿਣ ਤੇ ਗੁਰੂ ਹਰਰਾਏ ਸਾਹਿਬ ਜੀ ਨੇ ਆਪਣੇ ਵੱਡੇ ਸਾਹਿਬਜ਼ਾਦੇ ਬਾਬਾ ਰਾਮ ਰਾਏ ਨੂੰ ਦਿੱਲੀ ਭੇਜਿਆ। ਦਿੱਲੀ ਵਿਖੇ ਔਰੰਗਜ਼ੇਬ ਬਾਦਸ਼ਾਹ ਦੇ ਨਾਲ ਬਾਬਾ ਰਾਮ ਰਾਏ ਦਾ ਮੇਲ ਹੋਇਆ। ਗੁਰੂ ਹਰਰਾਏ ਸਾਹਿਬ ਨੇ ਬਾਬਾ ਰਾਮ ਰਾਏ ਨੂੰ ਕਿਹਾ ਸੀ, ਬੇਟਾ ਬਾਦਸ਼ਾਹ ਦੇ ਦਰਬਾਰ ਜਾ ਰਹੇ ਹੋ, ਡਰਨਾ ਨਹੀਂ, ਇਹ ਦੁਨਿਆਵੀ ਬਾਦਸ਼ਾਹ ਹੈ, ਬਾਦਸ਼ਾਹ ਕੋਲੋਂ ਡਰਨ ਦੀ ਲੋੜ ਨਹੀਂ ਔਰ ਕਰਾਮਾਤ ਕੋਈ ਨਹੀਂ ਦਿਖਾਣੀ। ਬਾਬਾ ਰਾਮ ਰਾਏ ਦਿੱਲੀ ਪਹੁੰਚ ਗਏ, ਔਰੰਗਜ਼ੇਬ ਦਾ ਦਰਬਾਰ ਲੱਗਾ ਹੈ। ਔਰੰਗਜ਼ੇਬ ਨੇ ਬਾਬਾ ਰਾਮ ਰਾਏ ਨੂੰ ਬੜਾ ਆਦਰ ਮਾਨ ਦਿੱਤਾ। ਔਰੰਗਜ਼ੇਬ ਨੇ ਕਿਹਾ, ਮੈਂ ਸੁਣਿਆ ਕਿ ਗੁਰੂ ਨਾਨਕ ਦੇ ਘਰ ਬੜੀਆਂ ਅਰਿਧੀਆਂ ਸਿੱਧੀਆਂ ਹਨ, ਮੈਨੂੰ ਕੋਈ ਕਰਾਮਾਤ ਦਿਖਾਓ। ਬਾਬਾ ਰਾਮ ਰਾਏ ਨੂੰ ਹੁਕਮ ਸੀ ਕਰਾਮਾਤ ਨਹੀਂ ਦਿਖਾਣੀ, ਪਰ ਬਾਬਾ ਰਾਮ ਰਾਏ ਜਿਨ੍ਹਾਂ ਨੇ ਲਿਖਿਆ ਕਿ 100 ਤੋਂ ਵੱਧ ਕਰਾਮਾਤਾਂ ਦਿਖਾਈਆਂ, ਬਿਨਾਂ ਬੱਦਲਾਂ ਦੇ ਬਰਸਾਤ ਪਵਾ ਦਿੱਤੀ, ਬਿਨਾਂ ਕਹਾਰਾਂ ਦੇ ਪਾਲਕੀ ਵਿਚ ਬੈਠ ਕੇ ਆ ਗਏ। ਔਰੰਗਜ਼ੇਬ ਦੇ ਮਹਿਲਾਂ ਵਿਚ ਕੀ ਹੋ ਰਿਹਾ ਉੱਥੇ ਬੈਠਿਆਂ ਦੱਸ ਦਿੱਤਾ, ਅੱਗ ਵਰਸਾ ਦਿੱਤੀ, ਅਨੇਕਾਂ ਤਰ੍ਹਾਂ ਦੀਆਂ ਕਰਾਮਾਤਾਂ ਦਿਖਾਈਆਂ। ਔਰੰਗਜ਼ੇਬ ਬਾਦਸ਼ਾਹ ਬੜਾ ਖੁਸ਼ ਹੋਇਆ। ਇੱਥੇ ਇੱਕ ਸਵਾਲ ਉੱਠਿਆ, ਔਰੰਗਜ਼ੇਬ ਬਾਦਸ਼ਾਹ ਕਹਿਣ ਲੱਗਾ ਬਾਬਾ ਰਾਮ ਰਾਏ ਨੂੰ, ਰਾਮ ਰਾਏ ਜੀ ਇੱਕ ਗੱਲ ਦੱਸੋ, ਇੱਕ ਸ਼ਬਦ ਹੈ ਜਿਹਦੇ ਵਿਚ ਲਿਖਿਆ ਮਿੱਟੀ ਮੁਸਲਮਾਨ ਕੀ, ਪੇੜੇ ਪਈ ਕੁਮਿਆਰ, ਘੜ ਪਾਂਡੇ ਇੱਟਾਂ ਕੀਆਂ, ਜਲਦੀ ਕਰੇ ਪੁਕਾਰ, ਜਲ ਜਲ ਰੋਵੇ ਬੱਪੜੀ, ਚੜ ਚੜ ਪਵੇ ਅੰਗਿਆਰ। ਇਹਦਾ ਕੀ ਮਤਲਬ ਹੈ? ਹੁਣ ਬਾਦਸ਼ਾਹ ਮੁਸਲਮਾਨ ਸੀ, ਬਾਬਾ ਰਾਮ ਰਾਏ ਕੁਝ ਡਰ ਗਿਆ, ਕਿਧਰੇ ਬਾਦਸ਼ਾਹ ਨਾਰਾਜ਼ ਨਾ ਹੋ ਜਾਏ, ਸੱਚ ਕਹਿਣ ਦੀ ਹਿੰਮਤ ਨਾ ਰਹੀ। ਪੰਕਤੀ ਹੈ, ਮਿੱਟੀ ਮੁਸਲਮਾਨ ਕੀ ਪੇੜੇ ਪਈ ਕੁਮਿਆਰ। ਇੱਥੇ ਕਿਸੇ ਦੀ ਨਿੰਦਿਆ ਨਹੀਂ, ਜੋ ਸੱਚ ਹੈ ਉਹ ਕਿਹਾ। ਸਦੀਆਂ ਤੋਂ ਹਿੰਦੂ ਔਰ ਮੁਸਲਮਾਨ ਆਪਸ ਵਿਚ ਲੜਦੇ ਆਏ, ਇੱਕ ਦੂਸਰੇ ਨੂੰ ਕਹਿੰਦੇ ਰਹੇ ਇਹ ਕਾਫਰ ਹੈ, ਇਹ ਮਲੇਸ਼ ਹੈ, ਔਰ ਕਈ ਇਹ ਵੀ ਕਹਿੰਦੇ ਸਨ ਜਿਨ੍ਹਾਂ ਨੂੰ ਚੰਗੀ ਤਰ੍ਹਾਂ ਸਮਝ ਨਹੀਂ, ਉਹ ਕਿਹਾ ਕਰਦੇ ਸਨ ਕਿ ਹਿੰਦੂ ਜਿਹੜਾ ਇੱਥੇ ਵੀ ਸੜਦਾ, ਉਹ ਨਰਕਾਂ ਵਿਚ ਵੀ ਸੜਦਾ, ਤੇ ਮੁਸਲਮਾਨ ਨਾ ਇੱਥੇ ਸੜਦਾ ਨਾ ਦਰਗਾਹ ਵਿਚ ਸੜਦਾ। ਪਰ ਧੰਨ ਗੁਰੂ ਨਾਨਕ ਸਾਹਿਬ ਨੇ ਕਿਹਾ, ਇਹ ਸਰੀਰ ਜਿਹੜਾ ਇਨਸਾਨ ਮਰ ਜਾਏ ਤੇ ਮਿੱਟੀ ਹੈ, ਇਸ ਨੂੰ ਸਾੜ ਦਿਓ, ਪਾਣੀ ਵਿਚ ਸੁੱਟ ਦਿਓ, ਕਬਰ ਚ ਦਬਾ ਦਿਓ, ਇਹਦਾ ਕੁਝ ਨਹੀਂ ਵਿਗੜਦਾ। ਤੇ ਸਾਹਿਬਾਂ ਨੇ ਕਿਹਾ, ਸਵਾਲ ਇਹ ਨਹੀਂ ਕਿ ਕੌਣ ਸੜਦਾ ਕੌਣ ਨਹੀਂ ਸੜਦਾ, ਸਾਹਿਬਾਂ ਨੇ ਕਿਹਾ ਜਿਹਦੇ ਅਮਲ ਚੰਗੇ ਨੇ ਉਸਨੂੰ ਦਰਗਾਹ ਵਿਚ ਜਗ੍ਹਾ ਮਿਲੇਗੀ, ਜਿਹਦੇ ਅਮਲ ਚੰਗੇ ਨਹੀਂ ਉਹਨੂੰ ਨਰਕਾਂ ਵਿਚ ਦੋਜਕ ਵਿਚ ਸੜਨਾ ਪਵੇਗਾ। ਤੇ ਧੰਨ ਗੁਰੂ ਨਾਨਕ ਸਾਹਿਬ ਦਾ ਸ਼ਬਦ
मुसलमान शरीर नु कब्र विच दबदे हन और समय दे नाल कब्रस्तान पुराने हो जांदे हन। कितनिया हनेरियां कितनिया बरसातां पैंदियां ने, मिट्टी चीकनी हो जांदी और कई वारी घड़े बनाण वाला कुम्हार पुराने कब्रस्तान दी मिट्टी पुट के लै आंदा, घड़े बनांदा, उन्हां घड़िया नूं आवे विच पांदा है अग दे आवियां विच। ते धन गुरु नानक साहिब कहण लगे, भाई जिहड़ा कुम्हार मिट्टी दे भांडे बना के अग विच साड़दा है, कड़े सड़दे ने, ते जे मरे हुए आदमी दे विच रूह है ते जद वो मिट्टी सड़दी है ते की वो रूह वो ना रोंदी होवेगी। मिट्टी मुसलमान की, पेड़े पई कुम्हार, कड़ भांडे इटां किया, जल्दी करे पुकार, जल जल रोवे बपड़ी, चढ़ चढ़ पवे अंग्यार। साहब जी कहन लगे, भाई इंसान मर जाए शरीर मिट्टी है, सवाल यह नहीं हिंदू सड़दा है कि मुसलमान सड़दा है। इस पंक्ति का मतलब यह सी, इन्हां झगड़ों विच पै के आपस विच नफरत ना करो, कौन सड़दा है कौन नहीं सड़दा। यह तो परमेश्वर की दरगाह विच लिखा होगा कि असल विच उच्चे जीवन वाला कौन है। बस इन्नी गल सी। पर बाबा राम राय डर के कहन लगे, महाराज धन गुरु नानक साहब असल च उन्होंने शब्द उचारिया सी मिट्टी बेईमान की, पर लिखण वाले ने मिट्टी मुसलमान की कर दिता। हुण इन्नी क गल नाल औरंगजेब बादशाह ते खुश हो गया कि मिट्टी बेईमान की है, पर जिहड़े नाल सिख सन उन्हां नूं बड़ा बुरा लगा। उन्होंने गुरु हर राय साहब जी नूं जाके कहा कि बाबा राम राय ने गुरु नानक साहब की कही हुई पंक्ति उल्टा दीती। उन्होंने मिट्टी मुसलमान की जगह मिट्टी बेईमान की कहा। तो उस वेले गुरु हर राय साहब ने यह हुक्म जारी कर दिता, राम राय नूं कह दियो वो साडे मत्थे ना लगे। उन्हें गुरु नानक साहब की उचारी हुई बाणी दी एक तुक उल्ट देती है, ते जेड़ा बाणी उल्ट देवे बाणी ते भरोसा ना करे ओ दे नाल मेरा कोई नाता नहीं। सारियां सिख संगतां नूं हुक्मनामे भेज दिते कि अज तों बाद राम राय दे नाल कोई भी अपना मिलवर्तन ना रखे। और बाबा राम राय नूं साहिबां ने

ਬਾਬਾ ਰਾਮ ਰਾਏ ਨੇ ਦੇਹਰਾਦੂਨ ਆ ਕੇ ਆਪਣਾ ਡੇਰਾ ਲਾਇਆ ਤੇ ਦੂਨ ਤੋਂ ਇਸ ਜਗ੍ਹਾ ਦਾ ਨਾਂ ਦੇਹਰਾਦੂਨ ਪੈ ਗਿਆ। ਹੁਣ ਬਾਬਾ ਰਾਮ ਰਾਏ ਔਰੰਗਜ਼ੇਬ ਦੇ ਖੁਸ਼ਾਮਦੀ ਬਣ ਗਏ ਤੇ ਗੁਰੂ ਘਰ ਦੇ ਨਾਲ ਉਹ ਨਾਤਾ ਇਹਨਾਂ ਦਾ ਟੁੱਟ ਗਿਆ ਤੇ ਦੂਸਰੇ ਪਾਸੇ ਗੁਰੂ ਹਰ ਰਾਏ ਸਾਹਿਬ ਜੀ ਨੇ ਆਪਣਾ ਅੰਤ ਸਮਾਂ ਜਾਣ ਕਰਕੇ ਹੁਣ ਗੁਰੂ ਗੱਦੀ ਆਪਣੇ

ਇਸ ਸੌਦੇ ਲਾਇਕ ਸਾਂਝੀ ਗੁਰੂ ਨਾਲ ਬਹਾਲੇ ਮੈਨੂੰ ਇੱਕ ਭਾਈਵਾਲੀ ਕਰਾਈ ਮੇਰੇ ਵਾਹਿਗੁਰੂ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਮੇਰੇ ਨਾਲ ਭਾਈਵਾਲ ਰਲਾ ਦਿੱਤਾ ਯਾਨੀ ਸਾਡਾ ਦੋਵਾਂ ਦਾ ਸਾਂਝਾ ਹੋ ਗਿਆ ਆਪਸ ਵਿੱਚ ਸਾਂਝੀ ਗੁਰੂ

ਆਜ ਸਰੇ ਸਮੇਂ ਵਿੱਚ ਕਹਿੰਦੇ ਆ ਸਮਾਂ ਉਹ ਸਫਲ ਜਿਸ ਵਿੱਚ ਸਾਡੇ ਕਾਰਜ ਸਰ ਜਾਣ। ਦਿਨ ਕਹਿੰਦੇ ਆ ਅੱਜ ਦਾ ਸਫਲ, ਕਿਉਂ ਸਫਲ ਕਿ ਅੱਜ ਕੁਛ ਕੰਮ ਹੋ ਗਏ। ਕੰਮ ਨਹੀਂ ਹੋਇਆ, ਕੰਮ ਆਪਣੇ ਆਪਣੇ ਨੇ ਅਨੇਕਾਂ ਪ੍ਰਕਾਰਾਂ ਦੇ, ਤੇ ਕੰਮਾਂ ਦੇ ਮਗਰ ਜੁੜਿਆ ਹੋਇਆ ਧਨ। ਜਿਸ ਦਿਨ ਮਨੁੱਖ ਨੂੰ ਧਨ ਮਿਲ ਜਾਏ, ਕੋਈ ਕਾਰਜ ਹੋ ਜਾਏ, ਕਹਿੰਦਾ ਅੱਜ ਦਾ ਦਿਨ ਸਫਲ। ਨਾ ਧੰਦਾ ਚੱਲੇ, ਨਾ ਕੰਮ ਹੋਵੇ, ਅੱਜ ਦਾ ਦਿਨ ਨਿਸਫਲ। ਸਾਹਿਬ ਕਹਿੰਦੇ ਨੇ ਕਾਰਜ ਉਹਨਾਂ ਦੇ ਸਵਰੇ ਨੇ ਜਿਨ੍ਹਾਂ ਨਾਮ ਤੇ ਆਇਆ, ਜਿਨ ਜਿਨ ਨਾਮ ਤੇ ਆਇਆ ਤਿਨਕੇ ਕਾਜ ਸਰੇ। ਹਰ ਗੁਰ ਪੂਰਾ ਇਰਾਦਿਆ ਦਰਗਹਿ ਸੱਚ ਖਰੇ। ਪੂਰੇ ਗੁਰੂ ਦੀ ਰਾਹੀ ਜਿਨ੍ਹਾਂ ਨੇ ਹਰੀ ਨੂੰ ਅਰਾਧਿਆ, ਦਰਗਾਹ ਵਿੱਚ ਸਚਿਆਰ ਹੋ ਕੇ ਖਲੋਤੇ। ਝੂਠਾ ਬੰਦਾ, ਕੂੜਾ ਬੰਦਾ ਜਿੱਥੇ ਖਲੋਵੇਗਾ, ਅੱਖਾਂ ਨੀਵੀਆਂ ਕਰਕੇ ਖਲੋਵੇਗਾ, ਸੁਰਖਰੂ ਤੇ ਨਹੀਂ ਉਹ ਹੋ ਸਕਦਾ। ਸੁਰਖਰੂ ਨਾ ਹੋਵੇ ਤੇ ਕਿਵੇਂ ਖੜਾ ਹੋ ਰੱਬ ਦੀ ਹਜ਼ੂਰੀ ਵਿੱਚ? ਤੇ ਧੋਖਾ ਵੀ ਨਹੀਂ ਕਿਸੇ ਨਾਲ ਚੱਲਦਾ। ਪਰਮਾਤਮਾ ਜਾਣੀ ਜਾਣ ਹੈ, ਉਹ ਦਿਲਾਂ ਦੀਆਂ ਜਾਣਦਾ। ਸਾਹਿਬਾ ਇਸੇ ਵਾਸਤੇ ਇੱਕ ਸ਼ਰਤ ਲਾਈ ਹੈ, ਕਹਿੰਦੇ ਨੇ ਉੱਥੇ ਸੱਚੇ ਹੀ ਸੱਚ ਨਿਬੜੈ, ਚੁਣ ਵੱਖ ਕੱਢੈ ਜਜ ਮਾਲਿਆ, ਥਾਂ ਨਾ ਪਾਇਨ ਕੂੜਿਆ, ਮੂੰਹ ਕਾਲੈ ਦੋਸ਼ ਕਚਾਲਿਆ, ਤੇਰੇ ਨਾਂ ਰਤੇ ਸੇ ਜਿਨ ਗਏ, ਹਾਰ ਗਏ ਸੇ ਠੱਗਣ ਵਾਲਿਆ, ਲਿਖ ਨਾਮ ਹੈ ਧਰਮ ਬਹਾਲਿਆ। ਰੱਬ ਦੀ ਹਜ਼ੂਰੀ ਚ ਕਿੰਨਾ ਨੂੰ ਥਾਂ ਮਿਲੇਗਾ? ਗੁਰੂ ਨਾਨਕ ਦੇਵ ਪਾਤਸ਼ਾਹ ਦੇ ਜੀਵਨ ਬਿਰਤਾਂਤ ਵਿੱਚ ਬੜੀ ਸੁੰਦਰ ਇੱਕ ਸਾਖੀ ਆਉਂਦੀ। ਕਹਿੰਦੇ ਨੇ ਮੁਸਲਮਾਨਾਂ ਦੇ ਸਭ ਤੋਂ ਵੱਡੇ ਧਾਰਮਿਕ ਸਥਾਨ ਮੱਕੇ ਵਿੱਚ ਸਾਹਿਬ ਜੀ ਗਏ। ਕੋਈ ਗੈਰ ਮੁਸਲਮਾਨ ਨਹੀਂ ਸੀ ਜਾ ਸਕਦਾ, ਅੱਜ ਵੀ ਨਹੀਂ ਜਾ ਸਕਦਾ। ਅੱਜ ਤੁਸੀਂ ਚਾਹੋ ਨਾ ਮੱਕਾ ਵੇਖ ਆਈਏ, ਨਹੀਂ ਜਾ ਸਕਦੇ। ਗੁਰੂ ਨਾਨਕ ਦੇਵ ਪਾਤਸ਼ਾਹ ਨੇ ਭੇਸ ਬਦਲਿਆ, ਹਾਜੀਆਂ ਦਾ ਵੇਸ ਪਾਇਆ ਤੇ ਹੱਜ ਕਰਨ ਵਾਲੇ ਹਾਜੀਆਂ ਨਾਲ ਰਲ ਕੇ ਚਲੇ ਗਏ। ਜਾ ਕੇ ਵੇਖਿਆ ਮੱਕਾ, ਇੱਥੇ ਧਰਮ ਦੀ ਚਰਚਾ ਬੜੀ ਹੋਈ। ਭਾਈ ਗੁਰਦਾਸ ਕਹਿੰਦੇ ਨੇ ਹਾਜੀਆਂ ਨੇ ਪੁੱਛਿਆ, ਉਹਨਾਂ ਕਾਜ਼ੀਆਂ ਮੁੱਲਾਂ ਬੁਲਾਣੀਆਂ ਪੁੱਛਿਆ, ਬਾਬਾ ਜੀ ਹਿੰਦੂ ਵੱਡਾ ਹੈ ਕਿ ਮੁਸਲਮਾਨ? ਦੱਸੋ ਦੋਵਾਂ ਚੋਂ ਕੌਣ ਵੱਡਾ? ਗੁਰੂ ਨਾਨਕ ਦੇਵ ਦੇ ਫੈਸਲੇ ਬੜੇ ਕਮਾਲ, ਸੱਚੇ ਫੈਸਲੇ ਨੇ ਨਾ। ਕਹਿਣ ਲੱਗੇ ਵੱਡਾ ਉਹ ਹੈ ਜਿਸ ਦੇ ਅਮਲ ਚੰਗੇ ਨੇ, ਜੋ ਨੇਕ ਹੈ, ਜਿਸ ਦੇ ਕਰਮ ਚੰਗੇ ਨੇ। ਬਾਬਾ ਆਖੇ ਹਾਜੀਆਂ, ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ, ਹਿੰਦੂ ਮੁਸਲਮਾਨ ਦੋਏ ਦਰਗੇ ਅੰਦਰ ਲੈਣ ਨਾ ਢੋਈ। ਇੱਕ ਮਨੁੱਖ ਅਖਵਾਰਿਆ ਸਿੱਖ ਪਰ ਸਚਿਆਰ ਨਹੀਂ, ਇੱਕ ਅਖਵਾਰਿਆ ਮੁਸਲਮਾਨ ਪਰ ਸਚਿਆਰ ਨਹੀਂ, ਇੱਕ ਅਖਵਾਰਿਆ ਹਿੰਦੂ ਸਚਿਆਰ ਨਹੀਂ, ਇੱਕ ਅਖਵਾਉਂਦਾ ਈਸਾਈ ਸਚਿਆਰ ਨਹੀਂ। ਇਹਨਾਂ ਨੂੰ ਕਿਸੇ ਨੂੰ ਵੀ ਰੱਬ ਦੀ ਹਜ਼ੂਰੀ ਚ ਥਾਂ ਨਹੀਂ। ਮੇਰਾ ਅਖਵਾਨ ਨਾਲ ਤੇ ਨਹੀਂ, ਕਸੌਟੀ ਹੈ, ਹੋਰ ਸੁਖੈਨ ਢੰਗ ਨਾਲ ਕਹਾਂ। ਤੁਸੀਂ ਬੀਬੀਆਂ ਜ਼ੇਵਰ ਜੋ ਪਹਿਨਦੀਆਂ ਹੋ, ਜੇਕਰ ਉਹ ਜ਼ੇਵਰ ਸਹੀ ਸੋਨੇ ਦੇ ਹੋਣ, ਕੋਈ ਜ਼ੇਵਰ ਵੀ ਹੋਵੇ ਚੱਲੇਗਾ, ਧਾਤ ਸ਼ੁੱਧ ਹੋਣੀ ਚਾਹੀਦੀ। ਪਰ ਜੇਕਰ ਧਾਤੂ ਠੀਕ ਨਾ ਹੋਈ, ਫਿਰ ਭਾਵੇਂ ਕੋਈ ਵੀ ਹੋਵੇ ਜ਼ੇਵਰ, ਸੁਨਿਆਰ ਦੇ ਸਾਹਮਣੇ ਰੱਖਿਆ ਗਿਆ ਕਹੇਗਾ ਖੋਟਾ। ਬੰਦਾ ਕੋਈ ਵੀ ਹੋਵੇ, ਜਿਵੇਂ ਸ਼ੁੱਧ ਸੋਨਾ ਹੁੰਦਾ, ਬੰਦਾ ਸੱਚਾ ਹੋਵੇ, ਰੱਬ ਦੀ ਹਜ਼ੂਰੀ ਵਿੱਚ ਉਹ ਪ੍ਰਵਾਨ ਹੈ, ਉਸ ਦੀ ਕੀਮਤ ਹੈ, ਤੇ ਖੋਟੇ ਦੀ ਕੋਈ ਪ੍ਰਵਾਨ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਗਰੇ ਵਿੱਚ ਸਨ, ਇਤਿਹਾਸ ਲਿਖਦਾ ਹੈ ਬਹਾਦਰ ਸ਼ਾਹ ਦਾ ਦਰਬਾਰ ਸਜਿਆ ਸੀ, ਸਾਹਿਬ ਜੀ ਬੈਠੇ ਸਨ ਤੇ ਬੜੇ ਸਵਾਲ ਜਵਾਬ ਹੋਏ ਨੇ। ਕੁਛ ਕਾਜ਼ੀ ਇਸ ਗੱਲ ਤੋਂ ਬੜੇ ਦੁਖੀ ਸਨ ਕਿ ਗੁਰੂ ਸਾਹਿਬ ਨੂੰ ਸ਼ਾਹੀ ਦਰਬਾਰ ਵਿੱਚ ਇੰਨਾ ਸਨਮਾਨ ਕਿਉਂ ਮਿਲ ਰਿਹਾ। ਇੱਕ ਦਿਨ ਬਹਾਦਰ ਸ਼ਾਹ ਨੇ ਕਿਹਾ, ਮਜ਼ਹਬ ਤੁਹਾਡਾ ਚੰਗਾ ਕਿ ਸਾਡਾ ਚੰਗਾ? ਸਾਹਿਬ ਕਹਿਣ ਲੱਗੇ, ਤੁਹਾਡਾ ਵੀ ਚੰਗਾ, ਸਾਡਾ ਵੀ ਚੰਗਾ। ਇਹ ਬੜੀ ਵਿਸ਼ਾਲ ਦਿਲੀ ਵਾਲੀ ਗੱਲ ਹੈ, ਕਹਿਣਾ ਕਿ ਤੂੰ ਵੀ ਚੰਗਾ, ਅਸੀਂ ਵੀ ਚੰਗੇ ਹਾਂ, ਨਹੀਂ ਤੇ ਬੰਦਾ ਇਹ ਕਹਿੰਦਾ ਮੇਰਾ ਚੰਗਾ ਤੁਹਾਡਾ ਠੀਕ ਨੇ। ਸਾਹਿਬ ਕਹਿੰਦੇ ਨੇ ਮਜ਼ਹਬ ਕੋਈ ਮਾੜਾ ਨਹੀਂ। ਕਹਿਣ ਲੱਗੇ, ਸਾਡਾ ਮਜ਼ਹਬ ਤੇ ਕਹਿੰਦਾ ਸ਼ਰ੍ਹਾਂ ਪੂਰੀ ਕਰੋ ਤੇ ਤੁਹਾਡਾ ਨਿਸਤਾਰਾ ਹੋਵੇਗਾ। ਸਾਹਿਬ ਕਹਿੰਦੇ ਨੇ ਸਾਡਾ ਮਜ਼ਹਬ ਨਹੀਂ ਕਹਿੰਦਾ, ਸਾਡਾ ਮਜ਼ਹਬ ਕਹਿੰਦਾ ਬਾਹਰੋਂ ਵੀ ਸ਼ਰ੍ਹਾਂ ਪੂਰੀ ਕਰੋ, ਰਹਿਤਾ ਰੱਖੋ, ਲੇਕਿਨ ਅੰਦਰੋਂ ਵੀ ਸੱਚੇ ਰਹੋ। ਐਸਾ ਨਾ ਹੋਵੇ ਬਾਹਰੋਂ ਸਿੱਖ ਜਾਪੋ ਤੇ ਅੰਦਰੋਂ ਝੂਠੇ ਹੋਵੋ, ਪ੍ਰਵਾਨ ਨਹੀਂ ਹੋਵੋਗੇ। ਕਹਿਣ ਲੱਗੇ ਕਿਵੇਂ? ਗੁਰਦੇਵ ਜੀ ਨੇ ਇੱਕ ਰੁਪਈਆ ਉਸਦੇ ਨੌਕਰ ਨੂੰ ਦਿੱਤਾ। ਬੜੀ ਧਿਆਨ ਦੇਣ ਵਾਲੀ ਇਹ ਸਾਖੀ ਹੈ, ਇਕਾਗਰਤਾ ਬਖਸ਼ਣੀ। ਇੱਕ ਰੁਪਈਆ ਉਸਦੇ ਨੌਕਰ ਨੂੰ ਦਿੱਤਾ, ਜਾਂ ਬਾਜ਼ਾਰੋਂ ਕੋਈ ਚੀਜ਼ ਲਾਇਆ, ਲੈਣ ਵਾਸਤੇ ਗਿਆ ਤੇ ਵਾਪਸ ਆ ਗਿਆ। ਕਹਿਣ ਲੱਗਾ ਜੀ ਇਸ ਦਾ ਕੁਛ ਨਹੀਂ ਮਿਲਦਾ।
ਪਾਤਸ਼ਾਹ ਕਹਿਣ ਲੱਗੇ ਕਿਉਂ? ਕਹਿਣ ਲੱਗੇ ਥੋਟਾ ਰੁਪਈਆ ਖਰਾ ਨਹੀਂ। ਗੁਰਦੇਵ ਕਹਿੰਦੇ ਨੇ ਮੋਹਰ ਤੇ ਲੱਗੀ, ਉੱਤੇ ਕਹਿਣ ਲੱਗੇ ਮੋਹਰ ਲੱਗੀ ਆ ਵਿੱਚ ਚਾਂਦੀ ਖਰੀ ਨਹੀਂ, ਧਾਤ ਠੀਕ ਨੇ। ਸਾਹਿਬ ਕਹਿੰਦੇ ਨੇ ਬੰਦਿਆਂ ਵੀ ਬਹੁਤ ਮੋਹਰਾਂ ਲਵਾਈਆਂ, ਅਨੇਕਾਂ ਮਜ਼ਹਬਾਂ ਦੀਆਂ ਮੋਹਰਾਂ ਲਵਾਈਆਂ ਨੇ, ਕਿਹੜੇ ਧਰਮ ਦਾ? ਪਰ ਜੇ ਅੰਦਰੋਂ ਖੋਟਾ ਮੋਹਰ ਕੀ ਕਰੇਗੀ? ਖੋਟੇ ਸਿੱਕੇ ਨਹੀਂ ਚੱਲਦੇ। ਸਾਹਿਬ ਜੀ ਇਸੇ ਲਈ ਕਹਿੰਦੇ ਨੇ ਹਰ ਗੁਰ ਪੂਰਾ ਅਰਾਧਿਆ ਦਰਗਹਿ ਸੱਚ ਖਰੇ, ਸਰਬ ਸੁੱਖਾਂ ਨਿਤ ਚਰਨ ਹਰ ਭਵ ਜਲ ਵਿਖਮ ਤਰੇ। ਸਾਰੇ ਸੁੱਖਾਂ ਦਾ ਮੋਲ ਪਰਮਾਤਮਾ ਦੇ ਚਰਨ, ਇਹ ਚਰਨਾਂ ਦੀ ਪ੍ਰਾਪਤੀ ਹੋਈ ਤੇ ਭਾਉ ਜਾ। ਬਹੁਤ ਵੱਡਾ ਭਿਆਨ ਸਾਗਰ ਸੰਸਾਰ ਸਮੁੰਦਰ ਉਤਰ ਗਏ, ਭਾਉ ਜਲ ਵਿਖਮ ਤਰੇ। ਇਸ ਔਖੇ ਸਾਗਰ ਨੂੰ ਤਰਨਾ ਬਹੁਤ ਮੁਸ਼ਕਲ ਹੈ। ਲੋਭ ਲਹਿਰ ਅਤ ਨੀਜਰ ਬਾਜੇ, ਕਾਇਆ ਡੂਬੈ ਕੇਸਵਾ, ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾਪ ਬੀਠਲਾ, ਅਨਲ ਬੇੜਾ ਹੋ ਖੇਵ ਨਾ ਸਾਕੂ, ਤੇਰਾ ਪਾਰ ਨਾ ਪਾਇਆ ਬੀਠਲਾ, ਨਾਮਾ ਕਹੇ ਹੋ ਪਰ ਵੀ ਨਾ ਜਾਣੋ, ਮੁਖ ਕੋ ਬਾਂ ਦੇ ਬਾਪ ਬੀਠਲਾ। ਪਾਣੀ ਵਿੱਚ ਡੁੱਬਦਾ ਬੰਦਾ ਨਜ਼ਰ ਆ ਜਾਏ ਤੇ ਹਾਹਾਕਾਰ ਮਚ ਜਾਂਦੀ, ਕਿਸ਼ਤੀਆਂ ਬੇੜੀਆਂ ਲੈ ਕੇ ਲੋਕੀ ਭਜੇ ਜਾਂਦੇ ਨੇ, ਇਸ ਨੂੰ ਬਚਾਓ ਡੁੱਬ ਨਾ ਜਾ। ਪਰ ਇਸ ਸੰਸਾਰ ਸਮੁੰਦਰ ਵਿੱਚ ਕੋਈ ਜਦੋਂ ਡੁੱਬਦਾ, ਸਤਸੰਗੀਆਂ ਨੂੰ ਫਿਕਰ ਪੈਂਦਾ, ਗੁਰੂ ਨੂੰ ਫਿਕਰ ਪੈਂਦਾ ਕਿ ਕੋਈ ਲੋਭ ਵਿੱਚ ਨਾ ਡੁੱਬ ਜਾਏ, ਕੋਈ ਹੰਕਾਰ ਵਿੱਚ ਨਾ ਡੁੱਬ ਜਾਏ, ਕੋਈ ਦੁਨੀਆਂ ਦੇ ਵਿਕਾਰਾਂ ਵਿੱਚ ਨਾ ਡੁੱਬ ਜਾਏ। ਗੁਰੂ ਨੂੰ ਫਿਕਰ ਹੁੰਦਾ, ਫਿਰ ਗੁਰੂ ਬਚਾਉਂਦਾ। ਗੁਰੂ ਦੌੜਦੇ ਨੇ, ਭੱਜ ਕੇ ਜਾਂਦੇ ਨੇ ਸਿੱਖ ਨੂੰ ਬਚਾਉਣ ਵਾਸਤੇ। ਜੈ ਜੈ ਕਾਜ ਕਿਰਤ ਸੇਵਕ, ਤਹਾਂ ਤਹਾਂ ਉੱਠ ਧਾਵੈ, ਸੇਵਕ ਕੋ ਨਿਕਟੀ ਹੋਏ ਦਿਖਾਵੈ। ਐਸੇ ਟਾਈਮ ਤੇ ਗੁਰੂ ਕੰਮ ਆਉਂਦਾ। ਪਾਰ ਬੰਮ ਪਾਇਆ, ਜਿਨ੍ਹਾਂ ਨੇ ਪਾਰ ਬੰਮ ਨੂੰ ਪਾਇਆ, ਪ੍ਰਭੂ ਨੂੰ ਪਾਇਆ, ਵਿਖਿਆ ਨਹੀਂ ਜਰੇ। ਪਾਰ ਬੰਮ ਪਰ ਸੇਵਦੇ ਮਨ ਅੰਤਰ ਏਕ ਧਰੇ, ਜਿਨ੍ਹਾਂ ਨੇ ਪ੍ਰਭੂ ਨੂੰ ਸੇਵਿਆ, ਨੰਕਾਰ ਦੀ ਆਰਾਧਨਾ ਕੀਤੀ। ਇਸ ਸਾਰੇ ਸ਼ਬਦ ਵੱਲ ਫਿਰ ਧਿਆਨ ਦੇਣਾ, ਗੁਰਦੇਵ ਜੀ ਨੇ ਬੜੀ ਬਖਸ਼ਿਸ਼ ਕੀਤੀ ਇਸ ਸ਼ਬਦ ਵਿੱਚ। ਕਹਿੰਦੇ ਨੇ ਜਿਨ ਜਿਨ ਨਾਮ ਤੇ ਆਇਆ, ਤਿਨਕੇ ਕਾਜ ਸਰੇ, ਹਰ ਗੁਰ ਪੂਰਾ ਅਰਾਧਿਆ ਦਰਗੇ ਸੱਚ ਕਰੇ, ਸਰਬ ਸੁਖਾਂ ਨਿਤ ਚਰਨ ਹਰ ਭਉ ਜਲ ਵਿਖਮ ਤਰੇ, ਪ੍ਰੇਮ ਭਗਤ ਤਿਨ ਪਾਇਆ, ਵਿਖਿਆ ਨਾਹੀਂ ਜਰੇ। ਪ੍ਰੇਮਾ ਭਗਤੀ ਪ੍ਰਾਪਤ ਹੋਈ, ਵਿਖਿਆ ਮਾਇਆ ਵਿੱਚ ਉਹ ਨਹੀਂ ਸੜੇ। ਕੁਛ ਤੇ ਐਸੇ ਨੇ ਜਿਨ੍ਹਾਂ ਨੂੰ ਨਾਮ ਅੰਮ੍ਰਿਤ ਮਿਲ ਗਿਆ, ਉਹ ਬੜੇ ਹਰੇ ਭਰੇ। ਕੁਛ ਮਾਇਆ ਦੇ ਸੜੇ ਬੰਦੇ ਜਿਹੜੇ ਨੇ, ਉਹਨਾਂ ਨੂੰ ਜਦੋਂ ਬੁਲਾਓ ਬੋਲੀ ਚ ਮਿਠਾਸ ਹੈ, ਉਹਨਾਂ ਕੋਲੋਂ ਕੋਈ ਦਇਆ ਧਰਮ ਦੀ ਸੁਗੰਧੀ ਨਹੀਂ ਆਉਣੀ। ਕਿਉਂ ਨਹੀਂ ਆਉਣੀ? ਕਿਉਂਕਿ ਵਿਖਿਆ ਦੇ ਜਰੇ ਨੇ। ਪ੍ਰੇਮਾ ਭਗਤੀ ਮਿਲ ਜਾਏ ਤੇ ਵਿਖਿਆ ਚ ਬੰਦਾ ਨਹੀਂ ਸੜਦਾ। ਪ੍ਰੇਮ ਭਗਤ ਤੇ ਨਪਾਈਆ, ਵਿਖਿਆ ਨਾ ਇਹ ਜਰੇ। ਕੂੜ ਗਏ ਦੁਬਦਾ ਨਸੀ ਪੂਰਨ ਸੱਚ ਭਰੇ, ਮਨੁੱਖ ਦੇ ਜੀਵਨ ਵਿੱਚ ਕੂੜ ਹੈ, ਦੁਬਦਾ ਹੈ। ਦੁਬਦਾ ਕੀ ਹੈ? ਕਦੀ ਇਹ ਸਮਾਂ ਆਇਆ ਹੋਵੇ ਨਾ ਆਪ ਤੇ ਪਤਾ ਲੱਗੇਗਾ ਕਿ ਦੁਬਦਾ ਦਾ ਇੱਕ ਖਿਣ ਬੜਾ ਔਖਾ। ਜਦੋਂ ਮਨੁੱਖ ਨੇ ਫੈਸਲਾ ਕਰਨਾ ਹੋਵੇ ਨਾ ਕਿ ਜਾਵਾਂ ਕਿ ਨਾ ਜਾਵਾਂ, ਇਹ ਕੰਮ ਕਰਾਂ ਕਿ ਨਾ ਕਰਾਂ, ਦੁਚਿੱਤਾਪਨ, ਇਹਨੂੰ ਕਹਿੰਦੇ ਨੇ ਦੁਬਦਾ। ਕਿ ਇੱਕ ਆਗਰਤਾ ਹੋ ਹੀ ਨਹੀਂ ਸਕੀ। ਇੱਕ ਮਹਾਤਮਾ ਤੁਲਸੀਦਾਸ ਜੀ ਹੋਏ ਨੇ, ਕਹਿੰਦੇ ਨੇ ਤੁਰੇ ਜਾ ਰਹੇ ਸਨ ਤੇ ਅੱਗੋਂ ਆ ਗਈ ਇੱਕ ਭੰਗਣ, ਉਹਨੇ ਗੰਦ ਦਾ ਟੋਕਰਾ ਸਿਰ ਤੇ ਚੁੱਕਿਆ ਹੋਵੇ। ਇਹਨੇ ਬਚਨ ਦਾ ਯਤਨ ਜਿਉਂ ਜਿਉਂ ਕੀਤਾ ਤੇ ਰਸਤਾ ਦੋਵਾਂ ਨੂੰ ਕੋਈ ਨਾ ਮਿਲੇ। ਉਸ ਬੀਬੀ ਨੇ ਇੱਕ ਗੱਲ ਕਹੀ ਬੜੀ ਗਿਆਨ ਵਾਲੀ, ਕਹਿਣ ਲੱਗੀ ਮਹਾਤਮਾ ਇੱਕ ਪਾਸੇ ਲੱਗ ਜਿੱਧਰ ਲੱਗਣਾ। ਕਹਿੰਦੇ ਨੇ ਗੁਸਾਈ ਤੁਲਸੀਦਾਸ ਨੇ ਉਸ ਮਾਈ ਨੂੰ ਨਮਸਕਾਰ ਕੀਤਾ, ਮੱਥਾ ਟੇਕਿਆ, ਕਹਿਣ ਲੱਗੇ ਮਾਂ ਅੱਜ ਤੋਂ ਤੂੰ ਮੇਰਾ ਗੁਰੂ ਹੈ। ਮੈਂ ਐਸਾ ਦੁਬਦਾ ਚ ਫਸਿਆ, ਮੈਂ ਇੱਕ ਪਾਸੇ ਲੱਗ ਹੀ ਨਹੀਂ ਸਕਿਆ। ਕਈ ਵਾਰ ਮਨੁੱਖ ਦਾ ਜਨਮ ਸਾਰਾ ਲੰਘ ਜਾਂਦਾ ਹੈ ਦੁਚਿੱਤੇਪਣ ਵਿੱਚ, ਦੁਬਦਾ ਵਿੱਚ। ਤਨ ਨੇ ਉਹ ਜਿਨ੍ਹਾਂ ਦੀ ਦੁਬਦਾ ਮੁੱਕ ਜਾਏ, ਉਹ ਫਿਰ ਕਹਿੰਦੇ ਨੇ ਇੱਕ ਪਾਸੇ ਹੀ ਲੱਗਣਾ। ਬਸ ਸਿੱਖੀ ਅਸੀਂ ਕਮਾਣੀ ਹੈ। ਕੂੜ ਗਏ ਦੁਬਦਾ ਨਸੀ ਪੂਰਨ ਸੱਚ ਭਰੇ, ਪੂਰਨ ਤੌਰ ਤੇ ਸੱਚ ਨਾਲ ਉਹ ਭਰ ਜਾਂਦੇ ਨੇ। ਥੋੜਾ ਸੱਚ ਨਹੀਂ, ਜੀਵਨ ਸੱਚ ਨਾਲ ਭਰਪੂਰ ਹੋ ਜਾਂਦਾ। ਪਾਰ ਬ੍ਰਹਮ ਪ੍ਰਭ ਸੇਵਦੇ ਮਨ ਅੰਤਰ ਏਕ ਧਰੇ, ਪਾਰ ਬ੍ਰਹਮ ਪ੍ਰਭੂ ਨੂੰ ਸੇਵਦੇ ਨੇ ਤੇ ਮਨ ਵਿੱਚ ਇੱਕ ਨੂੰ ਟਿਕਾਉਂਦੇ ਨੇ, ਫਿਰ ਉਹਨਾਂ ਦਾ ਸਮਾਂ ਸਫਲ ਹੁੰਦਾ। ਮਹਾਂ ਦਿਵਸ ਮੂਰਤ ਭਲੇ, ਜਿਸ ਕਾ ਨਜ਼ਰ ਕਰੇ ਉਸਦੇ ਮਹੀਨੇ ਮੂਰਤ ਦਿਨ ਸਾਰੇ ਸਫਲ ਨੇ।
ਜਿਨ੍ਹਾਂ ਤੇ ਉਹ ਕਿਰਪਾ ਕਰਦਾ ਨਜ਼ਰ ਕਰਦਾ। ਨਾਨਕ ਮੰਗੈ ਦਰਸਦਾਂ ਕਿਰਪਾ ਕਰੋ ਹਰੇ। ਸਾਹਿਬ ਜੀ ਕਹਿੰਦੇ ਨੇ ਮੈਂ ਦਰਸ਼ਨਾਂ ਦਾ ਦਾਨ ਮੰਗਣਾ, ਹੇ ਹਰੀ ਬਖਸ਼ਿਸ਼ ਕਰੋ, ਕਿਰਪਾ ਕਰੋ। ਅਸੀਂ ਦਰਸ਼ਨਾਂ ਦਾ ਦਾਨ ਮੰਗੀ, ਪਰ ਦਰਸ਼ਨ ਉਸਦੇ ਕਿਸ ਢੰਗ ਨਾਲ ਕਰਨੇ ਨੇ, ਇੱਕ ਸਾਖੀ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ। ਲਾਹੌਰ ਤੋਂ ਚੱਲ ਕੇ ਇੱਕ ਸਿੱਖ ਜਿਸਦਾ ਨਾਮ ਸੀ ਭਾਈ ਸੁਜਾਨ ਸਿੰਘ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਹਜ਼ੂਰੀ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਦੇ ਪਾਸ ਆਨੰਦਪੁਰ ਪਹੁੰਚੇ ਗਏ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਦੀਦਾਰ ਕਰ ਰਿਹਾ। ਅੱਖਾਂ ਰੱਜਦੀਆਂ ਨਹੀਂ, ਜਿਉਂ ਜਿਉਂ ਤੱਕਦਾ ਤੱਕਣ ਦੀ ਭੁੱਖ ਹੋਰ ਵੱਧ ਰਹੀ। ਸਾਹਿਬ ਕਹਿਣ ਲੱਗੇ, ਭਾਈ ਕੀ ਨਾਂ ਹੈ ਤੇਰਾ? ਕਹਿਣ ਲੱਗਾ ਜੀ ਸੁਜਾਨ ਸਿੰਘ। ਤੇ ਬੈਠ ਗਿਆ ਸੰਗਤ ਵਿੱਚ। ਕਹਿਣ ਲੱਗਾ ਪਾਤਸ਼ਾਹ ਅਜੇ ਮਨ ਨਹੀਂ ਰੱਜੇਗਾ, ਮਨ ਚਾਹੁੰਦਾ ਤੁਹਾਨੂੰ ਵੇਖੀ ਜਾਵਾਂ, ਤੁਹਾਡੇ ਦਰਸ਼ਨ ਕਰੀ ਜਾਵਾਂ। ਸਾਹਿਬ ਕਹਿੰਦੇ ਨੇ ਅਸਲ ਦਰਸ਼ਨ ਕਰਨੇ ਤੈਨੂੰ ਅਜੇ ਨਹੀਂ ਆਏ, ਉਹ ਸਿਖਾਉਣੇ ਪੈਣਗੇ। ਪਾਤਸ਼ਾਹ ਉਹ ਕਿਵੇਂ ਜੇ? ਕਹਿਣ ਲੱਗੇ ਉਹ ਦਰਸ਼ਨ ਆ ਤੈਨੂੰ ਸਿਖਾਣਾ। ਰੱਬ ਦੇ ਦਰਸ਼ਨ ਕਰਨ ਵਾਲੇ ਆ, ਕਈਆਂ ਇਹ ਭੁਲੇਖਾ ਖਾਧਾ। ਇਸੇ ਵਾਸਤੇ ਤਪੱਸਵੀ ਦਰਸ਼ਨਾਂ ਦੀ ਚਾਹ ਵਿੱਚ ਬਹੁਤ ਕਰੋਧੀ ਹੋ ਕੇ ਬਹਿ ਗਏ, ਦੁਨੀਆਂ ਨਾਲੋਂ ਟੁੱਟ ਕੇ ਪਾਸੇ ਹੋ ਗਏ। ਕਿਉਂ ਐਸਾ ਹੋਇਆ? ਜਾਚ ਨਹੀਂ ਆਈ। ਪਾਤਸ਼ਾਹ ਜਾਚ ਦੱਸੋ। ਕਹਿਣ ਲੱਗੇ ਜਦੋਂ ਸਾਰੀਆਂ ਸੰਗਤਾਂ ਵਿੱਚੋਂ, ਦੁਨੀਆਂ ਦੇ ਲੋਕਾਂ ਵਿੱਚੋਂ ਮੇਰੇ ਦਰਸ਼ਨ ਹੋ ਜਾਣਗੇ, ਉਹ ਅਸਲ ਦਰਸ਼ਨ ਨੇ, ਇਹ ਜਿਹੜੇ ਕਰ ਰਹੇ ਆ ਤੂੰ ਨਕਲੀ ਦਰਸ਼ਨ ਅਜੇ ਕਰ ਰਹੇ। ਕਹਿਣ ਲੱਗਾ ਠੀਕ ਹੈ, ਮੈਂ ਗੱਲ ਸਮਝ ਗਿਆ। ਵੈਦ ਸੀ ਤੇ ਦਵਾਈ ਬੂਟੀ ਦਾ ਕੰਮ ਕਰਦਾ ਸੀ। ਕਹਿੰਦੇ ਨੇ ਕੀਰਤਪੁਰ ਸਾਹਿਬ ਆ ਗਏ, ਛੋਟੇ ਜਿਹੇ ਇੱਕ ਨਗਰ ਚ ਆ ਕੇ ਨੇੜੇ ਡੇਰਾ ਲਾਇਆ, ਚੌਂਪੜੀ ਬਣਾ ਲਈ, ਦਵਾਈਆਂ ਦਿੰਦਾ, ਮੁਫ਼ਤ ਦਿੰਦਾ, ਕਿਸੇ ਕੋਲੋਂ ਪੈਸਾ ਨਹੀਂ ਲੈਂਦਾ। ਇੱਕ ਦਿਨ ਐਸਾ ਹੋਇਆ ਗੁਰੂ ਗੋਬਿੰਦ ਸਿੰਘ ਸਾਹਿਬ ਆਪ ਗਏ, ਸਾਰੀਆਂ ਸੰਗਤਾਂ ਨੂੰ ਪਤਾ ਲੱਗਾ ਗੁਰਦੇਵ ਆ ਰਹੇ ਨੇ, ਤਿਆਰੀ ਕੀਤੀ ਅੱਗੋਂ ਲੈਣ ਲਈ ਕਿ ਗੁਰਦੇਵ ਨੂੰ ਜਾ ਕੇ ਲੈ ਆਈ। ਕਹਿੰਦੇ ਨੇ ਜਦੋਂ ਤਿਆਰ ਹੋਏ ਨੇ ਲੈਣ ਵਾਸਤੇ ਗਏ ਨੇ, ਅਚਾਨਕ ਇੱਕ ਮਾਤਾ ਆਈ, ਕਹਿਣ ਲੱਗੀ ਭਾਈ ਜੀ ਜੇ ਹੁਣ ਨਾ ਬੌੜੇ ਤੇ ਮੇਰੀ ਨੂੰਹ ਚੜਾਈ ਕਰ ਜਾਏ, ਬਹੁਤ ਬਿਮਾਰ ਹੈ, ਬੜੀ ਦੁਖੀ ਹੈ। ਹੁਣ ਭਾਈ ਜੀ ਸੋਚ ਰਹੇ ਨੇ ਇੱਕ ਪਾਸੇ ਗੁਰੂ ਜੀ ਆ ਰਹੇ, ਇੱਕ ਪਾਸੇ ਇੱਕ ਬੀਬੀ ਦੀ ਜ਼ਿੰਦਗੀ ਦਾ ਸਵਾਲ ਹੈ, ਕਿੱਧਰ ਜਾਵਾਂ? ਇਹ ਬੀਬੀ ਨੂੰ ਬਚਾਉਣ ਲਈ ਜਾਵਾਂ ਕਿ ਗੁਰੂ ਨੂੰ ਲੈਣ ਲਈ ਜਾਵਾਂ? ਅਖੀਰ ਫੈਸਲਾ ਇਹ ਕੀਤਾ ਮਰੀਜ਼ ਵੱਲ ਪਹਿਲੇ ਜਾਵਾਂ, ਉਹਨੂੰ ਬਚਾਵਾਂ। ਦਵਾਈ ਦਿੱਤੀ, ਉਹ ਬੀਬੀ ਠੀਕ ਹੋ ਗਈ, ਪਰ ਮਨ ਚ ਇੱਕ ਲਾਲਸਾ ਰਹਿ ਗਈ ਕਿ ਪਾਤਸ਼ਾਹ ਆਏ ਨੇ, ਮੈਂ ਸਵਾਗਤ ਨਹੀਂ ਕਰ ਸਕਿਆ। ਸਾਖੀਕਾਰ ਕਹਿੰਦੇ ਨੇ ਜਦੋਂ ਆਪਣੀ ਚੌਂਪੜੀ ਵੱਲ ਆਇਆ ਨਾ ਤੇ ਗੁਰੂ ਕਲਗੀਧਰ ਉੱਥੇ ਹੀ ਬੈਠੇ ਹੋਏ ਨੇ। ਆ ਕੇ ਜਿਹੜਾ ਇਸਦਾ ਆਸਨ ਸੀ, ਇਹਨੇ ਆਸਨ ਇੱਕ ਬਣਾਇਆ ਸੀ ਕਿ ਗੁਰੂ ਕਲਗੀਧਰ ਆਉਣਗੇ ਇੱਥੇ ਬਹਿਣਗੇ, ਉਸੇ ਥਾਂ ਤੇ ਆ ਕੇ ਬੈਠੇ, ਮੱਥਾ ਟੇਕੇ ਆ। ਕਹਿਣ ਲੱਗੇ ਪਾਤਸ਼ਾਹ ਬੜੀ ਗਰੀਬ ਨਵਾਜ਼ੀ ਕੀਤੀ ਜੇ। ਕਹਿਣ ਲੱਗੇ ਤੂੰ ਸਿੱਖੀ ਨੂੰ ਪਾ ਗਈ, ਤੂੰ ਸਿੱਖੀ ਨੂੰ ਸਮਝ ਗਈ। ਜੇ ਤੂੰ ਅੱਜ ਮਰੀਜ਼ ਛੱਡ ਕੇ ਮੇਰੇ ਵੱਲ ਆ ਜਾਂਦਾ ਤੂੰ ਫੇਲ ਸਾਂ, ਤੈਨੂੰ ਸਿੱਖੀ ਨਹੀਂ ਸੀ ਪ੍ਰਾਪਤ ਹੋਣੀ। ਅੱਜ ਤੂੰ ਗੱਲ ਸਮਝ ਲਈ ਹੈ ਕਿ ਗੁਰੂ ਦੇ ਦਰਸ਼ਨ ਕਿੱਥੋਂ ਕਰਨੇ ਨੇ। ਇਹ ਸ਼ਬਦ ਧਿਆਨ ਦੇਣ ਯੋਗ ਨੇ ਕਿ ਗਰੀਬ ਦਾ ਮੂੰਹ ਗੁਰੂ ਕੀ ਗੋਲਕ ਹੈ, ਗਰੀਬ ਦੇ ਮੂੰਹ ਚ ਪੈ ਗਿਆ, ਗੁਰੂ ਕੀ ਗੋਲਕ ਵਿੱਚ ਪਹੁੰਚ ਗਿਆ। ਤੁਸੀਂ ਕਿਸੇ ਲੋੜਵੰਦ ਦਾ ਪਰਦਾ ਕੱਜ ਦਿੱਤਾ, ਗੁਰੂ ਨੂੰ ਪਹੁੰਚ ਗਿਆ। ਪਰ ਜਿਸ ਨੇ ਉਸਦੀ ਖਲਕਤ ਤੋਂ ਨਫ਼ਰਤ ਕੀਤੀ ਹੈ ਤੇ ਚਾਹਿਆ ਉਸਦਾ ਕਿਤੋਂ ਦੀਦਾਰ ਹੋ ਜਾਏਗਾ, ਕਿਵੇਂ ਹੋ ਜਾਏਗਾ? ਸਾਹਿਬ ਕਹਿੰਦੇ ਨੇ ਉਸਦਾ ਦੀਦਾਰ ਕਰਨਾ ਤੇ ਉਸਦੀ ਕੁਦਰਤ ਵਿੱਚੋਂ ਕਰੋ। ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ, ਇਹ ਕੁਦਰਤ ਵਿੱਚ ਵਸਦੇ ਹੋਏ ਨਮਕਾਰ ਤੇਰਾ ਅੰਤ ਨਹੀਂ ਲਖਿਆ ਜਾਂਦਾ, ਤੇਰਾ ਅੰਤ ਹੀ ਨਹੀਂ ਕਿਤੇ। ਉਹ ਕਹਿੰਦੇ ਨੇ ਲੋਕੀ ਤੇ ਕਹਿ ਰਹੇ ਨੇ ਦਰਸ਼ਨ ਕਿੱਥੋਂ ਕਰਾਂ? ਸਾਹਿਬ ਜੀ ਕਹਿੰਦੇ ਨੇ ਮੈਨੂੰ ਦੱਸੋ ਕਿਹੜਾ ਟਿਕਾਣਾ ਜਿੱਥੇ ਨਮਕਾਰ ਨਹੀਂ। ਹਰ ਇੱਕ ਥਾਂ ਵਿੱਚ ਵਸ ਰਿਹਾ, ਹਰ ਜੀਵ ਵਿੱਚ ਵਸ ਰਿਹਾ। ਜਦੋਂ ਅਸੀਂ ਹਰ ਜੀਵ ਨੂੰ ਰੱਬ ਦਾ ਰੂਪ ਸਮਝਾਂਗੇ, ਇਨਸਾਫ ਤਾਂ ਹੀ ਹੋਵੇਗਾ। ਛੋਟੀ ਜਿਹੀ ਘਟਨਾ ਕਹਿ ਕੇ ਸਮਾਪਤ ਕਰਾਂ। ਇੱਕ ਮਹਾਂਪੁਰਖ ਬਾਰੇ ਮੈਂ ਪੜ੍ਹਿਆ, ਕਹਿੰਦੇ ਨੇ ਜਦੋਂ ਦਰਵਾਜ਼ਾ ਵੀ ਬੰਦ ਕਰਦਾ ਸੀ ਨਾ, ਜੇ ਜ਼ੋਰ ਨਾਲ ਹੋ ਗਿਆ ਤੇ ਦਰਵਾਜ਼ੇ ਕੋਲੋਂ ਖਿਮਾ ਮੰਗਦਾ ਸੀ। ਕਹਿੰਦਾ ਸੀ ਇਸ ਤਰ੍ਹਾਂ ਕਿਤੇ ਮੈਨੂੰ ਚੋਟ ਲੱਗੇ ਕਿੰਨਾ ਦੁੱਖ ਹੋਵੇ। ਦਰਵਾਜ਼ੇ ਵਿੱਚ ਵੀ ਰੱਬ ਵਸਦਾ ਨਜ਼ਰ ਆਉਂਦਾ। ਜਦੋਂ ਜੋੜਾ ਵੀ ਪੁਰਾਣਾ ਸੁੱਟਣ ਲੱਗਦਾ ਸੀ ਤੇ ਗੱਲ ਕਹਿੰਦਾ ਸੀ, ਕਹਿੰਦਾ ਸੀ ਇੰਨਾ ਚਿਰ ਤੈਨੂੰ ਹੰਡਾਇਆ, ਪਤਾ ਨੀ ਮੇਰੇ ਪੈਰ ਤੇਰੇ ਯੋਗ ਹੈ ਸਨ ਕਿ ਨਹੀਂ। ਅਸੀਂ ਤੇ ਜੁੱਤੀ ਪਸੰਦ ਕਰਨੇ ਆ ਨਾ, ਪਰ ਉਹ ਕਹਿੰਦਾ ਸੀ ਪੈਰ ਪਤਾ ਨੀ ਇਸ ਯੋਗ ਹੈ ਕਿ ਨਹੀਂ।
پر ہے جوڑے تو میرا ساتھ دیتا مر لگا اپنی سواری اپنے گھوڑے نو تنواد دے رہا سی کہ میں پتہ نہیں تیری سیوا کر سکیا کہ نہیں تو میرا بڑا ساتھ دیتا جدو اس طرح شکر نال پر جاواں گے ہر جیو پرتی اس ویلے میں سمجھنا درشن ہو گیا ساڈا سماں سفل ہو گیا صاحب جی کہندے نے ہے نونکار بخشش کرو مینو درشنا دی داد دیو تواڈے درشن ہو جانتے ہوں کس ٹنگ نال سمچے برہمنڈ نو تکیے نونکار دے درشن ہوندے نے واہگرو بخشش کر ساڈی درشٹی وسال ہوئے پھر جدو تکاں گے اسی دے درشن نے پھر ساڈا سماں سفل ہوئے گا پل پل سفل ہوئے گا اے نہیں کہ دو گھڑیاں جڑیاں سنگت وچ بیٹھے ہیں وہی سفل ہون گیاں نہیں کرت کار کردے ہاں ہر تھاں تے آندے ہاں جاندے ہاں ساڈا ٹائم پھر گرو لے کے لگے گا سماں سفل ہوئے گا اور جڑا کال نو سفل کرے اکال نال جڑ جاندا ہے جڑا کال نو نسفل کرواندا ہے کال اس نو کھا جاندا ہے ایتھوں وچار اسی آرام کیتا سی انیاں وچارائیاں پروان کرنے نو پلاں دی خیمہ گرو بادشاہ دی ماتن سار کوئی سنیا ہوئے ضرور ہردے چ تارن

ਅੱਧੀ ਰਾਤ ਦਾ ਵਕਤ ਸੀ, ਸਾਰੀ ਦੁਨੀਆਂ ਆਰਾਮ ਪੇ ਕਰਦੀ ਸੀ, ਲੇਕਿਨ ਆਗਰੇ ਤੋਂ ਆਇਆ ਹੋਇਆ ਭਾਈ ਨੰਦ ਲਾਲ ਬਹੁਤ ਪਰੇਸ਼ਾਨ ਸੀ। ਉਹ ਹਰ ਵੇਲੇ ਚਾਹੁੰਦਾ ਸੀ ਕਿ ਮੈਂ ਗੁਰੂ ਨੂੰ ਕਿਵੇਂ ਮਿਲਾਂ, ਗੁਰੂ ਸੱਚੇ ਪਾਤਸ਼ਾਹ ਤੱਕ ਪਹੁੰਚ ਕਿਵੇਂ ਕਰਾਂ, ਲੇਕਿਨ ਉਸਦਾ ਕੋਈ ਸਾਧਨ ਨਹੀਂ ਬਣਦਾ ਸੀ। ਆਖਿਰ ਪਰੇਸ਼ਾਨ ਹੋ ਕੇ ਉਹ ਅੱਧੀ ਰਾਤ ਨੂੰ ਆਪਣੇ ਘਰੋਂ ਨਿਕਲ ਤੁਰਿਆ। ਗਲੀ ਵਿਚ ਤੁਰਿਆ ਜਾਂਦਾ, ਸੱਜੇ ਖੱਬੇ ਵੇਖਦਾ ਵੇਖਦਾ ਇਹ ਸਤਿਗੁਰਾਂ ਦੀ ਆਰਾਮਗਾਹ ਤੱਕ ਪਹੁੰਚ ਗਿਆ। ਉੱਥੇ ਜਾ ਕਿਸਨੇ ਵੇਖਿਆ, ਮੈਨੂੰ ਕੋਈ ਵੇਂਹਦਾ ਨਾ ਹੋ

ਸੱਜੇ ਵੇਖ ਲਿਆ, ਖੱਬੇ ਵੇਖ ਲਿਆ, ਪਿਛਾਂ ਤੱਕ ਲਿਆ, ਅਗਾਂਹ ਵੇਖ ਲਿਆ। ਜਦੋਂ ਇਸ ਨੂੰ ਯਕੀਨ ਹੋ ਗਿਆ ਕਿ ਮੈਨੂੰ ਕੋਈ ਵੇਖ ਨਹੀਂ ਰਿਹਾ, ਤਾਂ ਇਸ ਨੇ ਸਤਿਗੁਰਾਂ ਦੇ ਆਰਾਮ ਗਾਹ ਵੱਲ ਉੱਪਰ ਨੂੰ ਮੂੰਹ ਕਰਕੇ ਆਵਾਜ਼ ਮਾਰਤੀ, ਕਹਿਣ

ਇਸ ਨੇ ਸੋਚਿਆ ਸਤਿਗੁਰੂ ਆਰਾਮ ਪੈ ਕਰਦੇ ਨੇ, ਸੋ ਰਹੇ ਹੋਣਗੇ, ਪਰ ਇਸ ਨੂੰ ਇਹ ਨਹੀਂ ਪਤਾ ਕਿ ਸਤਿਗੁਰੂ ਜਾਗਤਾ, ਸਤਿਗੁਰ ਹਰ ਵੇਲੇ ਬੇਦਾਰ ਹੈ। ਬਾਣੀ ਗੁਰੂ ਜੀ ਕਹਿੰਦੇ ਨੇ ਸਤਿਗੁਰ ਜਾਗਤਾ ਹੈ ਦਿਓ। ਇੰਨੇ ਚਿਰ ਨੂੰ ਇਸਨੇ ਫਿਰ ਆਵਾਜ਼ ਮਾਰ ਦਿੱਤੀ, ਕਹਿਣ ਲੱਗਾ

ਸੱਚੇ ਪਾਤਸ਼ਾਹ ਜੀ ਨੇ ਟਾਕੀ ਖੋਲ ਦਿੱਤੀ। ਥੱਲੇ ਨੂੰ ਵੇਖਿਆ ਇੱਕ ਬਹੁਤ ਹੀ ਸਰੂ ਕੱਦਾ ਬਜ਼ੁਰਗ ਬੰਦਾ ਖਲੋਤਾ ਹੈ। ਉਸ ਵੱਲ ਮੂੰਹ ਕਰ ਕਹਿਣ ਲੱਗੇ ਸੱਚੇ ਪਾਤਸ਼ਾਹ, ਦਿਲਫਰੋਸ਼ ਕੀ ਦਾਮ ਰੱਖਿਆ ਈ, ਕੀ ਕੀਮਤ ਰੱਖੀ ਹੈ, ਦਿਲ ਦਾ ਮੁੱਲ ਕੀ ਰੱਖਿਆ ਈ। ਇਹਨਾਂ ਨੂੰ ਕਹਿੰਦਿਆਂ ਕਹਿੰਦੇ ਸਤਿਗੁਰਾਂ ਦੇ, ਇਸ ਨੇ ਇੱਕ ਹੋਕਾ ਫਿਰ ਦੇ ਦਿੱਤਾ, ਕਹਿਣ ਲੱਗਾ ਲੈ ਲਓ ਦਿਲ। ਸਤਿਗੁਰ ਆਖਣ ਲੱਗੇ ਮੈਂ ਮੁੱਲ ਪੁੱਛਿਆ ਈ, ਦਾਮ ਪੁੱਛਿਆ ਈ, ਕੀਮਤ ਕੀ ਰੱਖੀ ਹੈ। ਆਖਣ ਲੱਗਾ ਬੜਾ ਸੋਚ ਕੇ, ਬੜਾ ਸਮਝ ਕੇ, ਬੜਾ ਦਿਮਾਗ ਆਪਣਾ ਲਗਾ ਕੇ ਕਹਿਣ ਲੱਗਾ ਜੀ, ਮੇਰੇ ਦਿਲ ਦੀ ਕੀਮਤ ਹੈ ਯਕ ਨਿਗਾਹ ਜਾਂ ਫਜ਼ਾਇਸ਼ ਬਸ ਬਵਾ ਦਰਕਾਰ ਏ ਮਾਂ। ਸੱਚੇ ਪਾਤਸ਼ਾਹ ਕਹਿਣ ਲੱਗੇ ਹੈ ਏਦਾਂ ਦੀ ਬਾਤ ਹੈ। ਸਤਿਗੁਰੂ ਨੇ ਅੰਤਰਜਾਮੀ ਸਤਿਗੁਰੂ ਨੇ ਵੇਖ ਲਿਆ ਕੀਮਤ ਬਹੁਤ ਹੈ, ਮੁੱਲ ਵਾਧੂ ਰੱਖ ਦਿੱਤਾ ਹੈ, ਲੇਕਿਨ ਜਿਨਸ ਔਰ ਪਦਾਰਥ ਏਡਾ ਕੀਮਤ ਨੇ। ਤਾਕੀ ਬੰਦ ਕਰਦਿਆਂ ਕਰਦਿਆਂ ਹੌਲੀ ਦੇ ਆਖਣ ਲੱਗੇ ਨੰਦ ਲਾਲ, ਦਰਮਿਆਨੇ ਮਾਓ ਤੂੰ ਸੌਦਾ ਨਵੇਂ ਸ਼ਬਦ, ਤੇਰੇ ਤੇ ਮੇਰੇ ਵਿਚਕਾਰ ਇਹ ਸੌਦਾ ਨਹੀਂ ਹੋ ਸਕਣਾ। ਤਾਕੀ ਬੰਦ ਹੋ ਗਈ। ਭਾਈ ਨੰਦ ਲਾਲ ਮੱਥੇ ਤੇ ਹੱਥ ਮਾਰ ਕੇ ਆਪਣੀ ਆਰਾਮਗਾਹ ਵੱਲ ਨੂੰ ਵਾਪਸ ਆ ਗਿਆ। ਸਤਿਗੁਰੂ ਆਖਣ ਲੱਗੇ ਕੱਲ ਨੂੰ ਆਵੇਗਾ, ਜ਼ਰੂਰ ਆਵੇਗਾ, ਬਿਲ ਜ਼ਰੂਰ ਆਵੇਗਾ। ਕੱਲ ਆ ਗਿਆ। ਇਹ ਫਿਰ ਅੱਧੀ ਰਾਤ ਨੂੰ ਉੱਠ ਕੇ ਉਸੇ ਪਰੇਸ਼ਾਨੀ ਦੀ ਹਾਲਤ ਵਿੱਚ ਆ ਕੇ ਸੱਚੇ ਪਾਤਸ਼ਾਹ ਵੱਲ ਕਹਿਣ

ਲਿਬੜੇ ਲਿਥੜੇ ਸਤਿਗੁਰਾਂ ਨੇ ਯਾਦ ਕੀਤਾ ਹੈ ਧੰਨ ਪਾਕ ਬੁਲਾਇਆ ਬਹੁਤ ਖੁਸ਼ਕਿਸਮਤੀ ਉਸੇ ਤਰ੍ਹਾਂ ਆ ਗਏ ਸਤਿਗੁਰਾਂ ਨੇ ਦੋ ਕਦਮ ਅੱਗੇ ਹੋ ਕੇ ਆਪਣੀ ਛਾਤੀ ਨਾਲ ਲਾ ਕੇ ਆਖਿਆ ਨੰਦ ਲਾਲ ਮਨ ਸਾਫ਼ ਹੋ ਗਿਆ ਦਿਲ ਸਾਫ਼ ਹੋ ਗਿਆ ਹੈ ਦਿਲ ਤੁਪ ਗਿਆ ਹੈ ਦਿਲ ਪਵਿੱਤਰ ਹੋ ਗਿਆ ਹੈ ਦਿਲ ਪਾਕੀਜ਼ਾ ਹੋ ਗਿਆ ਹੈ ਇੱਥੋਂ ਤੱਕ ਕਿ ਦਿਲ ਹੁਣ ਪੁਨੀਤ ਹੋ ਗਿਆ ਹੈ ਤੂੰ ਤੇ ਮੈਂ ਇੱਕ ਹੀ ਬਾਤ ਹੋ ਗਈ ਹੈ ਹਾਂ ਹਾਂ ਹਾਂ ਸਤਿਗੁਰੂ ਤੁਸੀਂ ਕਿੱਥੇ ਤੇ ਮੈਂ ਕਿੱਥੇ ਆਖਣ ਲੱਗੇ ਤੂੰ ਤੇ ਮੈਂ ਹੁਣ ਇੱਕੋ ਜੋਤ ਹੋ ਗਏ ਹਾਂ ਫਿਰ ਭਾਈ ਸਾਹਿਬ ਜੀ ਆਖਣ ਲੱਗੇ ਹੇ ਮਾਲਕ ਤੇਰੀ ਨਿਗਾਹ ਦਾ ਮੈਂ ਧੰਨਵਾਦੀ ਹਾਂ ਤੁਹਾਡੀ ਮਿਹਰ ਦਾ ਮੈਂ ਧੰਨਵਾਦੀ ਹਾਂ ਮੇਰੇ ਤੇ ਜੋ ਕਰਮ ਕੀਤਾ ਉਹਦੇ ਲਈ ਮੈਂ ਤੁਹਾਡਾ ਬਹੁਤ ਮਸ਼ਕੂਰ ਹਾਂ ਲੇਕਿਨ ਤੁਸੀਂ ਸਮੁੰਦਰ ਹੋ ਸ਼ੋ ਸਾਗਰ ਹੋ ਤੇ ਸਾਗਰ ਦਾ ਕੋਈ ਪਾਰਾਵਾਰ ਨਹੀਂ ਹੁੰਦਾ ਇਹ ਠੀਕ ਹੈ ਮੈਨੂੰ ਤੁਸੀਂ ਆਪਣਾ ਰੂਪ ਬਣਾ ਲਿਆ ਹੈ ਲੇਕਿਨ ਮੈਂ ਤੇ ਇੱਦਾਂ ਦੀ ਬਾਤ ਹੈ ਤੁਸੀਂ ਸ਼ੋ ਸਾਗਰ ਹੋ ਮੈਂ ਵਿੱਚ ਇੱਕ ਲਹਿਰ ਹਾਂ ਸਤਿਗੁਰੂ ਕਹਿਣ ਲੱਗੇ ਤੂੰ ਮੇਰਾ ਰੂਪ ਹੈ ਆਖਣ ਲੱਗਾ ਜੀ ਠੀਕ ਹੈ ਲੇਕਿਨ ਇੱਕ ਗੱਲ ਯਕੀਨਨ ਹੈ ਕਿ ਸਮੁੰਦਰ ਵਿੱਚ ਹੀਰੇ ਬਣ ਸਕਦੇ ਨੇ ਮੋਤੀ ਬਣ ਸਕਦੇ ਲਾਲ ਪੈਦਾ ਹੋ ਸਕਦੇ ਨੇ ਪਰ ਕਦੀ ਥਾਲੀ ਦੇ ਪਾਣੀ ਵਿੱਚ ਵੀ ਇਸ ਹੋ ਸਕਦਾ ਹੈ ਸਤਿਗੁਰੂ ਨੇ ਇਸ ਨੂੰ ਜੋ ਬਣਾਉਣਾ ਸੀ ਐਨ ਪਵਿੱਤਰ ਬਣਾਉਣਾ ਸੀ ਉਹ ਬਣਾ ਦਿੱਤਾ ਤੇ ਛਾਤੀ ਨਾਲ ਲਾ ਲਿਆ ਲੇਕਿਨ ਸਤਿਗੁਰਾਂ ਦੇ ਬਗਲਗੀਰ ਹੋਇਆ

ਰਾਗ ਤੁਖਾਰੀ ਹੈ। ਤੁਖਾਰੀ ਇੱਕ ਅਲਪ ਪ੍ਰਸਿੱਧ ਰਾਗਾਂ ਦੇ ਵਰਗ ਦਾ ਰਾਗ ਹੈ। ਭਾਰਤੀ ਸੰਗੀਤ ਦੇ ਪੁਰਾਤਨ, ਮੱਧਕਾਲੀਨ ਜਾਂ ਆਧੁਨਿਕ ਕਿਸੇ ਗ੍ਰੰਥ ਵਿੱਚ ਵੀ ਇਸ ਰਾਗ ਦਾ ਉਲੇਖ ਨਹੀਂ ਮਿਲਦਾ ਅਤੇ ਨਾ ਹੀ ਕਿਸੇ ਘਰਾਣੇਦਾਰ ਗਾਇਕ ਵਾਦਕਾਂ ਕੋਲੋਂ ਇਸ ਰਾਗ ਦੀਆਂ ਨਾਦ ਲਹਿਰਾਂ ਕਦੇ ਕੰਨ ਗੋਚਰ ਹੋਈਆਂ ਹਨ। ਵਿਦਵਾਨਾਂ ਦਾ ਵਿਚਾਰ ਹੈ ਕਿ ਇਸ ਰਾਗ ਦੀ ਰਚਨਾ ਗੁਰੂ ਨਾਨਕ ਸਾਹਿਬ ਨੇ ਕੀਤੀ। ਮੱਧਕਾਲੀ ਧਾਰਮਿਕ ਗ੍ਰੰਥਾਂ ਵਿੱਚ ਕਿਤੇ ਵੀ ਇਸ ਰਾਗ ਦਾ ਉਲੇਖ ਨਹੀਂ ਆਇਆ। ਇਸ ਰਾਗ ਵਿੱਚ ਗੁਰੂ ਨਾਨਕ ਦੇਵ ਜੀ, ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਦੇਵ ਜੀ ਦੀ ਬਾਣੀ ਉਪਲਬਧ ਹੈ। ਗੁਰੂ ਸਾਹਿਬਾਨ ਦੀ ਭਾਰਤੀ ਸੰਗੀਤ ਪੱਧਤੀ ਨੂੰ ਇਹ ਰਾਗ ਇੱਕ ਅਨੁਪਮ ਦੇਣ ਹੈ। ਉਂਝ ਤੁਖਾਰੀ ਦਾ ਰੂਪ ਖਾਮੋਸ਼, ਚੁੱਪ ਬੈਠਾ ਜੋਗੀ ਅਤੇ ਸੁਭਾਅ ਵਿੱਚ ਵਿਛੋੜੇ ਦੀ ਕਸਕ ਹੈ, ਪਰ ਗੁਰੂ ਸਾਹਿਬਾਨ ਨੇ ਤੁਖਾਰੀ ਦੀ ਸਾਰੀ ਬਾਣੀ ਛੰਤਾਂ ਵਿੱਚ ਰਚ ਕੇ ਮਿਲਾਪ ਦਾ ਸੁੱਖ ਪੈਦਾ ਕੀਤਾ ਹੈ। ਇਸ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਬਾਰਾਂਵਾਂ ਜੋ ਵਿਯੋਗ ਦੀ ਰਚਨਾ ਹੈ ਅਤੇ ਛੰਤ ਵਿੱਚ ਹੋਣ ਕਾਰਨ ਸੰਯੋਗ ਸ਼ਿੰਗਾਰ ਵੀ ਹੈ। ਇਸ ਰਾਗ ਵਿੱਚ ਭਗਤਾਂ ਦੀ ਬਾਣੀ ਨਹੀਂ ਹੈ। ਰਾਗ ਤੁਖਾਰੀ ਦੇ ਨਾਦਾਤਮਕ ਸਰੂਪ ਵਿੱਚ ਦੋਨੋ ਨਿਸ਼ਾਦ, ਗੰਧਾਰ ਕੋਮਲ ਅਤੇ ਮੱਧਮ ਤੀਬਰ ਲੱਗਦਾ ਹੈ। ਆਰੋਹ ਵਿੱਚ ਰਿਸ਼ਵਤ ਅਤੇ ਦੈਵਤ ਵਰਜਿਤ ਹਨ। ਵਾਦੀ ਸਵਰ ਪੰਚਮ ਅਤੇ ਸੰਵਾਦੀ ਸ਼ਡਜ ਹੈ। ਇਸ ਦਾ ਗਾਇਨ ਸਮਾਂ ਹੈ ਦਿਨ ਦਾ ਚੌਥਾ ਪਹਿਰ। ਸ਼ਬਦ ਵਿੱਚ ਇਸ ਰਾਗ ਦਾ ਗਾਇਨ ਕਰ ਰਹੇ ਹਨ ਪ੍ਰੋਫੈਸਰ ਕਰਤਾਰ ਸਿੰਘ ਜੀ। ਸ਼ਬਦ ਦੀ ਪਹਿਲੀ ਤੁਕ ਹੈ ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ, ਅਤੇ ਦੂਜਾ ਸ਼ਬਦ ਘੋਲ ਘੁਮਾਈ ਲਾਲਨਾ ਗੁਰ ਮਨ ਦੀਨਾ ਪ੍ਰਿੰਸੀਪਲ ਬਲਦੇਵ ਸਿੰਘ ਜੀ। ਪਹਿਲਾ ਸ਼ਬਦ ਸਰਵਣ ਕਰੋ, ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ।

0: ਕੀਰਤਨ ਦੀ ਇਤਨੀ ਹਾਜ਼ਰੀ ਪ੍ਰਵਾਨ ਕਰਨਾ ਜੀ। ਭੁੱਲ ਚੁੱਕ ਦੀ ਖਿਮਾ, ਸਤਿਗੁਰ ਸਭ ਦਾ ਪੜ੍ਹਿਆ ਸੁਣਿਆ ਲੇਖੇ ਲਾਉਣ। ਅਗਲਾ ਪ੍ਰੋਗਰਾਮ ਪਿਆਰ ਸਹਿਤ ਸਰਵਣ ਕਰੋ ਜੀ। ਦਾਸ ਸਿਰਾਂ ਨੂੰ ਅਸੀਸਾਂ ਦਿੰਦੇ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਪਿਆਰੀ ਸਾਧ ਸੰਗਤ ਜੀ, ਧੰਨਵਾਦੀ ਹਾਂ ਗੁਰੂ ਘਰ ਦੇ ਹਜ਼ੂਰੀ ਰਾਗੀ ਇੱਥੇ ਪਏ ਬਰਿਆਮ ਸਿੰਘ ਜੀ ਦੇ, ਜਿਨ੍ਹਾਂ ਨੇ ਸੰਗਤਾਂ ਨੂੰ ਸ਼ਬਦ ਕੀਰਤਨ ਸਰਵਣ ਕਰਾਇਆ। ਹੁਣ ਸਿੰਘ ਸਾਹਿਬ ਗਿਆਨੀ ਰਾਮ ਸਿੰਘ ਜੀ ਖਾਲਸਾ ਦਮਦਰੀ ਟਕਸਾਲ ਦੇ ਮੁਖੀ, ਜੋ ਸਾਡੇ ਕੋਲ ਸਾਡੀ ਵਿਸ਼ੇਸ਼ ਬੇਨਤੀ 'ਤੇ ਨਗਰ ਕੀਰਤਨ ਦੇ ਸਮਾਗਮਾਂ 'ਚ ਪਹੁੰਚੇ ਸਨ, ਉਹਨਾਂ ਦਾ ਬਾਬਾ ਜੀ ਦਾ ਆਖਰੀ ਦੀਵਾਨ ਹੈ। ਅਸੀਂ ਨਾਲ ਸਾਡੇ ਬਾਬਾ ਮੁਖਤਾਰ ਸਿੰਘ ਜੀ ਮੁਖੀ, ਉਹ ਵੀ ਸਾਡੇ ਵਿਸ਼ੇਸ਼ ਸੱਦੇ 'ਤੇ ਇੱਥੇ ਪਹੁੰਚੇ ਸਨ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਵਾਸ਼ਿੰਗਟਨ ਸਟੇਟ ਦੀਆਂ ਸਾਰੀਆਂ ਸਿਆਟਲ ਦੀਆਂ ਸੰਗਤਾਂ ਵੱਲੋਂ ਸਿੰਘ ਸਾਹਿਬ ਗਿਆਨੀ ਰਾਮ ਸਿੰਘ ਜੀ ਖਾਲਸਾ ਦਮਦਰੀ ਟਕਸਾਲ ਦੇ ਮੁਖੀ ਪਿੰਡਰਾਂ ਵਾਲਿਆਂ ਦੇ ਅਸੀਂ ਬਹੁਤ ਰਿਣੀ ਹਾਂ, ਜਿਨ੍ਹਾਂ ਨੇ ਸਾਡੇ ਬੜੇ ਹੀ ਛੋਟੇ ਨੋਟਿਸ ਦੇ ਉੱਪਰ, ਇਹਨਾਂ ਨੇ 13 ਤਰੀਕ ਨੂੰ ਇੰਡੀਆ ਨੂੰ ਵਾਪਸ ਜਾਣਾ ਸੀ, ਸਾਡੀ ਬੇਨਤੀ ਨੂੰ ਮਨਜ਼ੂਰ ਕਰਕੇ ਇੱਥੇ ਪਹੁੰਚੇ। ਸੰਗਤਾਂ ਨੂੰ ਗੁਰਬਾਣੀ ਦੀ ਕਥਾ ਸਰਵਣ, ਬੜੇ ਹੀ ਪਿਆਰ ਦੇ ਅਨਮੋਲ ਬਾਣੀ ਦਾ ਕਥਾ ਸਰਵਣ ਕਰਾਈ। ਅੱਜ ਇਹਨਾਂ ਦਾ ਆਖਰੀ ਦੀਵਾਨ ਹੈ। ਅਸੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਸਮੂਹ ਸੰਗਤਾਂ ਵੱਲੋਂ ਬੇਨਤੀ ਕਰਦੇ ਹਾਂ, ਜਦ ਵੀ ਕਿਤੇ ਇਹ ਵਾਪਸ ਇੱਥੇ USA ਦੀ ਅਮਰੀਕਾ ਦੀ ਧਰਤੀ ਆਉਣ, ਸੰਗਤਾਂ ਨੂੰ ਦਰਸ਼ਨ ਦੇਣ ਦੀ ਕਿਰਪਾਲਤਾ ਕਰਨ, ਇਹ ਸਾਡੀ ਬੇਨਤੀ ਨੂੰ ਮਨਜ਼ੂਰ ਕਰਨਾ ਜੀ। ਬਾਬਾ ਮੁਖਤਿਆਰ ਸਿੰਘ ਮੁਖੀ ਨੂੰ ਵੀ ਬੇਨਤੀ ਹੈ, ਜਿੱਥੇ ਬਾਬਾ ਜੀ ਆਉਣ ਉਸਦੇ ਨਾਲ ਨਾਲ ਤੁਸੀਂ ਵੀ ਆ ਕੇ ਸੰਗਤਾਂ ਨੂੰ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ। ਇਹ ਇੱਕ ਸੁਭਾਗਾ ਸਮਾਂ ਹੁੰਦਾ ਹੈ, ਇਹ ਸੁਭਾਗਾ ਸਮਾਂ ਐਕਤੀ ਬਣਿਆ ਮਹਾਂਪੁਰਖਾਂ 'ਤੇ ਪਹੁੰਚਣ ਦਾ। ਅਸੀਂ ਇਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ। ਉਹ ਹੁਣ ਸਿੰਘ ਸਾਹਿਬ ਗਿਆਨੀ ਰਾਮ ਸਿੰਘ ਜੀ ਖਾਲਸਾ ਦਮਦਰੀ ਟਕਸਾਲ ਦੇ ਮੁਖੀ ਪਿੰਡਰਾਂ ਵਾਲਿਆਂ ਤੋਂ 12:20 ਤੱਕ ਆਪਾਂ ਕਥਾ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇਹ ਹਫ਼ਤਾਵਾਰੀ ਸਜੇ ਹੋਏ ਦੀਵਾਨ ਦੀ ਹਾਜ਼ਰੀ ਭਰਨ ਵਾਲੇ ਸਰਬੱਤ ਮਾਈ ਭਾਈ ਸਤਸੰਗੀ ਜਨੋ, ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਈਏ। ਬੁਲਾਓ ਸਾਰੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਦਾ ਸਦਕਾ ਜ਼ਿੰਦਗੀ ਦੇ ਸਮੇਂ ਵਿੱਚੋਂ ਇਹ ਸਮਾਂ ਸਤਿਗੁਰੂ ਸਾਨੂੰ ਬਖਸ਼ਦੇ ਨੇ ਸਤਸੰਗਤ ਕਰਨ ਦਾ, ਅਤੇ ਭਾਗਾਂ ਵਾਲਿਓਂ ਜਿਹੜੇ ਰਝੇਵਿਆਂ ਤੋਂ ਉੱਪਰ ਉੱਠ ਕੇ ਗੁਰਬਾਣੀ ਦਾ ਕੀਰਤਨ ਸੁਣਦੇ ਹੋ, ਪਹਿਲੋਂ ਗੁਰੂ ਦੇ ਦਰਸ਼ਨ ਕਰਦੇ ਹੋ, ਫਿਰ ਗੁਰੂ ਕਾ ਅੰਮ੍ਰਿਤ ਰੂਪ ਕੀਰਤਨ ਸੁਣਦੇ ਹੋ, ਕਥਾ ਵਿਚਾਰ ਸੁਣਦੇ ਹੋ, ਹਰ ਵਾਰੀ ਆਉਂਦੇ ਹੋਵੋਗੇ, ਗੁਰੂ ਕਿਰਪਾ ਕਰੇ ਆਉਂਦੇ ਰਹੀਏ ਅਤੇ ਗੁਰੂ ਦੀ ਰਹਿਮਤ ਬਣੀ ਰਹੇ। ਸਿੱਖੀ ਦਾ ਬੂਟਾ ਗੁਰੂ ਨਾਨਕ ਨੇ ਲਾਇਆ, ਉਹਨੂੰ ਐਨ ਮੁਕੰਮਲ ਤਿਆਰ ਕਰਦਿਆਂ ਕਰਦਿਆਂ 230 ਵਰ੍ਹੇ ਲੱਗ ਗਏ। ਜਿਹੜਾ ਬੂਟਾ ਸਿੱਖੀ ਦਾ ਗੁਰੂ ਨਾਨਕ ਨੇ ਲਾਇਆ ਸੀ, 230 ਵਰ੍ਹੇ ਉਹਨੂੰ ਤਿਆਰੀ 'ਚ ਲੱਗ ਗਏ। ਅਤੇ ਫਿਰ ਦਸਵੇਂ ਪਾਤਸ਼ਾਹ ਨੇ 1756 ਬਿਕਰਮੀ, 1699 ਦੀ ਵਿਸਾਖੀ ਵਾਲੇ ਦਿਨ ਐਸਾ ਫਿਰ ਖਾਲਸਾ ਪੰਥ ਸਿਰਜ ਦਿੱਤਾ ਔਰ ਖਾਲਸਾ ਪੰਥ ਪੈਦਾ ਕੀਤਾ। ਐਸੀ ਗੁਰੂ ਨਾਨਕ ਸਾਹਿਬ ਦੀ ਇਲਾਈ ਹੋਈ ਫਲਵਾੜੀ ਐਨ ਫਲੀ ਪੂਤ ਹੋ ਗਈ। ਐਸਾ ਫਿਰ ਸਤਿਗੁਰੂ ਨੇ ਕਿਰਪਾ ਕਰਕੇ ਸ਼ਕਤੀਵਾਨ ਖਾਲਸਾ ਬਣਾ ਦਿੱਤਾ। ਖਾਲਸਾ, ਉਸ ਖਾਲਸੇ ਨੂੰ ਅੱਜ ਦੇ ਦਿਨ ਤੱਕ ਦੁਨੀਆਂ ਦਾ ਇਤਿਹਾਸ ਇਹ ਗੱਲ ਕਹਿੰਦਾ ਹੈ, ਜਿੰਨੇ ਪੀਰ ਫਕੀਰ ਮਹਾਂਪੁਰਖ ਹੋਏ ਨੇ ਬੜੇ ਸਤਿਕਾਰਯੋਗ ਨੇ, ਸਾਡੇ ਮਨ 'ਚ ਉਹਨਾਂ ਦਾ ਵੀ ਸਤਿਕਾਰ ਹੈ, ਪਰ ਉਹਨਾਂ ਨੇ ਆਪਣਾ ਰੂਪ ਨਹੀਂ ਕਿਸੇ ਨੂੰ ਦੇ ਸਕੇ, ਆਪਣਾ ਸਰੂਪ ਨਹੀਂ ਬਣਾਇਆ ਜਾ ਸਕਿਆ। ਲੇਕਿਨ ਜਿਹੜਾ ਵਾਹਿਗੁਰੂ ਦਾ ਸਰੂਪ ਹੈ ਨਾ, ਨਿਰੰਕਾਰ ਜਿਹਨੂੰ ਕਹਿੰਦੇ, ਨਿਰ ਆਕਾਰ ਹੈ, ਉਹਨੂੰ ਅਸੀਂ ਨਹੀਂ ਵੇਖਿਆ, ਭਾਗਾਂ ਵਾਲੇ ਭਗਤਾਂ ਨੇ ਵੇਖਿਆ, ਗੁਰਸਿੱਖਾਂ ਨੇ ਵੇਖਿਆ ਹੈ, ਅਸੀਂ ਨਹੀਂ ਵੇਖਿਆ ਉਸ ਮਾਲਕ ਨੂੰ ਇਹਨਾਂ ਦੀਦਿਆਂ ਦੇ ਨਾਲ ਹੈ ਕਿ ਉਹ ਨਿਰੰਕਾਰ ਦਾ ਕੀ ਸਰੂਪ ਹੈ। ਸਤਿਗੁਰੂ ਕਹਿੰਦੇ ਸੱਚਖੰਡ ਵਸੈ ਨਿਰੰਕਾਰ ਹੈ, ਨਿਰੰਕਾਰ ਸੱਚਖੰਡ ਵਿੱਚ ਵੱਸਦਾ ਹੈ। ਅਤੇ ਨਿਰੰਕਾਰ ਦਾ ਉਪਦੇਸ਼ ਜਿਹੜਾ ਪਵਿੱਤਰ ਹੈ ਨਾ, ਇਹ ਸੱਚਖੰਡ ਤੋਂ ਆਇਆ ਹੈ, ਜਿਸ ਨੂੰ ਹੁਕਮ ਕੀਤਾ ਵੀ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਇਹ ਨਹੀਂ ਕਦੇ ਵੀ ਗੁਰੂ ਗ੍ਰੰਥ ਸਾਹਿਬ 'ਚ ਪੜ੍ਹੋਗੇ ਵੀ ਮੈਨੂੰ ਸ਼ਬਦ ਯਾਦ ਆ ਗਿਆ, ਕੋਈ ਟੋਟਕਾ ਯਾਦ ਆ ਗਿਆ, ਨਹੀਂ ਨਹੀਂ, ਜਦੋਂ ਪੜ੍ਹਾਂਗੇ ਨਾ, ਭਾਈ ਬਾਲੇ ਦੀ ਜਨਮ ਸਾਖੀ ਵੀ ਹਜ਼ੂਰ ਜਦੋਂ ਬਾਣੀ ਉਚਾਰਦੇ ਕਹਿੰਦੇ, ਭਾਈ ਮਰਦਾਨਿਆਂ ਰਬਾਬ ਵਜਾਓ, ਧੁਰ ਕੀ ਬਾਣੀ ਆਈ ਹੈ। ਇਹ ਬਾਣੀ ਦਾ ਉਪਦੇਸ਼ ਧੁਰ ਤੋਂ ਮਿਲਿਆ ਹੋਇਆ। ਜਿਹੜੀ ਬਾਣੀ ਧੁਰ ਤੋਂ ਆਈ ਹੈ ਨਾ, ਗੁਰੂ ਦੇ ਘਰ ਵਿੱਚੋਂ ਆਈ ਹੈ ਨਿਰੰਕਾਰ ਦੇ, ਉਸ ਨਿਰੰਕਾਰ ਦਾ ਸਰੂਪ ਫਿਰ ਗੁਰਬਾਣੀ ਨੇ ਵਰਣਨ ਕੀਤਾ ਹੈ। ਕੀ ਵਰਣਨ ਕੀਤਾ? ਆਪਾਂ ਕਈ ਵਾਰ ਪੜ੍ਹਿਆ ਹੋਵੇਗਾ, ਸਾਰੇ ਸਿਆਣੇ ਬੈਠੇ ਹੋ। ਸਤਿਗੁਰੂ ਗੁਰਬਾਣੀ 'ਚ ਕਹਿੰਦੇ, ਤੇਰੇ ਬੰਕੇ ਲੋਇਣ ਦੰਤਰੀ ਸਾਲਾ, ਸੋਹਣਾ ਨੱਕ ਜਿਨ ਲੰਬੜੇ ਵਾਲਾ ਹੈ। ਹੇ ਮਹਾਰਾਜ, ਤੁਹਾਡਾ ਇੰਨਾ ਸੁੰਦਰ ਸਰੂਪ ਹੈ, ਤੇਰੇ ਦੰਦਾਂ ਦੀ ਸੋਹਣੀ ਪੰਕਤੀ ਬੜੇ ਸੁੰਦਰ ਨੇ, ਤੇਰੇ ਬੰਕੇ ਲੋਇਣ, ਤੁਹਾਡੇ ਨੇਤਰ ਕਵਲ ਬੜੇ ਸੁੰਦਰ ਨੇ, ਦੰਤਰੀ ਸਲ ਹੈ, ਸੋਹਣਾ ਨੱਕ ਹੈ, ਬਹੁਤ ਸੁੰਦਰ ਤੁਹਾਡਾ ਨੱਕ ਹੈ। ਜੇ ਬੰਦੇ ਦਾ ਫੀਨਾ ਜਿਹਾ ਹੋਵੇ ਨਾ, ਕਿੱਡਾ ਭੈੜਾ ਲੱਗਦਾ ਹੈ, ਸੁੰਦਰ ਤੁਹਾਡਾ ਨੱਕ ਹੈ,
ਜਿਨ ਲੰਮੜੇ ਵਾਲਾ ਹੈ ਤੇ ਲੰਮੇ ਲੰਮੇ ਤੂੰ ਵਾਲਾਂ ਵਾਲਾ ਤੇਰੇ ਕੇਸ ਲੰਮੇ ਨੇ। ਉਸ ਪਰਮੇਸ਼ਰ ਨੂੰ ਯਾਦ ਕਰਨ ਵਾਸਤੇ ਭਗਤਾਂ ਨੇ ਕੇਸਾਂ ਦਾ ਧਿਆਨ ਵੀ ਧਰਿਆ ਹੈ। ਭਗਤ ਜੀ ਨੇ ਬਚਨ ਕਿਹਾ ਕਬੀਰ ਸਾਹਿਬ ਨੇ ਵੀ ਪਰਮੇਸ਼ਰ ਨੂੰ ਕੇਸਾਂ ਧਰਨ ਨੂੰ ਯਾਦ ਕਰਦੇ ਰਹੋ ਕਰਦੇ ਰਹੋ ਕਰਦੇ ਰਹੋ, ਕਦੇ ਨਾ ਕਦੇ ਕਦੇ ਨਾ ਕਦੇ ਮਾਲਕ ਜ਼ਰੂਰ ਰੀਝ ਜਾਵੇਗਾ। ਕਬੀਰ ਕੇਸੋ ਕੇਸੋ ਕੂਕੀਐ ਨਾ ਸੋਈਐ ਆਸਾਰ, ਰਾਤ ਦਿਵਸ ਕੇ ਕੂਕਨੇ ਕਬਹੋ ਕੇ ਸੁਣੇ ਪੁਕਾਰ ਹੈ। ਕਦੇ ਨਾ ਕਦੇ ਬੇਨਤੀ ਸੁਣੇਗਾ ਨਾ, ਨਿਰਾਹਾਰੀ ਕੇਸਵ ਨਿਰਵੈਰ, ਉਹ ਕੇਸਾਂ ਧਾਰੀ ਹੈ। ਗੁਰਬਾਣੀ ਸਾਨੂੰ ਇਹ ਆਗਿਆ ਦਿੰਦੀ ਹੈ। ਭਗਤ ਨਾਮਦੇਵ ਜੀ ਭੈਰੋਂ ਰਾਗ ਦਾ ਆਖਰੀ ਸ਼ਬਦ ਹੈ, ਉਹਦੇ ਰਾਗ ਦੀ ਆਖਰੀ ਤੁਕਾਨ ਹੈ। ਉਹ ਕਹਿੰਦੇ ਨੇ ਆਓ ਕਲੰਦਰ ਕੇਸਵਾ ਕਰ ਅਬਦਾਲੀ ਭੇਸਵਾ, ਵੀ ਤੂੰ ਕੇਸਾਂ ਧਾਰੀ ਹੈ। ਜਿਹੜਾ ਹੁਣ ਕੇਸਾਂ ਦਾ ਵਾਲਾ ਹੈ, ਸਾਬਤ ਸੂਰਤ ਵਿੱਚ ਹੈ ਨਿਰੰਕਾਰ, ਉਹ ਪੱਗ ਵੀ ਬੰਨਦਾ ਹੋਵੇਗਾ। ਹੁਣ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹੀਏ। ਸਤਿਗੁਰੂ ਗਰੀਬ ਨਿਵਾਜ ਗੁਰੂ ਨਾਨਕ ਸਾਹਿਬ ਹੈ, ਉਹਨਾਂ ਦੇ ਬਚਨ ਨੇ ਵੀ ਸਾਬਤ ਸੂਰਤ ਦਸਤਾਰ ਸਿਰਾ। ਹੇ ਮਹਾਰਾਜ, ਤੂੰ ਸਾਬਤ ਸੂਰਤ ਵਿੱਚ ਹੈ, ਦਸਤਾਰ ਤੇਰੀ ਸਿਰ 'ਤੇ ਹੈ। ਇਹ ਬਚਨ ਗੁਰੂ ਗ੍ਰੰਥ ਸਾਹਿਬ ਦੇ ਭਗਤ ਰਸਨਾਂ ਦੇ ਬਚਨ, ਜਿਹਨੂੰ ਦਰਸ਼ਨ ਹੋਏ, ਭਗਤ ਨੂੰ ਰੱਬ ਦੇ ਦਰਸ਼ਨ ਹੋਏ ਨਾ, ਉਹਨਾਂ ਨੇ ਬਚਨ ਲਿਖੇ ਵੀ ਖੂਬ ਤੇਰੀ ਪੱਗਰੀ ਮਿੱਠੇ ਤੇਰੇ ਬੋਲ ਹੈ। ਬੜੀ ਸੁੰਦਰ ਤੂੰ ਪੱਗ ਬੰਨਦਾ ਮਹਾਰਾਜ, ਮਿੱਠੇ ਮਿੱਠੇ ਬਚਨ ਬੋਲਦਾ, ਪੱਗ ਬੜੀ ਸੋਹਣੀ ਹੈ। ਸਪਸ਼ਟ ਹੋ ਗਿਆ ਵੀ ਉਹ ਕੇਸ ਵੀ ਉਹਦੇ ਸਿਰ 'ਤੇ ਨੇ ਅਤੇ ਪੱਗ ਵੀ ਬੰਨਦਾ ਹੈ। ਜਿਹੜਾ ਨਿਰੰਕਾਰ ਪੱਗ ਬੰਨਦਾ ਹੈ, ਕੇਸਾਂ ਧਾਰੀ ਹੈ, ਸਾਨੂੰ ਇਸ ਗੱਲ ਦਾ ਵਿਸ਼ਵਾਸ ਹੈ ਅਤੇ ਤੁਰਕੀ ਬਾਣੀ ਵਿਸ਼ਵਾਸ ਕਰਾਉਂਦੀ ਹੈ ਕਿ ਗੁਰੂ ਨਾਨਕ ਕੋਈ ਸਾਧਾਰਨ ਨਹੀਂ, ਆਪ ਨਾਰਾਇਣ ਕਲਾ ਤਹਾਰ ਜਗ ਮਹਿ ਪਰਵਰਿਓ, ਅਕਾਲ ਪੁਰਖ ਸਰੂਪ ਧਾਰ ਕੇ ਆਏ ਨੇ, ਸਭ ਸੰਸਾਰ ਨੂੰ ਤਾਰਨ ਵਾਸਤੇ ਆਏ ਨੇ। ਇਹ ਬਚਨ ਵੀ ਕਈ ਵਾਰ ਪੜ੍ਹਿਆ ਹੋਵੇਗਾ। ਉਹ ਮੇਰੇ ਸਤਿਗੁਰੂ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਐਸੇ ਮਹਾਂਪੁਰਖ, ਰੋਮ ਰੋਮ ਕੋਟ ਬ੍ਰਹਿਮਾਂਡ ਕੋ ਨਿਵਾਸ ਜਾਸ ਮਾਨਸ ਅਵਤਾਰ ਤਾਰ ਦਰਸ ਦਿਖਾਏ ਹੈ। ਇੱਕ ਰੋਮ ਰੋਮ 'ਚ ਕਰੋੜਾਂ ਕਰੋੜਾਂ ਬ੍ਰਹਿਮੰਡ ਸਮਾਏ ਹੋਏ ਨੇ ਗੁਰੂ ਨਾਨਕ ਦੇ। ਇੱਕ ਥਾਂ 'ਤੇ ਭੱਟਾਂ ਨੇ ਬਚਨ ਕਿਹਾ, ਤ੍ਰੇਤੇ ਵਿੱਚ 14 ਕਲਾ ਰਾਮ ਜੀ, ਦੁਆਪਰ ਵਿੱਚ 16 ਕਲਾ ਭਗਵਾਨ ਕ੍ਰਿਸ਼ਨ ਜੀ। ਪਰ ਹੁਣ ਪਹਿਲੇ ਯੁੱਗਾਂ ਵੱਲ ਤਾਂ ਗੱਲ ਹੈ ਨਹੀਂ ਸੀ, ਇੰਨੇ ਪਾਪ ਉਪੱਦਰ ਵੱਧ ਗਏ, ਨਾ 14 ਨਾ 16 ਨਾ ਗੱਲ ਨਹੀਂ ਸੀ ਬਣਦੀ। ਫਿਰ ਮਾਲਕ ਆਪ ਦੁਨੀਆਂ ਨੂੰ ਤਾਰਨ ਵਾਸਤੇ ਆ ਗਏ। 16 ਕਲਾ ਸੰਪੂਰਨ ਫਲਿਆ ਅਨੰਤ ਕਲਾ ਹੋਏ ਠਾਕੁਰ ਚੜਿਆ, ਮਾਰੂ 16 ਵਿੱਚ ਹਜ਼ੂਰ ਨੇ ਬਚਨ ਫਰਮਾਏ। ਸਰਬ ਕਲਾ ਸਮਰੱਥ ਗੁਰੂ ਨਾਨਕ ਸਾਹਿਬ ਹੈ। ਜਿਹੜਾ ਸਰੂਪ ਗੁਰੂ ਨਾਨਕ ਦਾ ਹੈ ਨਾ, ਅਕਾਲ ਪੁਰਖ ਦਾ ਹੈ, ਉਹ ਸਰੂਪ ਗੁਰੂ ਨਾਨਕ ਦਾ ਹੈ। ਧਰਮ ਪ੍ਰਚਾਰ ਦੀ ਫੇਰੀ ਜਦੋਂ ਸ਼ੁਰੂ ਕਰਨੀ ਹੈ, ਬਚਪਨ ਦੀ ਜ਼ਿੰਦਗੀ ਹੈ ਮੇਰੇ ਸਤਿਗੁਰਾਂ ਦੇ, ਉਹਨਾਂ ਦਾ ਜੀਵਨ ਦਾ ਸਾਥੀ, ਉਹਨਾਂ ਦਾ ਨਾਲ ਦਾ ਸਾਥੀ, ਸਭ ਤੋਂ ਵੱਧ ਉਹਨਾਂ ਦੀ ਸੰਗਤ ਕਰਨ ਵਾਲਾ ਭਾਈ ਮਰਦਾਨਾ ਹੈ, ਮਰਾਸੀ ਜਾਤ ਦਾ ਹੈ, ਔਰ ਉਹ ਸਤਿਗੁਰਾਂ ਨਾਲੋਂ ਉਮਰ ਵਿੱਚ 9 ਸਾਲ ਵੱਡਾ ਹੈ। ਸਤਿਗੁਰੂ ਖੇਡ ਰਹੇ ਨੇ, ਬਾਲ ਲੀਲਾ ਕਰ ਰਹੇ ਨੇ, ਮਰਦਾਨਾ ਵੀ ਖੇਡ ਰਿਹਾ ਹੈ। ਸ਼ਾਮ ਪਈ, ਹਨੇਰਾ ਹੋਇਆ, ਉਹਦੀ ਮਾਂ ਨੇ ਆ ਕੇ ਆਵਾਜ਼ ਮਾਰੀ ਵੀ ਮਰ ਜਾਣਿਆ ਘਰ ਨੂੰ ਆ ਜਾ, ਮਰ ਜਾਣਿਆ ਘਰ ਨੂੰ ਆ ਜਾ। ਸਤਿਗੁਰੂ ਉਹਦੇ ਕੋਲ ਗਏ ਵੀ ਬੀਬੀ, ਇਹਨੂੰ ਮਰ ਜਾਣਾ ਕਿਉਂ ਕਹਿੰਦੀ ਹੈ? ਕੋਈ ਮਾਂ ਨਹੀਂ ਚਾਹੁੰਦੀ ਵੀ ਮੇਰਾ ਪੁੱਤਰ ਮਰ ਜਾਵੇ, ਤੂੰ ਇਹਨੂੰ ਮਰ ਜਾਣਾ ਕਹਿ ਕੇ ਕਿਉਂ ਬੁਲਾਉਣੀ ਹੈ? ਆਖਿਆ, ਸ਼੍ਰੀ ਨਾਨਕ ਜੀ ਕੀ ਦੱਸਾਂ, ਮੇਰੇ ਘਰ 'ਚ 6 ਪੁੱਤਰ ਪਹਿਲਾਂ ਪੈਦਾ ਹੋਏ ਅਤੇ ਸਾਰੇ ਮਰ ਗਏ, ਇਹ 7ਵਾਂ ਹੋਇਆ। ਅਤੇ ਜਦੋਂ ਇੱਥੇ ਜੇ ਹੁੰਦੇ ਆ ਨਾ, ਰੱਬ ਨੂੰ ਪਿਆਰੇ ਹੋ ਜਾਂਦੇ ਨੇ। ਮੈਂ ਦੁਖੀ ਹੋ ਕੇ ਤਾਂ ਨਾ ਹੀ ਮਰ ਜਾਣਾ ਰੱਖਦਾ, ਵੀ ਪਹਿਲੇ 6 ਨਹੀਂ ਬਚੇ ਨੇ, 7ਵੇਂ ਨੇ ਕਿੱਥੋਂ ਬਚਣਾ?
ਤਾਂ ਇਹਨੂੰ ਮੈਂ ਮਰ ਜਾਣਾ ਕਹਿੰਦੇ ਹਨ। ਸਤਿਗੁਰੂ ਕਹਿਣਗੇ ਸਾਡਾ ਬਚਨ ਮੰਨੀ ਇਹ ਮਰੇਗਾ ਨਹੀਂ। ਇੱਕ ਬੇਨਤੀ ਮੇਰੀ ਸੁਣਿਓ, ਬੰਦਾ ਦੁਖੀ ਹੋਵੇ ਨਾ ਉਹ ਫਿਰ ਆ ਕੇ ਗੁਰਦੁਆਰੇ ਦੇ ਭਾਈ ਸਾਹਿਬ ਅੱਗੇ ਵੀ ਹੱਥ ਜੋੜਦਾ ਅਤੇ ਗੁਰੂ ਅੱਗੇ ਵੀ ਜੋੜਦਾ। ਬੰਦਾ ਹੋਵੇ ਸੁਖੀ, ਸੁੱਖ ਦੇ ਸਾਧਨ ਹੋਣ ਅਤੇ ਗੁਰਦੁਆਰੇ ਦਾ ਗ੍ਰੰਥੀ ਭਾਈ ਜਾਪਦਾ ਵੀ ਐਵੇਂ ਭਾਈ ਤੁਰਿਆ ਫਿਰਦਾ, ਉਹ ਫਿਰ ਐਤਵਾਰ ਨੂੰ ਵੀ ਮੱਥਾ ਟੇਕਣ ਦਾ ਉਹਦੇ ਕੋਲ ਟਾਈਮ ਨਹੀਂ ਹੁੰਦਾ। ਜਦੋਂ ਕੋਈ ਬਿਪਤਾ ਬਣਦੀ ਹੈ ਫਿਰ ਬੰਦਾ ਭੱਜ ਕੇ ਆਉਂਦਾ ਵੀ ਹੋਰ ਕੋਈ ਰਾਹ ਨਹੀਂ ਰਹਿ ਗਿਆ। ਹੁਣ ਮਰਦਾਨੇ ਦੀ ਮਾਂ ਦੁਖੀ ਹੈ ਅਤੇ ਜਿਹਨੂੰ ਇਹ ਹੋਵੇ ਵੀ ਮੇਰਾ ਪੁੱਤਰ ਜਿੰਦਾ ਰਹਿ ਸਕਦਾ, ਕਿਵੇਂ ਨਾ ਗੁਰੂ ਦਾ ਬਚਨ ਮੰਨੇ। ਉਹਨੇ ਆਖਿਆ ਸ਼੍ਰੀ ਨਾਨਕ ਜੀ ਦੱਸੋ। ਕਹਿਣ ਲੱਗੇ ਸਾਡੇ ਨਾਲ ਵਾਇਦਾ ਕਰ ਵੀ ਬਚਨ ਮੰਨੇਗੇ। ਉਹਨੇ ਆਖਿਆ ਮੰਨਾਂਗੇ। ਸਤਿਗੁਰੂ ਕਹਿਣ ਲੱਗੇ ਅਸੀਂ ਤੈਨੂੰ ਵਾਇਦਾ ਦੇਣੇ ਵੀ ਮਰੇਗਾ ਨਹੀਂ, ਤੂੰ ਇਹਦੇ ਕੇਸਾਂ ਦੀ ਬੇਅਦਬੀ ਨਹੀਂ ਕਰਨੇ, ਸਾਡੇ ਨਾਲ ਵਾਇਦਾ ਕਰ ਵੀ ਇਹਦੇ ਕੇਸ ਕਤਲ ਨਹੀਂ ਹੋਣ ਦੇਵੇਂਗੇ, ਅਤੇ ਅਸੀਂ ਤੈਨੂੰ ਵਾਇਦਾ ਕਰਦੇ ਹਾਂ ਵੀ ਮਰਨ ਨਹੀਂ ਦੇਵਾਂਗੇ। ਮਾਂ ਨੇ ਵਾਇਦਾ ਕੀਤਾ, ਉਹਨੇ ਸਾਰੀ ਜ਼ਿੰਦਗੀ ਮਰਦਾਨੇ ਦੇ ਕੇਸਾਂ ਨੂੰ ਖਰਾਬ ਨਹੀਂ ਹੋਣ ਦਿੱਤਾ, ਕਤਲ ਨਹੀਂ ਹੋਣ ਦਿੱਤੇ ਭਾਈ ਮਰਦਾਨੇ ਨਾ। ਸਤਿਗੁਰਾਂ ਕਿਹਾ ਸੀ ਅਸੀਂ ਮਰਨ ਨਹੀਂ ਦੇਵਾਂਗੇ, ਤੂੰ ਤਾਂ ਮਰ ਜਾਣਾ ਕਹਿੰਦੀ ਹੈ ਨਾ, ਅਸੀਂ ਇਹਦਾ ਨਾਮ ਰੱਖਣਾ ਵੀ ਮਰਦਾ ਨਾ, ਜਿਹੜਾ ਮਰੇਗਾ ਹੀ ਨਹੀਂ। ਇੱਕ ਜਿਵੇਂ ਹੁੰਦੇ ਨਾ ਸ਼ੇਰ, ਇੱਕ ਬੱਬਰ ਸ਼ੇਰ, ਕੇਰੀ ਸ਼ੇਰ, ਇੱਕ ਵੱਡਾ ਸਾਰਦੂਲ ਸ਼ੇਰ ਹੁੰਦਾ ਹੈ, ਇਸੇ ਤਰ੍ਹਾਂ ਸੂਰਮਿਆਂ ਦੀ ਵੀ ਗਿਣਤੀ ਹੈ। ਰਥੀ ਸੂਰਮਾ, ਅਤ ਰਥੀ ਸੂਰਮਾ, ਮਹਾਤ ਰਥੀ ਸੂਰਮਾ, ਇੱਕ ਸੂਰਮਾ ਹੈ। ਮਰਦਾਂ 'ਚੋਂ ਜਿਹੜਾ ਮਹਾਨ ਮਰਦ ਹੋਵੇ ਨਾ ਉਹਨੂੰ ਮਰਦਾਨਾ ਕਿਹਾ ਜਾਂਦਾ, ਅਤੇ ਹਜੂ ਨੇ ਗੁਰਬਾਣੀ 'ਚ ਖਿਆਲ ਦਿੱਤਾ ਹੈ, ਜਾ ਕਉ ਮਿਹਰ ਮਿਹਰ ਮਿਹਰਵਾਨਾ ਸੋਈ ਮਰਦ ਮਰਦ ਮਰਦਾਨਾ। ਮਾਂ ਨੇ ਕੇਸ ਨਹੀਂ ਕਤਲ ਹੋਣ ਦਿੱਤੇ ਅਤੇ ਗੁਰੂ ਨਾਨਕ ਨੇ ਮਰਦਾਨਾ ਮਰਨ ਨਹੀਂ ਦਿੱਤਾ। 47 ਵਰ੍ਹੇ ਗੁਰੂ ਨਾਨਕ ਦੀ ਸੰਗਤ ਕਰਕੇ ਕੀਰਤਨ ਕਰਨ ਵਾਲਾ ਰਬਾਬੀ ਆ ਰਿਹਾ। ਸਤਿਗੁਰੂ ਨੇ ਆਪਣੇ ਖੱਬੇ ਬੰਨੇ ਵੀ ਨਹੀਂ ਬਿਠਾਇਆ, ਤੂੰ ਕੀਰਤਨੀਆਂ ਹੈ, ਸਤਿਕਾਰ ਹੈ, ਤੂੰ ਗੁਰਬਾਣੀ ਗਾਉਣੀ ਹੈ। ਧੰਨ ਗੁਰੂ ਨਾਨਕ ਸਾਹਿਬ ਨਿਰੰਕਾਰ ਦਾ ਸਰੂਪ ਨੇ, ਪਰ ਜਿਹੜੇ ਸਿੱਖ ਦੀ ਜ਼ੁਬਾਨ ਤੋਂ ਗੁਰੂ ਨਾਨਕ ਦੀ ਉਚਾਰੀ ਹੋਈ ਬਾਣੀ ਦੇ ਬਚਨ ਨਿਕਲਦੇ ਆ ਨਾ, ਬਾਣੀ ਗੁਰੂ ਨਾਨਕ ਉਚਾਰ ਰਹੇ ਨੇ, ਕੀਰਤਨ ਦੇ ਨਾਲ ਸੇਵਾ ਸਾਜ ਵਜਾ ਰਿਹਾ, ਮਰਦਾਨਾ ਕੀਰਤਨ ਕਰ ਰਿਹਾ ਹੈ, ਉਹਨੂੰ ਗੁਰੂ ਨਾਨਕ ਨੇ ਸੱਜੇ ਬੰਨੇ ਬਿਠਾਇਆ। ਤੁਸੀਂ ਕਿਤੇ ਫੋਟੋ ਵੇਖ ਲਓ, ਤੁਹਾਨੂੰ ਫੋਟੋ 'ਚ ਭਾਈ ਮਰਦਾਨਾ ਕਦੇ ਖੱਬੇ ਬੰਨੇ ਬੈਠਾ ਨਹੀਂ ਦਿਸੇਗਾ, ਸੱਜੇ ਬੰਨੇ ਬੈਠਾ ਹੋਇਆ ਕੀਰਤਨ ਕਰਦਾ। ਕਿੰਨਾ ਪਿਆਰ ਹੈ, ਕਿੰਨਾ ਕੀਰਤਨ ਦਾ ਸਤਿਕਾਰ ਹੈ। ਸਾਰੀ ਉਮਰ ਨਹੀਂ ਬਣ ਦਿੱਤਾ, ਸਾਰੀ ਉਮਰ ਹੈ। ਔਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਦੇ ਨਾਲ ਉਹਨੇ ਸਾਥ ਨਿਭਾਇਆ। ਕਹਿਣ ਤੋਂ ਭਾਵ ਜਿਹੜਾ ਨਿਰੰਕਾਰ ਦਾ ਸਰੂਪ ਹੈ ਨਾ ਉਹ ਗੁਰੂ ਨਾਨਕ ਦਾ ਸਰੂਪ ਹੈ, ਉਹੀ ਗੁਰੂ ਅੰਗਦ, ਉਹੀ ਗੁਰੂ ਅਮਰਦਾਸ, ਗੁਰੂ ਰਾਮਦਾਸ, ਦਸਾਂ ਪਾਤਸ਼ਾਹ, ਦਸਾਂ ਪਾਤਸ਼ਾਹ ਕੋਲ ਉਹੀ ਸਰੂਪ ਵੀ ਸਾਵਤ ਸੂਰਤ ਅਤੇ ਸੁੰਦਰ ਦਸਤਾਰ ਹੈ। ਹੁਣ ਜਿਹੜਾ ਸਰੂਪ ਦਸਾਂ ਪਾਤਸ਼ਾਹੀਆਂ ਨੂੰ ਨਿਰੰਕਾਰ ਦਾ ਮਿਲਿਆ ਹੈ ਨਾ, ਉਹ ਸਰੂਪ ਫਿਰ ਐਨ ਆਪਣੇ ਖਾਲਸੇ ਨੂੰ ਦਿੱਤਾ, ਖਾਲਸੇ ਨੂੰ। ਐਵੇਂ ਨਹੀਂ ਬਚਨ ਕਹੇ ਸਤਿਗੁਰਾਂ ਨੇ ਵੀ ਐਵੇਂ ਕੋਈ ਕਵਿਤਾ ਗਾਈ ਹੋਵੇ। ਰਾਜਿਆਂ ਦੀਆਂ ਫੌਜਾਂ ਹੁੰਦੀਆਂ, ਮਹਾਰਾਜਿਆਂ ਦੀਆਂ ਫੌਜਾਂ ਹੁੰਦੀਆਂ, ਦੇਸ਼ਾਂ ਦੀਆਂ ਫੌਜਾਂ ਹੁੰਦੀਆਂ ਨੇ। ਤੁਸੀਂ ਕਦੇ ਅਕਾਲ ਪੁਰਖ ਦੀ ਫੌਜ ਵੇਖੀ ਹੈ? ਜਿਹੜਾ ਤੁਹਾਨੂੰ ਸਾਜਿਆ ਨਾ ਵਿਸਾਖੀ ਵਾਲੇ ਦਿਨ, ਮੇਰੇ ਗੁਰੂ ਨੇ ਆਖਿਆ ਕੋਈ ਸਧਾਰਨ ਖੇਡ ਨਹੀਂ ਹੈ, ਕੋਈ ਸਧਾਰਨ ਬੰਦਾ, ਕਿਸੇ ਰਾਜੇ ਦੀ ਫੌਜ ਨਹੀਂ, ਖਾਲਸਾ ਅਕਾਲ ਪੁਰਖ ਕੀ ਫੌਜ ਹੈ। ਫੌਜ ਦਾ ਸੰਬੰਧ ਬਾਦਸ਼ਾਹ ਨਾਲ ਹੁੰਦਾ ਨਾ, ਸਾਡਾ ਸੰਬੰਧ ਨਿਰੰਕਾਰ ਨਾਲ ਜੋੜ ਦਿੱਤਾ। ਪੂਜਾ ਇੱਕ ਅਕਾਲ ਕੀ, ਪਰਚਾ ਸ਼ਬਦ ਕਾ ਦੀਦਾਰ ਖਾਲਸੇ ਦਾ, ਸਾਡਾ ਸੰਬੰਧ ਨਿਰੰਕਾਰ ਨਾਲ ਜੋੜ ਦਿੱਤਾ। ਧੰਨ ਗੁਰੂ ਨਾਨਕ ਸਾਹਿਬ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਵੀ ਇਹ ਅਕਾਲ ਪੁਰਖ ਦੀ ਫੌਜ ਹੈ। ਜਿਹੜਾ ਸਰੂਪ ਗੁਰੂ ਨਾਨਕ ਦਾ, ਦਸਾਂ ਪਾਤਸ਼ਾਹੀਆਂ ਦਾ, ਪੰਥ ਵਾਲੀ ਧਰਮੀ ਪਿਤਾ ਦਾ, ਉਹ ਆਪਣੇ ਖਾਲਸੇ ਨੂੰ ਦਿੱਤਾ, ਜੋ ਆਪ ਧਾਰਨ ਕੀਤਾ ਉਹ ਆਪਣੀਆਂ ਭੈਣਾਂ ਬੱਚਿਆਂ ਨੂੰ ਅਤੇ ਬੱਚਿਆਂ ਨੂੰ ਦਿੱਤਾ, ਸਰੂਪ ਦੇ ਦਿੱਤਾ ਆਪਣਾ। ਇੱਕ ਥੋੜ੍ਹੀ ਜਿਹੀ ਘਟਨਾ ਦਾ ਮੈਂ ਇੱਥੇ ਜ਼ਿਕਰ ਜ਼ਰੂਰ ਕਰਾਂ। ਸਰਬ ਹਿੰਦ ਕਾਨਫਰੰਸ ਹੋਈ ਮੋਗੇ,
ਬੜੇ ਬੜੇ ਆਲਾ ਵਿਦਵਾਨ ਸੱਦੇ ਗਏ, ਸੰਸਕ੍ਰਿਤ ਦੇ ਆਲਮ ਫਾਜ਼ਲ ਵਿਦਵਾਨ, ਕੋ ਫਾਰਸੀ ਪੜ੍ਹੇ ਕੋ ਸੰਸਕ੍ਰਿਤ ਪੜ੍ਹੇ, ਕਾਂਸ਼ੀ ਦੇ ਵਿਦਵਾਨ ਸੰਸਕ੍ਰਿਤ ਦੇ ਆਲਮ ਫਾਜ਼ਲ ਹੈ। ਉਹਨਾਂ ਦਾ ਤਿੰਨ ਰੋਜ਼ਾ ਸਮਾਗਮ ਅਤੇ ਉਹਦੇ ਸਮਾਗਮ ਦੇ ਅੰਦਰ ਹੈ, ਇੱਕ ਗੁਰਸਿੱਖ ਵੀ ਚਲਾ ਗਿਆ ਵੀ ਥੋੜ੍ਹਾ ਜਿਹਾ ਸਮਾਂ ਮੈਨੂੰ ਵੀ ਦੇ ਦਿਓ ਜੀ। ਉਹ ਹੱਸਣ ਲੱਗ ਪਏ, ਕਹਿੰਦੇ ਪੱਠੇ ਵੱਡ ਮਹਿਕਮਾ ਆ ਗਿਆ, ਪੇਂਡੂ ਬੰਦਾ, ਅਸੀਂ ਸੰਸਕ੍ਰਿਤ ਦੇ ਗਵਾਈ ਬੋਲਣ ਵਾਲੇ, ਆਲਾ ਵਿਦਵਾਨ, ਧਰਮ ਗ੍ਰੰਥ ਇਹਨੇ ਪੜ੍ਹੇ ਹੋਏ ਨੇ, ਅਤੇ ਇਹ ਕਹਿੰਦਾ ਮੈਨੂੰ ਟਾਈਮ ਦੇ ਦਿਓ। ਹੱਸਣ ਲੱਗ ਪਏ, ਸਾਰੇ ਤਰ੍ਹਾਂ ਦੇ ਬੰਦੇ ਨਹੀਂ ਹੁੰਦੇ, ਕਈ ਬੜੇ ਚੰਗੇ ਖਿਆਲਾਂ ਦੇ ਵੀ ਹੁੰਦੇ ਨੇ। ਉਹਨਾਂ ਨੇ ਆਖਿਆ ਵੀ ਗੈਰ ਧਰਮ ਦਾ ਬੰਦਾ ਹੈ ਅਤੇ ਯਾਰ ਉਹ ਕੋ ਬਹੁਤਾ ਟਾਈਮ ਨਹੀਂ ਦੇਣਾ, ਦੋ ਚਾਰ ਮਿੰਟ ਦੇ ਦਿਓ ਵਿਚਾਰੇ ਨੂੰ, ਗੱਲ ਕਿਹੜੀ ਹੈ। ਤਿੰਨ ਮਿੰਟ ਉਹਨਾਂ ਆਖਿਆ ਜੀ ਤੈਨੂੰ ਦਿੱਤੇ। ਉਹ ਸਟੇਜ 'ਤੇ ਖੜ੍ਹਾ ਹੋ ਗਿਆ, ਉੱਠਦਿਆਂ ਸਾਰਿਆਂ ਨੇ ਗੁਰੂ ਕੀ ਫਤਿਹ ਬੁਲਾਈ। ਉਹਨੇ ਆਖਿਆ ਤੁਸੀਂ ਤਿੰਨ ਮਿੰਟ ਦਿੱਤੇ, ਮੈਂ ਤੁਹਾਡਾ ਧੰਨਵਾਦੀ ਹੈ, ਪਰ ਮੈਂ ਢਾਈ ਮਿੰਟ ਬਾਅਦ ਨਾ ਆਪਣੀ ਆਖਰੀ ਫਤਿਹ ਬੁਲਾ ਕੇ ਬਹਿ ਜਾਣਾ, ਢਾਈ ਮਿੰਟ ਲਾਉਣੇ ਨੇ, ਪਰ ਮੇਰੀਆਂ ਗੱਲਾਂ ਉਹਨੇ ਆਖਿਆ ਧਿਆਨ ਨਾਲ ਮਾੜੀਆਂ ਸੁਣ ਲਿਓ ਅਤੇ ਮੈਂ ਜਵਾਬ ਮੰਗਣਾ ਤੁਹਾਡੇ ਕੋਲੋਂ। ਉਹਨੇ ਪੁੱਛਿਆ ਵੀ ਜਿੰਨੇ ਬ੍ਰਹਮਾ ਨੂੰ ਪੂਜਦੇ ਹੋ, ਤੁਸੀਂ ਬੜੇ ਵਿਦਵਾਨ ਸੱਜਣ ਬੈਠੇ ਹੋ, ਬਾਹਾਂ ਖੜੀਆਂ ਕਰੋ ਵੀ ਕਿੰਨੇ ਬ੍ਰਹਮਾ ਨੂੰ ਦੇ ਚੇਲੇ ਹੋ। ਬਾਹਾਂ ਖੜੀਆਂ ਕਰ ਦਿੱਤੀਆਂ, ਕਹਿਣਗੇ ਥੱਲੇ ਕਰ ਲਓ, ਬੜਾ ਧੋਖਾ ਕਮਾਇਆ ਤੁਹਾਡਿਆਂ ਨਾਲ, ਤੁਹਾਡੇ ਨਾਲ ਹੈ। ਉਹਨੇ ਆਖਿਆ ਇੱਕ ਸਿਰ ਤਾਂ ਜਿਹੜਾ ਮੂੰਹ ਹੈ ਨਿਰੰਕਾਰ ਨੇ ਸਾਨੂੰ ਸਾਰਿਆਂ ਨੂੰ ਦਿੱਤਾ ਹੋਇਆ, ਉਹਦੇ ਚਾਰ ਮੂੰਹ ਹੋਰ ਲੱਗੇ ਹੋਏ ਨੇ, ਚਾਰ ਮੂੰਹ, ਖੱਬੇ ਨੂੰ, ਪਿੱਛੇ ਨੂੰ, ਸੱਜੇ ਨੂੰ, ਇਕਤਾਂ ਨੂੰ ਲਾਇਆ ਹੋਇਆ ਮੂੰਹ। ਜੇ ਮੈਂ ਤੁਹਾਨੂੰ ਸੁਣਾਵਾਂ ਤਾਂ ਸ਼ਰਮ ਆਉਂਦੀ ਹੈ, ਅਵਤਾਰਾਂ ਦੀ ਕਥਾ ਸੁਣਦਿਆਂ ਵੀ ਕਰਦਿਆਂ ਵੇ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਵੀ ਲਿਖੇ ਇਸਤਰੀ ਦੇ 16 ਸ਼ਿੰਗਾਰ ਹੈ, ਕਈ ਵਾਰ ਪੜ੍ਹਿਆ ਹੋਵੇਗਾ, 16 ਹੈ ਕੀ ਇਹ ਸ਼ਿੰਗਾਰ ਕੇ ਅੰਜਨ ਭਾਜਿਆ। ਉਹ 16 ਸ਼ਿੰਗਾਰ ਨੇ ਵੀ ਤ੍ਰੈ ਕਾਲੇ ਦੋਏ ਉਜਲੇ ਪਤਲੇ ਪੰਜ ਪ੍ਰਕਾਰ, ਚਾਰ ਕਠਣ ਦੋਏ ਚੀਕ ਨੇ 16 ਇਹ ਸ਼ਿੰਗਾਰ ਹੈ। 16 ਸ਼ਿੰਗਾਰ ਇਸਤਰੀ ਦੇ ਮੰਨੇ ਹੋਏ ਨੇ ਕੁਦਰਤ ਵੱਲੋਂ, ਕਿਸੇ ਕਿਸੇ ਨੂੰ ਮਿਲਦੇ ਨੇ, ਸਾਰਿਆਂ ਨੂੰ ਨਹੀਂ। 16 ਸ਼ਿੰਗਾਰਾਂ ਦੀ ਬ੍ਰਹਮਾ ਕਥਾ ਕਰ ਰਿਹਾ। ਜਦੋਂ ਇਸਤਰੀਆਂ ਵੱਲ ਵੇਖਿਆ ਨਾ ਤੇ ਨੌਜਵਾਨ ਆਪਣੀ ਲੜਕੀ ਤੇ 16 ਸ਼ਿੰਗਾਰ ਨਜ਼ਰੀ ਪਏ, ਹੋਰ ਨਹੀਂ ਕਿਸੇ ਤੇ, ਬਾਪ ਦੀ ਨਿਗਾਹ ਬੇਈਮਾਨ ਹੋ ਗਈ। ਲੜਕੀ ਨੂੰ ਫੜਨਾ ਚਾਹੇ ਉਹ ਖੱਬੇ ਬੰਨੇ ਹੋ ਗਏ, ਖੱਬੇ ਬੰਨੇ ਨੂੰ ਮੂੰਹ ਲਾ ਲਿਆ, ਭੱਜ ਕੇ ਮਗਰ ਹੋਏ ਇੱਕ ਮਗਰ ਨੂੰ ਮੂੰਹ ਲਾ ਲਿਆ, ਸੱਜੇ ਬੰਨੇ ਨੂੰ ਹੋਈ ਸੱਜੇ ਬੰਨੇ ਮੂੰਹ ਲਾ ਲਿਆ, ਮੰਤਰਾਂ ਦੇ ਬਲ ਨਾਲ ਆਕਾਸ਼ ਨੂੰ ਉੱਡਣ ਲੱਗੇ, ਇੱਕ ਮੂੰਹ ਤਾਂ ਨੂੰ ਲਾ ਲਿਆ। ਗੱਲ ਮੇਰੀ ਅਤੇ ਤੁਹਾਡੀ ਨਹੀਂ, ਭਾਈ ਗੁਰਦਾਸ ਸਾਹਿਬ ਨੂੰ ਪੜ੍ਹੋ, ਚਾਰੇ ਵੇਦ ਵਖਾਣ ਦਾ, ਚਤੁਰਮੁਖੀ ਹੋਏ ਖਰਾ ਸਿਆਣਾ, ਲੋਕਾਂ ਨੂੰ ਸਮਝਾਏਂਦਾ, ਦੇਖ ਸੁਰਸਤੀ ਰੂਪ ਲਵਾਣਾ। ਉਸ ਲੜਕੀ ਦਾ ਨਾਮ ਸਰਸਤੀ ਭਾਈ ਗੁਰਦਾਸ ਸਾਹਿਬ ਨੇ ਲਿਖਿਆ, ਕਈਆਂ ਗ੍ਰੰਥਾਂ 'ਚ ਉਹਨੂੰ ਤਲੋਤਮਾ ਵੀ ਲਿਖਿਆ ਹੈ। ਏਡਾ ਵੱਡਾ ਬ੍ਰਹਮਾ ਅਤੇ ਉਹਦੇ ਹਾਲਾਤ ਇਹੋ ਜਿਹੇ ਬਣ ਗਏ। ਉਹਨਾਂ ਆਖਿਆ ਉਹਦੇ ਚਾਰ ਮੂੰਹ ਨੇ, ਜਿੰਨੇ ਤੁਸੀਂ ਬ੍ਰਹਮਾ ਨੂੰ ਪੂਜਦੇ ਹੋ ਤੁਹਾਡੇ ਕਿਸੇ ਦੇ ਚਾਰ ਮੂੰਹ ਹੈ, ਤੁਹਾਡੇ ਨਾਲ ਬੜਾ ਧੋਖਾ ਹੋਇਆ ਤਾਂ ਥੱਲੇ ਕਰ ਲਓ ਬਾਹਾਂ, ਤੁਹਾਡੇ ਪੈਗੰਬਰ ਨੇ ਤੁਹਾਨੂੰ ਕੋਈ ਪੱਲੇ ਨਹੀਂ ਪਾਇਆ। ਉਹਨੇ ਆਖਿਆ ਜਿੰਨੇ ਸ਼ਿਵਜੀ ਭਗਵਾਨ ਨੂੰ ਮੰਨਦੇ ਹੋ ਉਹ ਬਾਹਾਂ ਖੜੀਆਂ ਕਰੋ, ਬਾਹਾਂ ਖੜੀਆਂ ਕਰ ਲਈਆਂ। ਉਹਨੇ ਆਖਿਆ ਤੁਸੀਂ ਵੀ ਥੱਲੇ ਕਰ ਲਓ, ਧੋਖਾ ਤੁਹਾਡੇ ਨਾਲ ਵੀ ਬੜਾ ਹੋਇਆ। ਸ਼ਿਵਜੀ ਆਕਤ ਧੂਰਾ ਉਹਦੀ ਖੁਰਾਕ ਹੈ, ਆਕਤ ਧੂਰਾ ਹੈ, ਮੜੀਆਂ 'ਚ ਜਾ ਕੇ ਰਾਤ ਨੂੰ ਉਹ ਸੌਂਦਾ ਹੈ। ਭਾਈ ਗੁਰਦਾਸ ਸਾਹਿਬ ਨੇ ਜਿਨ੍ਹਾਂ ਨੇ ਪੜ੍ਹਿਆ ਨਾ, ਉਹ ਕਹਿੰਦੇ ਨੇ ਆਕਤ ਧੂਰਾ ਖਾਵਣਾ ਰਾਤੀ ਵਾਸਾ ਮੜੀ ਮਸਾਣੇ, ਭਾਈ ਗੁਰਦਾਸ ਸਾਹਿਬ ਦੇ ਬੋਲਣੇ। ਉਹ ਮੜੀਆਂ 'ਚ ਜਾ ਕੇ ਨਿਵਾਸ ਕਰਦਾ ਅਤੇ ਆਕਤ ਧੂਰਾ ਉਹਦੀ ਖੁਰਾਕ ਹੈ, ਸੱਪਾਂ ਦੀ ਗਲ 'ਚ ਮਾਲਾ ਪਾਈ ਹੋਈ ਹੈ, ਇੱਕ ਹੱਥ 'ਚ ਡਿੱਬ ਡਿੱਬ ਫੜੀ, ਇੱਕ ਹੱਥ 'ਚ ਤਰਸੂਲ ਫੜਿਆ, ਖੱਬੇ ਹੱਥ ਪਾਰਵਤੀ, ਸਿਰ 'ਚੋਂ ਗੰਗਾ, ਮੱਥੇ 'ਤੇ ਦੂਈ ਦਾ ਚੰਦ ਹੈ। ਉਹਨੇ ਆਖਿਆ ਵੀ ਇਹਨਾਂ ਨਿਸ਼ਾਨੀਆਂ 'ਚੋਂ ਕੋਈ ਨਿਸ਼ਾਨੀ ਤੁਹਾਡੇ ਕੋਲ ਹੈ, ਜੋ ਤੁਹਾਡੇ ਭਗਵਾਨ ਕੋਲ ਹੈ, ਸ਼ਿਵਜੀ ਕੋਲ ਤੁਸੀਂ ਮੰਨਦੇ ਹੋ, ਉਹਦੇ ਕੋ ਰੂਪ ਵਿੱਚੋਂ ਤੁਹਾਨੂੰ ਵੀ ਕੋਈ ਰੂਪ ਚੜਿਆ, ਤੁਹਾਨੂੰ ਕੋਈ ਮਿਲਿਆ? ਉਹਨੇ ਆਖਿਆ ਉਹ ਸੱਪਾਂ ਦੀ ਮਾਲਾ ਗਲ 'ਚ ਪਾਉਂਦਾ ਤਾਂ ਮੈਂ ਇੱਥੇ ਛੋਟਾ ਜਿਹਾ ਸੱਪ ਛੱਡ ਦੇਣਾ, ਤਾਂ ਤੁਸੀਂ ਵਿਦਵਾਨਾਂ 'ਤੇ ਮਿੰਟ ਨਹੀਂ ਖਲੋਣਾ, ਇੱਥੇ ਸੱਪ ਤੋਂ ਡਰਦੇ ਹਾਂ, ਬੜਾ ਤੁਹਾਡੇ ਨਾਲ ਧੋਖਾ ਕਮਾਇਆ ਉਹਨੇ।
ਬਾਹਾਂ ਥੱਲੇ ਕਰ ਲਓ। ਉਹਨੇ ਆਖਿਆ ਹੁਣ ਉਹ ਵਿਸ਼ਨੂੰ ਦੇ ਉਪਾਸ਼ਕ ਜਿਹੜੇ ਵਿਸ਼ਨੂੰ ਭਗਵਾਨ ਨੂੰ ਮੰਨਦੇ ਹੋ। ਉਹਨੇ ਆਖਿਆ ਦੱਸੋ ਬਾਹਾਂ ਖੜੀਆਂ ਕੀਤੀਆਂ। ਉਹਨੇ ਆਖਿਆ ਥੱਲੇ ਕਰ ਲਓ, ਧੋਖਾ ਤਾਂ ਤੁਹਾਡੇ ਨਾਲ ਵੀ ਬੜਾ ਹੋਇਆ। ਉਹਦੀਆਂ ਚਾਰ ਬਾਹਾਂ ਨੇ, ਚਾਰ ਬਾਹਾਂ, ਕਿਤੇ ਗਦਾ ਫੜੀ ਹੋਈ ਹੈ, ਕਿਤੇ ਸੰਖ ਚੱਕਰ ਫੜਿਆ ਹੋਇਆ, ਕਿਤੇ ਸੁਦਰਸ਼ਨ ਚੱਕਰ ਚਲਾ ਰਹੇ ਨੇ। ਚਾਰ ਬਾਹਾਂ ਵਾਲਾ ਵਿਸ਼ਨੂੰ, ਉਹਨੇ ਆਖਿਆ ਤੁਹਾਡੇ ਕੋਲ ਕਿਸ ਕੋਲ ਹੈ, ਦੱਸੋ ਕਿਹਦੀਆਂ ਚਾਰ ਬਾਹਾਂ ਨੇ, ਤੁਹਾਨੂੰ ਚਾਰ ਬਾਹਾਂ ਕਿਸੇ ਨੂੰ ਨਹੀਂ ਮਿਲ ਸਕੀਆਂ। ਜੇਬ ਵਿੱਚੋਂ ਫੋਟੋ ਕੱਢੀ ਉਹਨੇ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਤਸਵੀਰ ਹੈ ਸਾਹਮਣੇ ਕੀਤੇ, ਆਹ ਮੇਰੇ ਧਰਮੀ ਬਾਪੂ ਦੀ ਫੋਟੋ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਦੇ, ਅਤੇ ਮੇਰੇ ਬਾਪੂ ਦੇ ਸਿਰ 'ਤੇ ਦਸਤਾਰ ਵੇਖ ਲਓ, ਮੇਰੇ ਸਿਰ 'ਤੇ ਦਸਤਾਰ ਵੇਖ ਲਓ, ਮੇਰੇ ਗੁਰੂ ਦੇ ਸਿਰ 'ਤੇ ਚੂੜਾ ਅਤੇ ਮੇਰੇ ਮੂੰਹ 'ਤੇ ਦਾੜਾ, ਮੇਰੇ ਗੁਰੂ ਦੇ ਦਾੜਾ, ਮੇਰੇ ਦਾੜਾ ਵੇਖ ਲਓ, ਮੇਰੇ ਗੁਰੂ ਦੇ ਗਲ 'ਚ ਚੋਗਾ ਪਾਇਆ ਹੋਇਆ, ਮੇਰੇ ਗਲ 'ਚ ਵੇਖ ਲਓ, ਉੱਪਰ ਦੀ ਕਿਰਪਾਨ ਪਾਈ ਹੋਈ ਮੇਰੇ ਪਾਈ ਹੋਈ ਵੇਖ ਲਓ, ਜਪ ਸਾਹਿਬ ਦੀ ਨਿਸ਼ਾਨੀ ਕਛਹਿਰਾ ਬਖਸ਼ਿਆ ਸਾਨੂੰ ਸਿੱਖਾਂ ਨੂੰ, ਮੇਰੇ ਗੁਰੂ ਦਾ ਪਾਇਆ ਵੇਖ ਲਓ ਅਤੇ ਮੇਰੇ ਪਾਇਆ ਵੇਖ ਲਓ। ਉਹਨੇ ਆਖਿਆ ਕਿਹੜੀ ਚੀਜ਼ ਹੈ ਜਿਹੜੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਾਥੋਂ ਕੋਲ ਲੁਕਾਈ ਹੋਵੇ, ਇਉਂ ਕਹਿ ਲਈਏ ਸਾਡੇ ਨੇ ਕੁਛ ਲੁਕਾਇਆ ਹੀ ਕੋਈ ਨਹੀਂ, ਤੁਹਾਡੇ ਵਾਲੇ ਤੁਹਾਡੇ ਪੱਕਾ ਪਾਇਆ ਹੀ ਕੁਛ ਨਹੀਂ, ਤੁਹਾਨੂੰ ਕੱਖ ਨਹੀਂ ਮਿਲਿਆ। ਉਹਨੇ ਆਖਿਆ ਮੇਰੇ ਗੁਰੂ ਨੇ ਤਾਂ ਸਾਨੂੰ ਸਿੱਖੀ ਬਖਸ਼ੀ, ਪਰਿਵਾਰ ਵਾਰ ਕੇ ਸਭ ਕੁਝ ਨਿਸ਼ਾਵਰ ਕਰਕੇ ਅਤੇ ਆਪਣੇ ਪੁੱਤਰ ਬਣਾਇਆ, ਤੁਹਾਨੂੰ ਕਿਸੇ ਨੇ ਬਣਾਇਆ? ਨੀਵੀਆਂ ਪੈ ਗਈਆਂ ਸੰਗਤ ਜੀ, ਨੀਵੀਆਂ ਜਦੋਂ ਇਤਿਹਾਸ ਨੂੰ ਪੜ੍ਹਾਂਗੇ। ਆਖਿਆ ਮੇਰਾ ਖਾਲਸਾ, ਖਾਲਸਾ ਮੇਰੇ ਰੂਪ ਹੈ ਖਾਸ ਹੈ, ਖਾਲਸੇ ਮੈਂ ਹੋਂ ਕਰੋ ਨਿਵਾਸ, ਜਬ ਲੱਗ ਖਾਲਸਾ ਰਹੇ ਨਿਆਰਾ। ਜਦੋਂ ਤੱਕ ਨਿਆਰਾਪਣ ਰਹੇਗਾ ਨਾ ਦੁਨੀਆਂ ਨਾਲ ਨਿਆਰਾ ਪਾਣਾ, ਤੁਹਾਨੂੰ ਭੇਖ ਬਖਸ਼ਿਆ, ਤੁਹਾਨੂੰ ਲਿਬਾਸ ਬਖਸ਼ਿਆ, ਤੁਹਾਨੂੰ ਨਿਤਨੇਮ ਬਖਸ਼ਿਆ। ਜੇ ਗੁਰੂ ਦਾ ਭੇਖ ਛੱਡ ਕੇ, ਨਿਤਨੇਮ ਛੱਡ ਕੇ, ਕੋਈ ਬਾਬਾ ਲੱਭ ਲਿਆ, ਕੋਈ ਕਵਰ ਮਟੀ ਲੱਭ ਲਈ, ਕਈਆਂ ਦੇ ਮੰਤਰ ਪੜ੍ਹਦੇ ਰਹਿੰਦੇ, ਮੈਂ ਫਾਲੇ ਬਾਬੇ ਤੋਂ ਮੰਤਰ ਲਿਆ ਹੈ, ਜੇ ਤੁਸੀਂ ਇਹਨਾਂ ਭੇਖਾਂ ਲਿਬਾਸਾਂ 'ਚ ਪੈ ਗਏ, ਮੇਰੇ ਬੱਚੇ ਪੈ ਗਏ, ਧੀਆਂ ਪੈ ਗਈਆਂ, ਪੁੱਤਰ ਪੈ ਗਏ, ਕਬਰਾਂ ਦੇ ਪੂਜਕ ਬਣ ਗਏ, ਤੁਹਾਡਾ ਮੇਰਾ ਰਾਜ ਜਿਹੜਾ ਰਿਸ਼ਤਾ ਸਾਂਝ ਉਹ ਤਾਂ ਗੁਰੂ ਚੇਲੇ ਦੀ ਹੈ, ਉਦੋਂ ਤੱਕ ਤੁਹਾਡੀ ਮੈਂ ਸਹਾਇਤਾ ਕਰਾਂਗਾ ਅਤੇ ਤੁਹਾਡੇ 'ਤੇ ਕੁਰਬਾਨ ਜਾਵਾਂਗਾ, ਤੁਹਾਡੀ ਮਦਦ ਕਰਦਾ ਹੋਵਾਂਗਾ। ਜਿਸ ਦਿਨ ਤੁਸੀਂ ਭੇਖ ਤੱਕ ਸੀਮਤ ਰਹਿ ਗਏ ਨਾ ਅਤੇ ਦੁਨੀਆਦਾਰੀ ਦੇ ਲਿਬਾਸ ਪਾ ਲਏ, ਮੁਆਫ ਕਰਿਓ ਭੈਣੋ, 2 ਕੁ ਸਾਲ ਮਸਾ ਹੀ ਲੰਘਦੇ, ਤੁਹਾਡੇ ਭੇਸ ਬਦਲਣ ਲੱਗਿਆ, ਮੈਂ ਦੱਸ ਨਹੀਂ ਸਕਦਾ ਕਿੰਨੇ ਕੁ ਤੁਹਾਡੇ ਲਿਬਾਸ ਨੇ, ਔਰ ਇੰਨੇ ਸਾਡੇ ਲਿਬਾਸ, ਸਾਡੇ ਵੀਰਾਂ ਦੇ ਇੰਨੇ ਲਿਬਾਸ, ਜਿਹੜਾ ਗੁਰੂ ਦਾ ਲਿਬਾਸ ਬਖਸ਼ਿਆ ਸੀ ਨਾ ਇਹ ਸਿੰਘਣੀ, ਗੁਰੂ ਕੇ ਖਾਲਸੇ ਦੇ ਧੀ, ਤੁਹਾਡੇ ਅਮੈਰੀਕਾ 'ਚ ਸਟੱਡੀ ਹੋਈ ਸੀ ਇਸ ਗੱਲ ਦੀ। ਉਹਨਾਂ ਆਖਿਆ ਜੇ ਦੁਨੀਆਂ 'ਚ ਕੋਈ ਸੋਹਣਾ ਮਨੁੱਖ ਹੈ ਨਾ ਅਤੇ ਸਿੱਖ ਜਦੋਂ ਸਾਜਤਾ ਦਸਤਾਰ ਸਜਾ ਕੇ, ਸ਼ਾਇਤਰ ਸਜਾ ਕੇ ਤੁਰਦਾ ਨਾ, ਉਹਦੇ ਨਾਲ ਦਾ ਸੋਹਣਾ ਮਨੁੱਖ ਹੀ ਦੁਨੀਆਂ 'ਤੇ ਹੈ ਨਹੀਂ, ਤੁਹਾਡੇ ਅਮੈਰੀਕਾ 'ਚ ਸਟੱਡੀ ਹੋਈ ਸਭ ਤੋਂ ਸੋਹਣਾ। ਉਹਨਾਂ ਆਖਿਆ ਸਿੱਖ ਸਿੰਘਣੀ ਤਿਆਰ ਪ੍ਰਤਿਆਰ, ਅਤੇ ਗੁਰੂ ਕਾ ਸਿੱਖ ਜਿੱਡਾ ਸੋਹਣਾ, ਇੰਨਾ ਕੋਈ ਇਸਤਰੀ ਕੋਈ ਮਨੁੱਖ ਨਹੀਂ ਸੋਹਣਾ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਾਨੂੰ ਆਪਣਾ ਕਿਹਾ ਸੀ, ਜਬ ਲੱਗ ਖਾਲਸਾ ਰਹੇ ਨਿਆਰਾ ਤਬ ਲੱਗ ਤੇਜ ਦਿਓ ਮੈਂ ਸਾਰਾ, ਜਾਵੇ ਗਏ ਵਿਪਰਨ ਕੀ ਰੀਤ, ਮੈਂ ਨਾ ਕਰੋ ਇਨ ਕੀ ਪ੍ਰਤੀਤ, ਮੈਂ ਭਰੋਸਾ ਨਹੀਂ ਕਰਾਂਗਾ। ਦੂਜੀ ਗੱਲ ਹਜ਼ੂਰ ਨੇ ਹੋਰ ਗੱਲ ਸਾਨੂੰ ਪੱਕੀ ਕੀਤੀ, 5ਵੇਂ ਸਰੂਪ 'ਚ ਇੱਕ ਬਚਨ ਕਿਹਾ ਸੀ, ਡਿੱਗਣਾ ਅਤੇ ਡੋਲਣਾ ਬੰਦੇ ਦਾ ਸੁਭਾਅ ਬਣਿਆ ਰਹਿੰਦਾ ਹੈ। ਕਿਉਂ ਡਿੱਗਦਾ ਡੋਲਦਾ ਹੈ? ਭਰਮ ਦਾ ਸ਼ਿਕਾਰ ਹੈ। ਜਿਵੇਂ ਥਾਲੀ ਭਰੀ ਹੁੰਦੀ ਨਾ ਪਾਣੀ ਨਾਲ, ਉਹ ਕਰੇ ਇੱਧਰ ਨੂੰ, ਕਰੇ ਇੱਧਰ ਨੂੰ, ਕਰੇ ਸੱਜੇ ਨੂੰ, ਕਬੇ ਖੱਬੇ ਨੂੰ, ਉਹ ਟਿਕਦਾ ਨਹੀਂ ਪਾਣੀ। ਜੇ ਭਰਮ ਦਾ ਸ਼ਿਕਾਰ ਹੋਇਆ ਹੋਇਆ ਨਾ, ਸਤਿਗੁਰੂ ਕਹਿਣਗੇ ਤੇ ਮਨ ਡਾਵਾਂ ਡੋਲ ਰਹੇਗਾ। ਮੈਂ ਕਈ ਵਾਰੀ ਬੇਨਤੀ ਕੀਤੀ ਅਤੇ ਤਜਰਬੇ ਨਾਲ ਗੱਲ ਕਹਿੰਦਾ, ਕਰਕੇ ਵੇਖ ਲਿਓ, 40 ਕੁ ਦਿਨ ਤੁਹਾਨੂੰ ਆਪੇ ਗਾਂਹ ਤੋਂ ਕਰਨ ਲੱਗ ਪੈਣਾ। ਜਿਹੜਾ ਸਿੱਖ ਅੰਮ੍ਰਿਤ ਵੇਲੇ ਨੂੰ ਸੰਭਾਲ ਕੇ 5 ਬਾਣੀਆਂ ਦਾ ਨਿਤਨੇਮ ਸ਼ਾਮ ਨੂੰ ਸੋਦਰ ਰਹਿ ਰਾਸ ਕੀਰਤਨ ਸੋਹਿਲਾ, ਜੇ ਕਿ ਤੂੰ ਹੋਰ ਸਮਰੱਥਾ ਬਖਸ਼ ਤੇ ਇਤਿਹਾਸਾਂ ਦੀ ਵਾਰ ਪੜ੍ਹ ਲਓ, ਸੁਖਮਨੀ ਸਾਹਿਬ ਪੜ੍ਹ ਲਓ, ਨਿਤਨੇਮ ਕਰੋ 40 ਕੁ ਦਿਨ,
ਤੇ ਜੇ 41ਵੇਂ ਦਿਨ 'ਚ ਤੁਹਾਡੇ ਮਨ 'ਚ ਭੈੜਾ ਫੁਰਨਾ ਫੁਰੇ ਵੀ ਆਹ ਕੀ ਗੱਲ ਆ ਜੀ, ਆਹ ਸਿੱਖੀ ਦੀ ਕੀ ਗੱਲ ਆ ਜੀ, ਆਹ ਗੁਰੂ ਨੇ ਕੀ ਕੀਤਾ ਜੀ, ਮੈਂ ਇਤਿਹਾਸ ਨੂੰ ਨਹੀਂ ਮੰਨਦਾ, ਮੈਂ ਇਹ ਸਭ ਜਿਹੜਾ ਕੂੜ ਭਰਿਆ ਹੋਇਆ ਨਾ ਦਿਮਾਗ ਦੇ ਅੰਦਰ ਹੈ, ਸਭ ਨਿਕਲ ਜਾਵੇਗਾ। ਇਹ ਕਿਉਂ ਗੱਲਾਂ ਹੋ ਰਹੀਆਂ ਨੇ? ਨਿਤਨੇਮ ਨਹੀਂ ਸਾਡੇ ਕੋਲ ਰਹਿ ਗਿਆ, ਗੁਰੂ ਦੀ ਰਹਿਤ ਨਹੀਂ ਰਹੀ। ਅਤੇ ਗੁਰੂ ਨੇ ਪਹਿਲਾਂ ਹੀ ਲਿਖ ਦਿੱਤਾ ਗੁਰਬਾਣੀ ਵਿੱਚ ਵੀ ਜਿਹੜਾ ਬੰਦਾ ਗੁਰੂ ਦੀ ਗੱਲ ਨੂੰ ਮੰਨਦਾ ਨਹੀਂ, ਨਿਗੁਰਾ ਪਾਉਣਾ ਹੈ, ਉਹ ਬਹੁਤ ਗੱਲਾਂ ਜਾਣਦਾ ਹੈ। ਅਤੇ ਹਰੀ ਦੀ ਦਰਗਾਹ ਵਿੱਚ ਉਹ ਬੰਦਾ ਭ੍ਰਿਸ਼ਟਿਆ ਹੋਇਆ, ਭ੍ਰਿਸ਼ਟਿਆ ਹੋਇਆ। ਹਜੂ ਉਹਨੇ ਗੁਰਬਾਣੀ 'ਚ ਖਿਆਲ ਕੀਤਾ, ਕਹਿਣ ਲੱਗੇ ਜਿਉਂ ਨਿਗੋਰਾ ਬਹੁ ਬਾਤਾਂ ਜਾਣੈ, ਉਹ ਹਰ ਦਰਗਾਹ ਹੈ ਭ੍ਰਸ਼ਟੇ। ਭ੍ਰਿਸ਼ਟਿਆ ਹੋਇਆ ਤਾਂ ਹੀ ਗੱਲਾਂ ਗੁਰੂ ਦੇ ਉਲਟ ਵੀ ਕਰਦਾ, ਬਾਣੀ 'ਤੇ ਵੀ ਕਿੰਤੂ ਪਰੰਤੂ ਕਰੇਗਾ, ਕਿਉਂਕਿ ਨਿਤਨੇਮ ਨਹੀਂ ਰਿਹਾ। ਨਿਤਨੇਮ ਹੀ ਗੁਰਸਿੱਖ ਨਹੀਂ ਕਰੇ ਗਲਤ ਫੈਸਲੇ, ਕਦੇ ਵਿਚਾਰ ਨਹੀਂ ਹੇਠ ਦੇ ਚ ਆਉਣ ਦੇਵੇਗਾ। ਗੁਰੂ ਕਿਰਪਾ ਕਰੇ ਅਸੀਂ ਨਿਤਨੇਮ ਨਾਲ ਜੁੜ ਜਾਈਏ। ਗੁਰੂ ਨੇ ਕਿਹਾ ਮੈਨੂੰ ਭੇਖ ਦੀ ਸਿੱਖੀ ਨਹੀਂ ਚਾਹੀਦੀ, ਭੇਖ ਹੀ ਸਿੱਖ ਨਹੀਂ ਮੈਨੂੰ ਚਾਹੀਦਾ। ਗੁਰੂ ਅਰਜਨ ਸਾਹਿਬ ਨੇ ਕਿਹਾ ਡਾਵਾਂ ਡੋਲ ਤੋਂ ਉਦੋਂ ਤੱਕ ਫਿਰਦਾ ਹੈ ਜਦੋਂ ਤੱਕ ਬੁਰੀ ਸੰਗਤ ਦਾ ਪ੍ਰਭਾਵ ਹੈ ਅਤੇ ਤੂੰ ਹਰ ਵੇਲੇ ਭਰਮ ਦਾ ਸ਼ਿਕਾਰ ਹੋਇਆ ਰਹਿੰਦਾ। ਭਰਮੀ ਬੰਦਾ ਵਹਿਮੀ ਬੰਦੇ ਦਾ ਮਨ ਕਦੇ ਟਿਕਾਅ 'ਚ ਆ ਹੀ ਨਹੀਂ ਸਕਦਾ। ਹਜ਼ੂਰ ਨੇ ਗੁਰਬਾਣੀ 'ਚ ਕਿਹਾ ਪੰਜਵੇਂ ਪਾਤਸ਼ਾਹ ਨੇ ਡੀਂਗਨ ਡੋਲਾ ਤਾਊ ਲਓ ਜੋ ਮਨ ਕੇ ਭਰਮਾ, ਭਰਮ ਕਾਟੇ ਗੁਰੇ ਆਪਣੇ ਪਾਏ ਬਿਸਰਾਮਾ। ਜਦੋਂ ਗੁਰੂ ਕੋਲ ਆਏ, ਗੁਰੂ ਨੇ ਭਰਮ ਨਿਵਿਰਤ ਕਰ ਦਿੱਤਾ ਤੇ ਮਨ ਦਾ ਵਿਸਰਾਮ ਟਕਾ ਬਣ ਗਿਆ, ਹੁਣ ਨਹੀਂ ਮਨ ਡਾਵਾਂ ਡੋਲ ਹੁੰਦਾ। ਗੁਰੂ ਨੇ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਾਨੂੰ ਸਾਵਧਾਨ ਕਰਦਿਆਂ ਕਿਹਾ ਜੇ ਸਿੱਖਾ ਦੋ ਬਿਮਾਰੀਆਂ ਦੁਨੀਆਂ 'ਚ ਬਹੁਤ ਵੱਡੀਆਂ ਨੇ, ਇੱਕ ਭੇਖ ਲਿਬਾਸ, ਕੇਵਲ ਬਾਹਰੀ ਲਿਬਾਸ, ਅਸੀਂ ਵੀ ਸੰਤ ਹੁੰਦੇ ਹਾਂ ਜਾਂ ਅਸੀਂ ਫਲਾਣਾ ਸੌ ਹੁੰਦੇ, ਅਸੀਂ ਟਿਮਕੜਾ ਸੌ ਹੁੰਦੇ ਹਾਂ। ਸਤਿਗੁਰੂ ਨੇ ਕਿਹਾ ਜਿਹੜੇ ਭੇਖ ਹਨ ਇਹ ਨਹੀਂ ਮੈਨੂੰ ਪ੍ਰਵਾਨ, ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸਕੀਨ, ਅੰਤ ਕਾਲ ਕਾਤੀ ਕੱਟਿਓ ਬਾਸ ਨਰਕ ਮੋਲੀਨ। ਸਤਿਗੁਰੂ ਕਹਿੰਦੇ ਮੈਂ ਭੇਖੀ ਸਿੱਖ, ਮੈਨੂੰ ਪ੍ਰਵਾਨ ਨਹੀਂ, ਭੇਖੀ ਮੂੜਾ ਸਿੱਖ। ਤਾਂ ਜਿਹੜੇ ਸਿੱਖ ਦੇ ਅੰਦਰ ਕਦੇ ਜ਼ਿੰਦਗੀ 'ਚ ਭਰਮ ਨਹੀਂ, ਜਿਸ ਸਿੱਖ ਦੇ ਕੋਲ ਭੇਖ ਦੀ ਸਿੱਖੀ ਨਹੀਂ, ਕੇਵਲ ਲਿਬਾਸ ਦੀ ਸਿੱਖੀ ਨਹੀਂ, ਲੋਕ ਵਿਖਾਵੇ ਦੀ ਸਿੱਖੀ ਨਹੀਂ, ਗੁਰੂ ਨੇ ਸਭ ਤੋਂ ਵੱਡੀ ਗੱਲ ਕਹੀ। ਖਾਲਸਾ ਜੀ, ਆਪਾਂ ਦਿਨ ਮਨਾਇਆ ਵਿਸਾਖੀ ਦਾ, ਸਭ ਤੋਂ ਵੱਡੀ ਗੱਲ ਹੈ ਕਿਹਾ ਸੀ ਉਹ ਸਿੱਖ ਜਿਹੜਾ ਭਰਮ ਅਤੇ ਵਹਿਮ ਤੋਂ ਭੁਲੇਖੇ ਤੋਂ ਦੂਰ ਹੈ ਨਾ, ਅੰਦਰੋਂ ਬਾਹਰੋਂ ਸਿੱਖ ਬਣ ਗਿਆ ਹੈ, ਖਾਲਸਾ ਬਣ ਗਿਆ ਹੈ, ਉਹ ਮੇਰੇ ਗੁਰੂ ਸਮਾਨ ਹੋਵੇਗਾ ਅਤੇ ਮੈਂ ਉਹਦਾ ਸੇਵਕ ਹੋਵਾਂਗਾ। ਕਿਸੇ ਮਹਾਂਪੁਰਖ ਨੇ ਐਸੇ ਸ਼ਬਦ ਨਹੀਂ ਕਦੇ ਵਰਤੇ ਜਿਹੜੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਵਰਤੇ। ਪੜ੍ਹਿਆ ਤੁਸੀਂ ਕਈ ਵਾਰ ਹੋਵੇਗਾ, ਗੁਰਮੁਖ ਪਿਆਰੇ ਸੁਣਾਉਂਦੇ ਹੋਣਗੇ। ਭਰਮ ਭੇਖ ਤੇ ਰਹੇ ਨਿਆਰਾ, ਸੋ ਖਾਲਸ ਸਤਿਗੁਰੂ ਹਮਾਰਾ। ਉਹ ਖਾਲਸਾ ਹੈ, ਉਹ ਮੇਰੇ ਗੁਰੂ ਸਮਾਨ ਹੈ, ਮੈਂ ਉਹ 'ਤੇ ਵਿਸ਼ਵਾਸ ਕਰਾਂਗਾ, ਜਦੋਂ ਯਾਦ ਕਰੇਗਾ ਮੈਂ ਹਾਜ਼ਰ ਹੋਵਾਂਗਾ। ਜੇ ਤੂੰ ਗੁਰੂ ਕੇ ਸਿੱਖਾ ਟੁੱਟ ਗਿਓ, ਹਰ ਵੇਲੇ ਬਾਣੀ ਨਾਲ ਟੁੱਟ ਗਿਓ, ਸਿਮਰਨ ਨਾਲ ਟੁੱਟ ਗਿਓ, ਭੇਖ ਦੇ ਸਿੱਖੇ ਗੁਰੂ ਨੂੰ ਪ੍ਰਵਾਨ ਨਹੀਂ, ਸਿਰੇ ਨਹੀਂ ਚੜ੍ਹੇਗੇ। ਗੁਰੂ ਨੇ ਕਿਹਾ ਮੇਰਾ ਖਾਲਸਾ ਹੈ ਤੇ ਅਕਾਲ ਪੁਰਖ ਦਾ ਖਾਲਸਾ ਹੈ। ਮੈਂ ਕਈ ਵਾਰ ਹੈਰਾਨ ਹੁੰਦਾ, ਤੁਸੀਂ ਵੀ ਹੁੰਦੇ ਹੋਵੋਗੇ, ਅਕਸਰ ਤੁਸੀਂ ਵੀ ਵੇਹਦੇ ਹੋ, ਫਿਰਦੇ ਹੋ। ਮੈਂ ਵੀ ਕਈਆਂ ਦੇਸ਼ਾਂ 'ਚ ਗਿਆ, ਵੇਖਿਆ ਸਾਰੇ ਦੇਸ਼ਾਂ ਨੇ ਆਪਣੀ ਫੌਜ ਰੱਖੀ ਹੋਈ ਹੈ। ਇਹ ਅਮੈਰੀਕਾ ਦੀ ਫੌਜ ਹੈ, ਕਨੇਡਾ ਦੀ ਫੌਜ ਹੈ, ਇੰਗਲੈਂਡ ਦੀ ਫੌਜ ਹੈ, ਕੋਈ ਛੋਟੇ ਛੋਟੇ ਮੁਲਕ ਨੇ, ਉਹਨਾਂ ਕੋਲ ਫੌਜ ਹੈ ਨਹੀਂ, ਉਹਨਾਂ ਕੋਲ ਕੋਈ ਫੌਜ ਨਹੀਂ। ਜਿਨ੍ਹਾਂ ਕੋਲ ਫੌਜ ਨਹੀਂ ਨਾ ਹੈਗੀ, ਆਸਟਰੀਆ ਸ਼ਹਿਰ ਹੈ ਵਿਆਨਾ, ਉੱਥੇ ਮੈਂ ਹਰ ਸਾਲ ਜਾਂਦਾ, ਉਹਨਾਂ ਕੋਲ ਆਪਣੀ ਫੌਜ ਹੈ ਨਹੀਂ। ਸਿੰਗਾਪੁਰ ਵਾਲਿਆਂ ਨੇ ਫੌਜ ਨਹੀਂ ਰੱਖੀ, ਬੜੀਆਂ ਕੰਟਰੀਆਂ ਜਿੱਥੇ ਫੌਜ ਹੈ ਨਹੀਂ। ਪਰ ਉਹਨਾਂ ਨੇ ਇੱਕ ਰੂਲ ਬਣਾਇਆ ਵੀ ਜਿਹੜਾ ਧੀ ਪੁੱਤ ਬੱਚੀ ਬੱਚਾ 18 ਸਾਲ ਦਾ ਹੋ ਜਾਵੇ ਨਾ, ਉਹਦੇ ਵਾਸਤੇ 2 ਸਾਲ ਦਾ 3 ਸਾਲ ਦਾ ਕੈਂਪ ਲੱਗੇਗਾ, ਉਹ ਸਾਡੇ ਕੋਲ ਭਰਤੀ ਹੋਵੇਗਾ, ਆ ਕੇ ਉਹਨੂੰ ਹਥਿਆਰ ਚਲਾਉਣ ਦਾ ਢੰਗ ਤਰੀਕਾ ਪਾਓ, ਫੌਜੀ ਬਣਾਇਆ ਜਾਵੇਗਾ। ਉਹਨੂੰ ਫੌਜੀ ਬਣਾਉਣਾ ਵੀ ਰਫਲ ਕਿਵੇਂ ਚਲਾਉਣੀ ਹੈ, ਜੇ ਦੇਸ਼ 'ਤੇ ਬਿਪਤਾ ਬਣ ਜਾਵੇ ਤਾਂ ਲੜਨਾ ਮਰਨਾ ਕਿਵੇਂ ਹੈ। ਲੜਕੀ ਨੂੰ ਵੀ ਸਿਖਾਉਂਦੇ ਨੇ, ਲੜਕੇ ਨੂੰ ਵੀ ਸਿਖਾਉਂਦੇ ਨੇ, ਫੌਜ ਬਣਾਈ ਜਾਂਦੀ ਹੈ, ਉਹਨੂੰ ਕੋਰਸ ਕਰਵਾਏ ਜਾਂਦੇ ਨੇ 3-3 ਸਾਲ ਦੇ, ਵੀ ਇਹ ਫੌਜੀ ਹੈ, ਸਾਡੇ ਮੁਲਕ ਦੀ ਰੱਖਿਆ ਕਰੇਗਾ। ਹਰੇਕ ਦੇਸ਼ ਦੀ ਆਪਣੀ ਫੌਜ ਹੈ, ਨਹੀਂ ਫੌਜ ਦੇ ਬੱਚੇ ਤਿਆਰ ਕੀਤੇ ਜਾਂਦੇ ਨੇ,
ਟ੍ਰੇਨਿੰਗ ਦਿੱਤੀ ਜਾਂਦੀ ਹੈ। ਇਹ ਸਾਰੇ ਮੁਲਕਾਂ ਦੀ ਫੌਜ, ਉਹਨਾਂ ਨੂੰ ਮਾਣ ਹੁੰਦਾ। ਪਰ ਤੁਸੀਂ, ਮੈਂ ਨਹੀਂ ਵੇਖਿਆ, ਤੁਸੀਂ ਕਿਸੇ ਨੇ ਵੇਖਿਆ ਹੋਵੇ ਤਾਂ ਗੱਲ ਵੱਖਰੀ ਹੈ। ਜਿਹੜਾ ਬੰਦਾ ਦਾਅਵਾ ਜਿਤਾਵੇ ਵੀ ਮੈਂ ਅਮੈਰੀਕਾ ਦਾ, ਕਨੇਡਾ ਦਾ ਫੌਜੀ ਜਵਾਨ ਹੈ, ਨਾ ਤਾਂ ਮੈਂ ਵਰਦੀ ਪਾਉਣੀ ਹੈ ਅਤੇ ਨਾ ਮੈਂ ਬੰਦੂਕ ਕੋਲ ਰੱਖਣੀ, ਹਥਿਆਰ ਨਹੀਂ ਮੈਂ ਚਲਾਉਣਾ, ਨਾ ਸਿੱਖਣਾ, ਨਾ ਮੈਂ ਵਰਦੀ ਪਾਉਣੀ ਹੈ। ਮੈਂ ਦੁਨੀਆ ਫਿਰ ਕੇ ਵੇਖੀ, ਮੈਂ ਐਸਾ ਫੌਜੀ ਕਿਸੇ ਮੁਲਕ ਦਾ ਨਹੀਂ ਵੇਖਿਆ ਵੀ ਜਿਹੜਾ ਆਖੇ ਨਾ ਤਾਂ ਮੈਂ ਫੌਜੀ ਦੀ ਜਿਹਾ ਕਾਨੂੰਨ ਸਿੱਖਣਾ, ਨਾ ਵਰਦੀ ਪਾਉਣੀ ਹੈ, ਨਾ ਰਾਈਫਲ ਹਥਿਆਰ ਕੋਲ ਰੱਖਣਾ ਹੈ। ਰਾਜਿਆਂ ਦੀ ਫੌਜ, ਜਿਹੜੀ ਰਾਜਿਆਂ ਦੀ ਫੌਜ, ਕੋਈ ਆਕੀ ਨਹੀਂ ਹੋ ਸਕਦਾ। ਜਿਹੜਾ ਫੌਜੀ ਹੈ ਨਾ, ਉਹਨੂੰ ਸ਼ਸਤਰ ਬਸਤਰ, ਉਹਦੀ ਵਰਦੀ ਜਿਹੜੀ ਹੈ ਨਾ, ਉਹਨੂੰ ਪਾਉਣੀ ਪਵੇਗੀ, ਉਹਦੀ ਵੱਖਰੀ ਪਹਿਚਾਣ, ਤਾਂ ਜੇ ਉਹਦੀ ਫੌਜ ਦੀ ਵਰਤੀ ਹੈ। ਪਰ ਮੈਂ ਹੈਰਾਨ ਹਾਂ ਵੀ ਜਿਹੜੀ ਫੌਜ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਖਿਆ ਨੇ ਮੇਰੇ ਕਾਲ ਪੁਰਖ ਦੀ ਫੌਜ ਹੈ, ਇਸ ਫੌਜ ਨੇ ਤਾਂ ਇੰਨਾ ਥੱਲਾ ਲਾਇਆ, ਹੈਰਾਨ ਹੋ ਜਾਈਦਾ। ਕਿੰਨੇ ਰੰਗ, ਕਿੰਨੇ ਡੰਗ, ਕਿੰਨੇ ਲਿਬਾਸ, ਜੋ ਮਰਜ਼ੀ ਕਰਦੇ ਫਿਰੋ। ਭਾਈ ਗੁਰਦਾਸ ਸਾਹਿਬ ਨੇ ਕਿਹਾ ਇੰਨਾ ਕਲਯੁੱਗ ਆ ਗਿਆ, ਕੋਈ ਨਾ ਕਿਸੇ ਵਰਜਾਈ ਸੋਈ ਕਰੇ ਜੋਈ ਮਨ ਭਾਵੈ, ਕੋਈ ਕਿਸੇ ਨੂੰ ਵਰਜਣ ਵਾਲਾ, ਕੋਈ ਰੋਕਣ ਟੋਕਣ ਵਾਲਾ ਦੁਨੀਆਂ 'ਤੇ ਰਿਹਾ ਹੀ ਕੋਈ ਨਹੀਂ। ਜੋ ਜੀ ਕਰਦਾ, ਜੀ ਕਰੇ ਪੱਗ ਲਾ ਦਿਓ, ਜੀ ਕਰੇ ਰੱਖ ਲਓ, ਜੀ ਕਰੇ ਕੇਸ ਮੁੰਨ ਲਓ, ਦਾੜੀ ਮੁੰਨ ਲਓ, ਜੋ ਮਰਜ਼ੀ ਖਾਂਦੇ ਪੀਂਦੇ ਫਿਰੋ। ਪੁੱਛੋ ਕੌਣ ਹੁੰਦੇ ਹੋ, ਸਿੱਖ ਹੁੰਦੇ ਜੀ, ਸਿੱਖ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਖਿਆ ਮੇਰਾ ਖਾਲਸਾ, ਅਤੇ ਖਾਲਸਾ ਤਾਂ ਅਕਾਲ ਪੁਰਖ ਦੀ ਫੌਜ ਹੈ, ਫੌਜੀ ਜਵਾਨ ਹੈ, ਨਾ ਸਾਡੇ ਕੋਲ ਫੌਜੀ ਵਰਦੀ ਲਿਬਾਸ ਸਿੱਖਾਂ ਵਾਲਾ ਰਿਹਾ, ਨਾ ਸਾਡੇ ਕੋਲ ਗੁਰਬਾਣੀ ਦੇ ਸ਼ਸਤਰ ਹਥਿਆਰ ਰਹੇ, ਨਾ ਗਾਤਰੇ ਕਿਰਪਾਨ ਰਹੇ। ਹਾਂ, ਅਸੀਂ ਫੌਜ ਖਾਲਸਾ ਅਕਾਲ ਪੁਰਖ ਕੀ ਫੌਜ ਹੈ, ਬੜੀ ਅਨੋਖੀ ਫੌਜ, ਬੜੀ ਵੱਖਰੀ ਫੌਜ ਹੈ। ਨਹੀਂ ਖਾਲਸਾ ਜੀ, ਕਿਸੇ ਦਿਨ ਨੂੰ ਮਨਾ ਲੈਣਾ ਕੋਈ ਮਾੜੀ ਗੱਲ ਨਹੀਂ, ਚੰਗੀ ਗੱਲ ਹੈ। ਪਰ ਜਿਸ ਕਾ ਦਿਨ ਮਨਾਤੇ ਹੋ ਨਾ, ਦਿਨ ਕੀ ਬਾਤ ਵੀ ਸਮਝੋ। ਜਿਸ ਗੁਰੂ ਦਾ ਦਿਨ ਮਨਾ ਰਹੇ ਹੋ, ਵਿਸਾਖੀ ਦਾ ਪੁਰਬ ਹੈ, ਜੇ ਸਾਡੇ ਵਿੱਚੋਂ ਕੋਈ ਦਾੜੀ ਕੇਸ ਨਹੀਂ ਰੱਖਦਾ, ਕੋਈ ਗੁਰੂ ਦੇ ਜਹਾਜ਼ 'ਤੇ ਨਹੀਂ ਚੜ੍ਹਨ ਨੂੰ ਤਿਆਰ, ਕੋਈ ਸਿੱਖੀ ਦੀ ਗੱਲ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਇੱਕ ਗੱਲ ਵੀ ਮੰਨਣ ਨੂੰ ਤਿਆਰ ਨਹੀਂ, ਮਨਾਓ ਦਿਨ, ਮਨਾਈ ਜਾਓ, ਕੋਈ ਗੱਲ ਕੀ ਫਰਕ ਪੈਂਦਾ, ਜਿੰਨਾ ਮਰਜ਼ੀ ਮਨਾਈ ਜਾਓ। ਛੋਟੀ ਜਿਹੀ ਇੱਕ ਘਟਨਾ ਸੁਣਾ ਲਵਾਂ, ਮੇਰਾ ਟਾਈਮ ਵੀ ਥੋੜ੍ਹਾ ਰਹਿ ਗਿਆ ਹੈ। ਕਦੇ ਤੁਹਾਡੇ 'ਚ ਇੱਕ ਵਿਰਾਗ ਵਾਹਿਗੁਰੂ, ਇੱਕ ਗ੍ਰੰਥ ਹੈ ਚਾਣਕ, ਚਾਣਕ ਰਿਖੀ ਦਾ ਲਿਖਿਆ ਚਣਾਕਾ ਗ੍ਰੰਥ, ਮਹਾਂਪੁਰਸ਼ਾਂ ਨੇ ਪੜ੍ਹਾਇਆ ਸੀ, ਚਣਾਕਾ ਗ੍ਰੰਥ ਹੈ। ਜਿਹਨੇ ਕਿਤੇ ਰਾਜਨੀਤੀ 'ਚ ਪੈਣਾ ਹੋਵੇ ਨਾ, ਉਹਨੂੰ ਗ੍ਰੰਥ ਜ਼ਰੂਰ ਪੜ੍ਹਨਾ ਚਾਹੀਦਾ ਹੈ। ਉਹਨੇ ਬੱਚਿਆਂ ਬਾਰੇ ਵੀ ਸਾਨੂੰ ਸਿੱਖਿਆ ਦਿੱਤੀ। ਉਹ ਕਹਿੰਦੇ ਵੀ ਜਦੋਂ 5 ਸਾਲ ਤੱਕ ਬੱਚਾ ਜਿਹੜਾ ਨਾ, ਲਾਡ ਪਿਆਰ ਕਰੋ, ਕਿਉਂਕਿ ਛੋਟਾ ਹੈ ਬੱਚਾ। ਜਦੋਂ ਬੱਚਾ 6ਵੇਂ ਸਾਲ 'ਚ ਹੋ ਜਾਵੇ ਨਾ, ਉਹ 'ਤੇ ਕੰਟਰੋਲ ਕਰਨਾ ਸ਼ੁਰੂ ਕਰ ਦਿਓ, ਉਹਨੂੰ ਕਾਬੂ ਕਰਕੇ ਰੱਖੋ। ਰੰਬਾ 'ਤੇ ਬੱਚਾ ਚੰਡਿਆ ਹੀ ਕੰਮ ਦਿੰਦਾ ਹੈ, ਉਹਨੂੰ ਕਾਬੂ ਵਿੱਚ ਰੱਖੋ। 16 ਸਾਲ ਤੱਕ ਬੱਚੇ 'ਤੇ ਕੰਟਰੋਲ ਰੱਖੋ, ਪੂਰਾ ਦਬਕਾ ਦਬਕਾ ਰੱਖੋ। ਜਦੋਂ 16 ਤੋਂ ਉੱਪਰ ਚੜ੍ਹ ਜਾਏ ਨਾ, ਫਿਰ ਇਹਨੂੰ ਪਿਆਰ, ਕਿਉਂਕਿ ਬਰਾਬਰ ਦਾ ਹੋ ਗਿਆ, ਫਿਰ ਇਹਨੂੰ ਪਿਆਰ ਨਾਲ ਪਲੋਸੋ। ਤੁਹਾਡੀ ਉਹ ਸਿੱਖਿਆ ਦਿੱਤੀ ਹੋਈ ਹੈ ਨਾ, 10 ਸਾਲ ਉਹ ਕੰਮ ਆ ਜਾਵੇਗੀ। 5 ਵਰਖ ਕੋ ਲਾੜ ਹੈ, ਤਾੜਨਾ ਹੈ ਖਟਮਾ ਹੈ, ਪੁੱਤਰ ਮਿੱਤਰ ਤਬ ਹੋਤ ਹੈ ਜਬ ਖੋੜ ਤੱਕ ਜਾਹੈ। ਇਹ ਰਾਜਨੀਤੀ 'ਚ ਲਿਖਿਆ ਉਹਨਾਂ ਨੇ। ਉਹਨੇ ਲਿਖਿਆ ਵੀ 16-17 ਨਾ ਸ਼ਰਾਬੀ, ਕਦੇ ਪਟਨੇ ਸਾਹਿਬ ਜਾਓ ਨਾ, ਸ਼ਹਿਰ ਇੱਧਰ ਇਹਦਾ ਲੰਮਾ ਸ਼ਹਿਰ, ਕਦੇ ਵਿਆਖਿਆ ਕਰਾਂਗਾ, ਬਹੁਤ ਲੰਮਾ ਇਤਿਹਾਸ ਆ ਪਟਨੇ ਦਾ। ਔਰ ਉਹ ਪਟਨਾ ਸ਼ਹਿਰ ਦੇ ਨਾਲ ਗੰਗਾ ਵਗਦੀ ਹੈ, ਲੰਮਾ ਸ਼ਹਿਰ ਹੈ, ਪਰਲੇ ਬਣਿਓ ਦੁੱਧ ਆਉਂਦਾ ਬੇੜੀਆਂ 'ਤੇ, ਹੋਰ ਸਾਜੋ ਸਮਾਨ ਆਉਂਦਾ, ਅਤੇ ਇੱਧਰੋਂ ਸ਼ਹਿਰ 'ਚੋਂ ਘਰ ਦੀ ਵਰਤੋਂ ਦਾ ਸਮਾਨ ਲੈ ਕੇ ਲੋਕ ਜਾਂਦੇ ਨੇ। ਉਹਦਾ ਨਕਸ਼ਾ ਖਿੱਚਿਆ ਚਾਣਕ ਰਿਖੇ ਨੇ। ਉਹ ਕਹਿੰਦੇ ਵੀ 16-17 ਸ਼ਰਾਬੀ ਉਹ ਸ਼ਹਿਰ 'ਚ ਆਏ, ਬੇੜੀ 'ਤੇ ਪਾਰ ਕਰਕੇ ਨਾ ਨਦੀ, ਸ਼ਹਿਰ ਆਏ ਅਤੇ ਸਾਜੋ ਸਮਾਨ ਖਰੀਦ ਲਿਆ, ਸ਼ਾਮ ਨੂੰ ਸਾਰੀ ਸ਼ਰਾਬ ਦੇ ਨਸ਼ੇ ਨਾਲ ਧੁੱਤ ਹੋ ਗਏ। ਹੁਣ ਪਾਰਲੇ ਬੰਨੇ ਜਾਣਾ, ਰਾਤ ਵੀ ਪੈ ਗਈ, ਉਹ ਬੇੜੀ 'ਤੇ ਜਾ ਚੜ੍ਹੇ। ਹੁਣ ਸ਼ਰਾਬੀ 'ਤੇ ਇੱਕ ਸੰਭਾਲਣਾ ਬੜਾ ਔਖਾ ਹੁੰਦਾ, ਅਤੇ ਉਹ 16 ਦੇ 16 ਹੀ ਸ਼ਰਾਬੀ, ਉਹ ਹੁਣ ਬੇੜੀ ਵਾਲੇ ਨੂੰ ਵੀ ਕੰਮ ਨਾ ਕਰਨ ਦੇਣਾ, ਉਹ ਤਾਂ ਉਹ ਵਾਂਝ ਜਿਹਾ ਵੀ ਫੜ ਲਿਆ, ਦੂਜੇ ਨੇ ਚੱਪੂ ਫੜ ਲਿਆ। ਹਨੇਰੀ ਰਾਤ ਹੈ, ਕੋਈ ਵਾਂਝ ਲਾਈ ਜਾਂਦਾ, ਕੋਈ ਚੱਪੂ ਲਾਈ ਜਾਂਦਾ, ਦੇਹ ਤੜਦੀ, ਨਸ਼ੇ 'ਚ ਤੋਤੋ ਹੋਏ ਹੋਏ। ਜਦੋਂ ਤੜਕਾ ਜਿਹਾ ਹੋਇਆ ਨਾ, ਨਸ਼ਾ ਕੁਝ ਉਤਰਿਆ ਅਤੇ ਕਹਿਣ ਲੱਗੇ ਵੀ ਸਾਰੀ ਰਾਤ ਲੰਘ ਚੱਲੀ ਹੈ,
ਬੇੜੀ ਨੂੰ ਵੰਝ ਲਾਉਂਦੇ ਚੱਪੂ ਲਾਉਂਦੇ ਆ, ਪਾਰਲਾ ਬੰਨਾ ਕਿੰਨੀ ਕੁ ਦੂਰ ਰਹਿ ਗਿਆ, ਉੱਠ ਕੇ ਵੇਖੋ ਤਾਂ ਸਹੀ। ਜਦੋਂ ਵੇਖਿਆ ਨਾ ਉਹ ਤੁਹਾਡਾ ਪਲਾ, ਜੇ ਰਾਤ ਕਿਸੇ ਨੇ ਬੇੜੀ ਦਾ ਰੱਸਾ ਤਾਂ ਖੋਲਿਆ ਹੀ ਨਹੀਂ, ਬੇੜੀ ਉੱਥੇ ਹੀ ਬੱਧੀ ਹੋਈ ਹੈ, ਸਾਰੀ ਰਾਤ ਚੱਪੂ ਵੰਝ ਲਾਈ ਗਏ, ਬੇੜੀ ਉੱਥੇ ਬੱਧੀ ਹੋਈ ਹੈ। ਮੈਨੂੰ ਮੁਆਫ਼ ਕਰਿਓ ਜੇ ਜੀਵਨ ਦੀ ਬੇੜ ਵਿੱਚ ਪਰਿਵਰਤਨ ਨਹੀਂ ਨਾ ਆਇਆ ਕੋਈ, ਜੇ ਘਰਾਂ 'ਚੋਂ ਨਿਤਨੇਮ ਗਾਇਬ ਹੋ ਗਏ, ਦਾੜੀਆਂ ਕੇਸ ਗਾਇਬ ਹੋ ਗਏ ਨੇ, ਅੰਮ੍ਰਿਤ ਵੇਲਾ ਗਾਇਬ ਹੋ ਗਿਆ, ਗੰਦਾ ਟੀ ਵੀ ਚੱਲਦਾ, ਗੰਦ ਮੰਦ ਚੱਲਦਾ, ਸਿੱਖੀ ਦੀਆਂ ਨਿਸ਼ਾਨੀਆਂ ਘਰਾਂ 'ਚੋਂ ਗਾਇਬ ਹੋ ਰਹੀਆਂ ਨੇ, ਸਾਡੀ ਸੰਤਾਨ ਸੀ ਜਿਹਨੂੰ ਸਾਂਭ ਕੇ ਰੱਖਣਾ ਸੀ। ਇੱਥੇ ਵਿਸਾਖੀ ਦਾ ਪੁਰਬ ਮਨਾਇਆ ਸੀ, ਕਵੀ ਦਰਬਾਰ ਵੀ ਹੋਇਆ ਸੀ ਰਾਤ ਨੂੰ, ਮੈਂ ਵੀ ਇੱਥੇ ਸਾਂ। ਇੱਥੇ ਇਸੇ ਤਰ੍ਹਾਂ ਬੈਂਸ ਸਾਹਿਬ ਗੁਜ਼ਰ ਗਏ ਨੇ, ਭਾਈ ਮਨਵੀਰ ਸਿੰਘ ਦੇ ਮਾਮਾ ਜੀ ਹੁੰਦੇ, ਸ਼ਹੀਦ ਭਾਈ ਮਨਵੀਰ ਸਿੰਘ ਦੇ। ਉਹਨਾਂ ਨੇ ਦੋ ਗੱਲਾਂ ਆਖੀਆਂ ਮੈਨੂੰ ਬੜੀਆਂ ਚੰਗੀਆਂ ਲੱਗੀਆਂ ਅਤੇ ਮੈਂ ਕਈ ਥਾਈਂ ਸੁਣਾਈਆਂ, ਮੈਂ ਯਾਦ ਕਰ ਲਈਆਂ ਦੋਵੇਂ ਗੱਲਾਂ। ਉਹਨਾਂ ਨੇ ਇੱਕ ਗੱਲ ਕਹੀ ਸੀ, ਉਹ ਦੁਨੀਆਂ ਦੇ ਲੋਕ ਕਵਿਤਾ ਗਾਈ ਸੀ, ਮੈਂ ਤੁਹਾਨੂੰ ਦੱਸਦਾ। ਉਹਨਾਂ ਨੇ ਆਖਿਆ ਸੀ ਇਹ ਦੁਨੀਆਂ ਦੇ ਲੋਕ, ਸਰਦਾਰ ਭਜਨ ਸਿੰਘ ਉਹਨਾਂ ਦਾ ਨਾਂ ਸੀ, ਤੁਹਾਨੂੰ ਸਾਰਾ ਪਤਾ ਹੀ ਹੈ। ਉਹਨਾਂ ਨੇ ਕਵਿਤਾ ਗਾਉਂਦਿਆਂ ਗਾਉਂਦਿਆਂ ਕਿਹਾ ਸੀ, ਸਾਡੇ ਧੀਆਂ ਪੁੱਤਰੇ ਬੂਟੇ ਲਾਏ ਨੇ ਬੂਟੇ। ਜਦੋਂ ਬੱਚਾ ਜਨਮ ਲੈਂਦਾ ਨਾ, ਘਰ ਆ ਜਾਂਦੇ ਨੇ ਮੰਗਣ ਵਾਲੇ, ਮਰਾਸੀ ਬਰਾਦਰੀ, ਹੋਰ ਬਰਾਦਰੀਆਂ ਆ ਜਾਂਦੀਆਂ, ਖੁਸਰੇ ਆ ਜਾਂਦੇ ਨੇ, ਇੰਨਾ ਲਾਗ ਚਾਹੀਦਾ, ਖੁਸ਼ੀ ਦਾ ਮੌਕਾ ਹੈ, ਅਤੇ ਤੁਹਾਡੀ ਵੇਲ ਵਧੀ, ਵੇਲ ਵੇਲ ਕਾਹਦੀ, ਬੂਟਿਆਂ ਦੀ ਵਧਦੀ ਨਾ, ਪੁੱਤਰ ਬੂਟਾ ਵੇਲ ਵਧੀ ਤੁਹਾਡੀ, ਅਤੇ ਲਿਆਓ ਸਾਨੂੰ, ਸਾਡਾ ਬਣਦਾ ਹੱਕ ਹੈ, ਵੇਲ ਵੱਧਦੀ ਹੈ, ਬੂਟੇ ਦੀ ਵੇਲ ਵਧੀ ਹੈ। ਔਰ ਪਰ ਇੱਕ ਗੱਲ ਯਾਦ ਰੱਖਿਓ, ਉਹਨੇ ਆਖਿਆ ਧੀਆਂ ਪੁੱਤਰ ਸੰਤਾਨ ਬੂਟੇ ਹੁੰਦੇ ਨੇ, ਜਿਹੜਾ ਬੂਟਾ ਛਾਂਗ ਦੀਏ ਨਾ, ਉਹਦੀ ਛਾਂ ਦੀ ਆਸ ਰੱਖਣੀ ਮੂਰਖਤਾਈ ਹੁੰਦੀ ਹੈ। ਬੂਟਾ ਤਾਂ ਛਾਂਗ ਦਿੱਤਾ, ਹੁਣ ਤੁਸੀਂ ਆਖੋ ਮੈਂ ਮੰਜੀ ਛਾਵੇਂ ਡਾਹ ਕੇ ਮੈਂ ਬਹਾਂ, ਆਪੇ ਦੀ ਛਾਂ ਕੇ ਤਾਂ ਮੰਜੀ ਕਿੱਥੇ ਡਾਉਣੀ ਹੈ, ਧੁੱਪੇ ਹੀ ਬਹਿਣਾ ਪਵੇਗਾ। ਉਹਨਾਂ ਨੇ ਕਵਿਤਾ ਗਾਈ ਸੀ, ਮੈਨੂੰ ਯਾਦ ਰਿਹਾ ਟੱਪਾ ਉਹਨਾਂ ਦਾ ਗਾਇਆ ਹੋਇਆ, ਜਾਗੋ ਕੇ ਬੂਟੇ ਸਾਂਭੀਏ, ਲਾਏ ਜੋ ਰਾਵਾਂ ਵਾਸਤੇ, ਪਛੜ ਗਏ ਜੇ ਵੇਲਿਓ ਤਰਸੋਂਗੇ ਛਾਵਾਂ ਵਾਸਤੇ। ਜੇ ਆਪਣੇ ਪੁੱਤਰਾਂ 'ਤੇ ਕੰਟਰੋਲ ਨਾ ਕੀਤਾ, ਅਮੈਰੀਕਾ ਦਾ ਚਾਅ ਚੜਿਆ ਰਿਹਾ ਪਿਆ ਸੀ, ਅਮੈਰੀਕਾ ਆ ਗਏ ਹਾਂ, ਇਹ ਕੋਈ ਸਵਰਗ ਹੀ ਥੋੜ੍ਹਾ, ਤੁਸੀਂ ਆ ਗਏ ਜੇ, ਵੀ ਉੱਥੋਂ ਤੁਹਾਨੂੰ ਜੇ ਆ ਹੀ ਗਏ ਜੇ, ਤਾਂ ਫਿਰ ਸਿੱਖੀ ਗੁਰੂ ਨਾਨਕ ਦੀ ਬਖਸ਼ੀ ਤੋਂ ਮੂੰਹ ਕਿਉਂ ਫੇਰੀਏ, ਕਿਉਂ ਗੁਰੂ ਦੀ ਸਿੱਖੀ ਤੋਂ ਮੁਨਕਰ ਹੋਈਏ, ਕਿਉਂ ਨਹੀਂ ਬੱਚਿਆਂ ਨੂੰ ਸਿੱਖਿਆ ਦਿੰਦੇ, ਕਿਉਂ ਨਹੀਂ ਆਪ ਅੰਮ੍ਰਿਤ ਵੇਲੇ ਉੱਠਦੇ, ਕਿਉਂ ਨਹੀਂ ਗੁਰੂ ਦੀ ਯਾਦ ਵਿੱਚ ਜੁੜਦੇ। ਜੁੜ ਜਾਣਾ ਜ਼ਿੰਦਗੀ ਹੈ, ਟੁੱਟ ਜਾਣਾ ਇੱਕ ਮੌਤ ਹੈ। ਜੇ ਬੇੜੀ ਦਾ ਰੱਸਾ ਉਸ ਤਰ੍ਹਾਂ ਵੱਧਦਾ ਰਿਹਾ, ਤਾਂ ਜਿੰਨੇ ਮਰਜ਼ੀ ਲੰਗਰਾਂ ਦੇ ਚੱਪੂ ਲਾਈ ਜਾਓ, ਕਰੀ ਜਾਓ ਪ੍ਰਬੰਧ, ਪਰ ਕੁਝ ਨਾ ਕੁਝ, ਕੁਝ ਨਾ ਕੁਝ ਤਾਂ ਜੁੜ ਜਾਈਏ ਸੰਗਤ ਜੀ, ਜੁੜ ਜਾਣਾ। ਰੋਜ਼ ਪੜ੍ਹਦੇ ਨਾ, ਆਖਾਂ ਜੀਵਾਂ ਵਿਸਰੈ ਮਰ ਜਾਓ, ਜੇ ਜੁੜ ਜਾਣਾ ਤੇ ਜ਼ਿੰਦਗੀ ਹੈ, ਟੁੱਟ ਜਾਣਾ ਮੌਤ ਹੈ। ਗੁਰੂ ਦੀ ਸਿੱਖੀ ਕਮਾਈਏ ਤੇ ਚੜ੍ਹਦੀ ਕਲਾ ਵਿੱਚ ਹੋਈਏ। ਇੱਕ ਗੱਲ ਮੈਂ ਹੋਰ ਬੇਨਤੀ ਕਰਕੇ ਸਮਾਪਤੀ ਕਰਾਂ, ਗੁਰੂ ਨੇ, ਗੁਰੂ ਗ੍ਰੰਥ ਸਾਹਿਬ ਨੇ ਬੜੇ ਕਮਾਲ ਦੇ ਬਚਨ ਲਿਖੇ, ਇਹ ਗੱਲ ਵੱਖਰੀ ਹੈ ਵੀ ਅਸੀਂ ਕਦੇ ਸੁਣਨ ਵਾਸਤੇ ਇਹਦੇ ਕੋਲ ਬੈਠੇ ਹੀ ਨਹੀਂ, ਕਦੇ ਖਾਂਡ ਭੜ ਰੱਖਿਆ ਹੁੰਦਾ ਵਿਚਾਰੇ, ਗ੍ਰੰਥੀ ਕਰਨ ਨਾ ਕਰਨ ਉਹਨਾਂ ਦੀ ਸਿਰਦਰਦੀ ਹੈ, ਸਾਡੇ ਕੋਲ ਕੋਈ ਟਾਈਮ ਨਹੀਂ। ਕੋਈ ਦੁਨੀਆਂ ਦੀ ਐਸੀ ਗੱਲ ਨਹੀਂ ਹੈ, ਜੁਗੋ ਜੁਗਾ ਟਲ ਧਰਮੀ ਪਿਤਾ ਨੇ, ਵੀ ਸਾਡੇ ਮਨ ਦੀ ਕੋਈ ਗੱਲ ਹੋਵੇ ਤਾਂ ਅਸੀਂ ਗੁਰੂ ਨੂੰ ਪੁੱਛਣੀ, ਹੋਰ ਕਿਹਦੇ ਕੋਲ ਜਾਣਾ, ਅਤੇ ਗੁਰੂ ਸਾਨੂੰ ਦੱਸਦਾ ਹੀ ਨਾ ਹੋਵੇ, ਪਰ ਅਸੀਂ ਕਦੇ ਪੁੱਛਿਆ ਨਹੀਂ ਉਹਨਾਂ ਨੂੰ। ਇੱਕ ਸਿਰੇ ਦਾ ਬਚਨ ਮੈਂ ਤੁਹਾਨੂੰ ਦੱਸਣਾ, ਵੀ ਬੜਾ ਦੁਨੀਆਂ 'ਚ ਚੱਲਦਾ, ਇੱਕ ਦੂਜੇ ਨੂੰ ਨੀਵਾਂ ਵਿਖਾਉਣਾ, ਇੱਕ ਦੂਜੇ ਨੂੰ ਹੋਰ ਕਈ ਗੱਲਾਂ ਕਰਨੀਆਂ, ਊਲ ਜਲੂਲ ਕਰੇ ਸੋਭਾ ਨਹੀਂ ਪੈਂਦੇ, ਚੁੱਕਣਾ ਪੱਥਰ ਪਾੜ ਦਿੰਦੀ ਹੈ ਕਿਸੇ ਬੰਦੇ ਨੂੰ, ਰੋਜ਼ ਤੁਸੀਂ ਆਖੀ ਜਾਓ ਨਾ ਆਖੀ ਜਾਓ। ਲਾਲੀਆਂ ਹੁੰਦੀਆਂ ਗਿਟਾਰਾਂ ਜੀਆਂ, ਕਈ ਇਲਾਕੇ ਦੇ ਲੋਕ ਗਿਟਾਰ ਬੋਲਦੇ, ਕਈ ਲਾਲੀ ਬੋਲਦੇ ਨੇ, ਉਹ ਮੱਝ ਹੋਵੇ ਝੋਟਾ ਹੋਵੇ ਉਹਨੂੰ ਸਹਿਜੋ ਸਹਿਜੋ ਸਹਿਜ ਨਾ, ਉੱਤੇ ਖੁਰਚਦੀ ਕੀ ਡੇਗ ਹੀ ਲੈਂਦੀ ਹੈ, ਉਹ ਪਸ਼ੂ ਬਹਿ ਜਾਂਦਾ ਚਲੋ ਖਾਰ ਚੀਜ਼ਾਂ ਨੂੰ ਕਰਦੇ ਨੇ, ਉਹ ਨਿੱਕੀ ਜਿਹੀ ਗਿਟਾਰ ਏਡੇ ਵੱਡੇ ਪਸ਼ੂ ਝੋਟੇ ਨੂੰ ਮੱਝ ਨੂੰ ਥੱਲੇ ਬਿਠਾ ਲੈਂਦੇ ਹੈ। ਜਿਹੜੀ ਚੁਗਲੀ ਨਿੰਦਿਆ ਈਰਖਾ ਹੈ ਨਾ ਬੰਦੇ ਨੇ ਚੁੱਕਣਾ ਹੈ, ਇਹ ਬਹੁਤ ਨੁਕਸਾਨ ਕਰਦੀ ਹੈ ਅਤੇ ਅਸਰ ਬੰਦੇ 'ਤੇ ਕਰਦੀ ਹੈ। ਮੈਂ ਤੁਹਾਨੂੰ ਸਿਰੇ ਦਾ ਇੱਕ ਬਚਨ ਸੁਣਾ ਜਾਣਾ, ਕਦੇ ਫਿਰ ਸਮਾਂ ਬਣਿਆ ਗੁਰੂ ਦੀਆਂ ਗੱਲਾਂ ਪਾਵਾਂ ਬਾਤਾਂ ਪਾਵਾਂਗੇ, ਗੁਰੂ ਗ੍ਰੰਥ ਸਾਹਿਬ ਦਾ ਬਚਨ, ਬਾਹਰੋਂ ਤਾਂ ਕੋਈ ਗੱਲ ਕਰਨੀ ਨਹੀਂ ਨਾ ਆਪਾਂ। ਤੁਹਾਨੂੰ ਪਤਾ ਹੈ ਭਗਤਾਂ ਦੀ ਦੁਨੀਆਂ ਵਿੱਚੋਂ ਗੁਰੂ ਨੇ ਡੰਕੇ ਦੀ ਚੋਟ ਨਾਲ ਕਿਹਾ ਸੀ, ਦੋ ਭਗਤਾਂ ਦਾ ਜ਼ਿਕਰ ਹੈ, ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ।
ਪੰਜ ਸਾਲ ਦਾ ਧਰੂਹ ਅਤੇ ਪੰਜ ਸਾਲ ਦਾ ਪ੍ਰਹਿਲਾਦ ਬਚਪਨ ਤੋਂ ਭਗਤ ਬਣ ਗਏ। ਭਗਤ ਪ੍ਰਹਿਲਾਦ ਨਾਲ ਇੰਨਾ ਬਾਪ ਨੇ ਕਹਿਰ ਕਮਾਇਆ, ਇੰਨਾ ਕਹਿਰ ਕਮਾਇਆ, ਸਗੀ ਭੂਆ ਵੀ ਉਹੋ ਜਿਹੀ, ਸਾਰਾ ਟੱਬਰ ਲਾਉਣਾ ਹੀ ਉਹੋ ਜਿਹਾ, ਬਹੁਤ ਵੱਡਾ ਕਹਿਰ ਕਮਾਇਆ ਉਹਨੇ। ਜ਼ਹਿਰੀਲੀ ਪਿਸ਼ਾਕ ਪਰਵਾ ਦਿੱਤੀ, ਪਹਾੜ ਤੋਂ ਸਟਵਾ ਦਿੱਤਾ, ਕੋਠੇ ਅੰਦਰ ਬੰਦ ਕਰਕੇ ਨਾ ਬਾਹਰੋਂ ਤਾਲਾ ਲਾ ਦਿੱਤਾ, ਪ੍ਰਹਿਲਾਦ ਕੋਠੇ ਵਿੱਚ ਰਾਖਿਆ ਬਾਰ ਦੀਆ ਤਾਲਾ, ਗੁਰਬਾਣੀ 'ਚ ਬਚਨ ਲਿਖੇ। ਬਹੁਤ ਧੱਕੇਸ਼ਾਹੀ ਹੋਈ ਅਤੇ 5.5 ਸਾਲ ਦੀ ਉਮਰ ਦਾ ਬੱਚਾ ਡੋਲਿਆ ਨਹੀਂ। ਖੀਰ ਰੱਬ ਦੇ ਘਰ 'ਚ ਉਹਦੀ ਕੀਤੀ ਭਗਤੀ ਪ੍ਰਵਾਨ ਹੋ ਗਈ ਅਤੇ ਬਾਪ ਜਦੋਂ ਮਾਰਨ ਵਾਸਤੇ ਤੁਲ ਗਿਆ ਤਾਂ ਉਹਨੇ ਤੱਤਾ ਥੰਮ ਕਰਕੇ ਆਖਿਆ, ਇਹਦੇ ਨੇ ਜੱਪੀ ਪਾ ਕੇ ਵਿਖਾ ਜੇ ਤੇਰਾ ਰੱਬ ਹੈ। ਪੱਥਰ ਦਾ ਲਾਲ ਅੱਗ ਦੇ ਅੰਗਿਆਰ ਵਰਗਾ ਥਮਲਾ ਕੀਤਾ ਹੋਇਆ, ਜਦੋਂ ਜੱਫੀ ਪਾਉਣ ਲਈ ਆਖਿਆ ਨਾ, ਮਾੜਾ ਜਿਹਾ ਮਨ 'ਚ ਪਹਿ ਆ ਗਿਆ ਵੀ ਅੱਗ ਬੜੀ ਤੇਜ਼ ਹੈ, ਮੈਨੂੰ ਸਾੜ ਨਾ ਦੇਵੇ। ਪਰ ਭਗਵਾਨ ਕਹਿੰਦੇ ਕੀੜੀ ਦਾ ਰੂਪ ਧਾਰ ਕੇ ਉੱਤੇ ਫਿਰਨ ਲੱਗ ਪਏ। ਨਿੱਕੇ ਨਿੱਕੇ ਹੁੰਦੇ ਸਨ ਸਿੱਧੀਆਂ ਧਾਰਨਾ ਨਾ, ਬਜ਼ੁਰਗ ਕੀਰਤਨ ਕਰਦੇ ਸੀ, ਵਰਪਾਲ ਪਿੰਡ ਹੈ, ਵੱਡੇ ਮਹਾਂਪੁਰਖਾਂ ਵਾਲੇ ਨਾਲ ਜਾਂਦੇ ਸਨ, ਚਾਦਰ ਬੰਨ ਬਜ਼ੁਰਗ, ਐਂ ਲੱਤਾਂ 'ਚ ਢੋਲਕੀ ਡਾ ਲੈਣੀ, ਕਿਸੇ ਨੇ ਕੋਈ ਕੈਂਸੀਆਂ ਫੜ ਲੈਣੀਆਂ, ਇੰਨਾ ਸ਼ਬਦ ਕੀਰਤਨ ਨਾਲ ਸਿੱਧੀਆਂ ਧਾਰਨਾ ਨਾਲ ਗਾਉਣਾ। ਮਹਾਂਪੁਰਖ ਦੱਸਦੇ ਹੁੰਦੇ ਵੀ ਵੱਡੇ ਮਹਾਂਪੁਰਖ ਵੀ ਬੜੇ ਖੁਸ਼ ਹੁੰਦੇ ਸੀ ਇਹਨਾਂ ਤੋਂ ਕੀਰਤਨ ਸੁਣ ਕੇ। ਸੰਤ ਕਰਤਾਰ ਸਿੰਘ ਇੱਕ ਦਿਨ ਉਹਨਾਂ ਨੂੰ ਬੇਨਤੀ ਕੀਤੀ, ਬਜ਼ੁਰਗੋ ਭਗਤ ਭਾਈ ਗੁਰਦਾਸ ਦਾ ਸਾਨੂੰ ਉਸ ਕਵਿਤ ਸੁਣਾਓ, ਔਰ ਜਿਹੜਾ ਭਾਈ ਗੁਰਦਾਸ ਸਾਹਿਬ ਨੇ ਲਿਖਿਆ ਹੈ। ਸੋ ਖਾਲਸਾ ਜੀ, ਉਹਨਾਂ ਨੇ ਕਵਿਤ ਕਰ ਜਿਹੜਾ ਸੀ ਨਾ ਗਾ ਕੇ ਕੀਰਤਨ ਰਾਹੀਂ ਸੁਣਾਇਆ ਸੀ ਜਿਹੜਾ ਭਾਈ ਗੁਰਦਾਸ ਸਾਹਿਬ ਨੇ ਲਿਖਿਆ। ਸੋਭਨ ਚਰਿੱਤਰ ਚਿੱਤਰ ਬਾਨਕ ਬਣੇ ਬਚਿੱਤਰ, ਪਾਵਨ ਪਵਿੱਤਰ ਮਿੱਤਰ ਆਜ ਮੋਰੇ ਆਏ ਹੈ, ਪਰਮ ਦਿਆਲ ਲਾਲ ਲੋਚਨ ਵਿਸਾਲ, ਮੁੱਖ ਬਚਨ ਰਸਾਲ ਮਦ ਮਧੁਰ ਪੀ ਆਏ ਹੈ, ਸੋਭਤ ਸਿਜਾਸਣ ਬਿਲਾਸਣ ਦਾ ਅੰਕਮਾਲ, ਪ੍ਰੇਮ ਰਸ ਬੇਸਮ ਹੋਏ ਸਹਿਜ ਸਮਾਏ ਹੈ, ਚਾਤਰਿਕ ਸਬਰ ਸੋਨੇ ਅੱਖੀਆਂ ਉਗਰ ਗਏ, ਪਹੀ ਜਲ ਮੀਨ ਗਤ ਬਿਰਹਿ ਜਗਾਏ ਹੈ, ਆਸਾ ਦੀ ਵਾਰ ਦੀਆਂ ਪੌੜੀਆਂ ਗਾਉਣੀਆਂ ਨਾ ਬਜ਼ੁਰਗਾਂ ਨੇ। ਇਹ ਰਿਵਾਜ਼ ਘੱਟ ਗਿਆ ਹੈ, ਮੈਂ ਵੇਖਦਾ ਅੱਜ ਵੀ ਅੱਧਾ ਪਿੰਡ ਢੋਲਕੀ ਵਜਾ ਲੈਂਦਾ, ਵਰਪਾਲ ਪਿੰਡ ਕਿਤੇ ਜਾਓ ਨਾ ਅੱਧਾ ਪਿੰਡ ਢੋਲਕੀ ਵਜਾ ਲੈਂਦਾ ਹੈ। ਐਸੀ ਗੁਰੂ ਦੀ ਕਿਰਪਾ, ਸਿੱਧੀਆਂ ਧਾਰਨਾ ਨਾਲ ਕੀਰਤਨ ਹੈ। ਉਹ ਬਜ਼ੁਰਗ ਗਾਉਂਦੇ ਹੁੰਦੇ ਸੀ, ਸੁਣਦੇ ਹੁੰਦੇ ਸੀ, ਕੀੜੀ ਨਾ ਬਣ ਦੋ ਰਾਮਾ ਪ੍ਰਹਿਲਾਦ ਡੋਲ ਜਾਂਦਾ, ਆਪਾਂ ਵੀ ਸੁਣਦੇ ਰਹੇ ਹਾਂ। ਪਰਮੇਸ਼ੁਰ ਕੀੜੀ ਦਾ ਰੂਪ ਧਾਰ ਕੇ ਉੱਤੇ ਆ ਕੇ ਫਿਰਦਾ ਵੇਖਿਆ, ਜੇ ਕੀੜੀ ਨੂੰ ਨਹੀਂ ਸੜਦਾ ਮੈਨੂੰ ਕਿੱਥੋਂ ਸਾੜੇਗਾ। 5 ਮਿੰਟ ਵੱਧ ਮੈਨੂੰ ਸਮਾਂ ਬੇਨਤੀ ਕਰਨੀ ਹੈ। ਉਸ ਵੇਲੇ ਜਾਫੀ ਪਾਉਣ ਲੱਗਾ, ਥੰਮ ਪਾਟ ਗਿਆ ਜਿਵੇਂ ਬੰਬ ਚੱਲਦਾ ਨਾ, ਥੰਮ ਪਾਟ ਗਿਆ। ਉਹਦੇ ਵਿੱਚ ਇੱਕ ਸਰੂਪ ਪੈਦਾ ਹੋਇਆ ਜਿਹੜਾ ਐਸਾ ਭਿਆਨਕ, ਉਹਦਾ ਮੂੰਹ ਸ਼ੇਰ ਦਾ, ਪੰਜਾ ਸ਼ੇਰ ਦਾ, ਬਾਕੀ ਸਾਰਾ ਬੰਦਾ ਹੈ। ਉਹਦਾ ਨਾਮ ਰੱਖਿਆ ਨਰ ਸਿੰਘ ਹੈ, ਨਰ ਸਿੰਘ ਉਹਦਾ ਨਾਮ ਰੱਖਿਆ ਹੈ। ਨਾਰਦ ਦਾ ਇੱਕ ਮਨੁੱਖ, ਨਰ ਅਤੇ ਸਿੰਘ ਸ਼ੇਰ ਹੁੰਦਾ, ਸ਼ੇਰ ਵਰਗਾ ਹੈ। ਉਹਨਾਂ ਨੇ ਪ੍ਰਹਿਲਾਦ ਨੂੰ ਘੁੱਟ ਕੇ ਛਾਤੀ ਨਾਲ ਲਾਇਆ ਅਤੇ ਅਖੀਰ ਹਰਨਾਕਸ਼ ਨੂੰ ਮਾਰਿਆ। ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ। ਏਡਾ ਵਿਸ਼ਵਾਸ ਵਾਲਾ ਭਗਤ, ਏਡਾ ਵਿਸ਼ਵਾਸ ਵਾਲਾ, ਪਰ ਜਦੋਂ ਪਿਓ ਦੇ ਮਰਨ ਤੋਂ ਬਾਅਦ ਰਾਜਗੱਦੀ 'ਤੇ ਬੈਠਾ ਤਾਂ ਲਾਣਾ ਬਾਣਾ ਤਾਂ ਸਾਰਾ ਰਾਕਸ਼ਾਂ ਦਾ ਸੀ, ਦੈਂਤਾਂ ਦਾ ਸੀ, ਉਹ ਦੈਂਤਾਂ ਦਾ ਰਾਜਾ ਸੀ, ਉਹਦੇ ਵਜ਼ੀਰ ਉਹੋ ਜਿਹੇ, ਸਲਾਹਕਾਰ ਉਹੋ ਜਿਹੇ, ਪਰਜਾ ਉਹੋ ਜਿਹੀ। ਉਹਨਾਂ ਆਖਿਆ ਵੀ ਹੋ ਹੋ, ਤੂੰ ਆਪਣੇ ਬਾਪ ਦਾ ਗੱਦੀ ਦਾ ਵਾਰਸ ਬਣਿਆ, ਮਾਲਕ ਬਣਿਆ ਬੈਠਾ, ਪਰ ਤੂੰ ਪਿਓ ਦਾ ਬਦਲਾ ਨਾ ਲੈਣਾ, ਇਹ ਗੱਲ ਥੋੜ੍ਹੀ ਹੈ। ਤੈਨੂੰ ਪਿਓ ਦਾ ਬਦਲਾ ਭਗਵਾਨ ਨੇ ਤੇਰਾ ਪਿਓ ਮਾਰਿਆ, ਤੂੰ ਅੱਜ ਰਾਜਗੱਦੀ 'ਤੇ ਬੈਠਾ, ਤੈਨੂੰ ਪਿਓ ਦਾ ਬਦਲਾ ਲੈਣਾ ਚਾਹੀਦਾ। ਏਡੇ ਭਗਤ ਦੇ ਕੰਮ ਸਵਾਰੇ 'ਤੇ ਜਦੋਂ ਬੁਰੀ ਸੰਗਤ ਹੋਈ ਨਾ, ਏਡਾ ਅਸਰ ਦਿਮਾਗ 'ਤੇ ਸਹੀ ਸਹੀ ਹੋ ਗਿਆ। ਜਦ ਰੋਜ਼ ਤੁਸੀਂ ਆਖੀ ਜਾਓ ਨਾ, ਆਖੀ ਜਾਓ, ਅਸਰ ਹੋ ਜਾਂਦਾ ਹੈ, ਭਗਤ 'ਤੇ ਅਸਰ ਹੋ ਗਿਆ। ਕਹਿੰਦਾ ਕਰੋ ਫੌਜ ਤਿਆਰ, ਭਗਵਾਨ ਨਾਲ ਯੁੱਧ ਕਰੀਏ, ਮੇਰੇ ਬਾਪ ਨੂੰ ਮਾਰਿਆ ਨੇ। ਚੱਲ ਪਿਆ, ਫੌਜ ਲੈ ਲਈ, ਹਾਥੀ ਘੋੜੇ ਸਵਾਰ, ਫੌਜ ਚੱਲ ਪਈ ਭਗਵਾਨ ਨਾਲ ਯੁੱਧ ਕਰਨਾ, ਮੇਰੇ ਪਿਓ ਨੂੰ ਮਾਰਿਆ ਹੈ। ਭਗਵਾਨ ਨੇ ਅੱਗੇ ਸੋਚਿਆ ਵੀ ਇਹ ਕਿਹੜੇ ਕੰਮ ਪੈ ਗਿਆ, ਮੈਂ ਤੇਰੀ ਸਹਾਇਤਾ ਕੀਤੀ ਅਤੇ ਉਲਟਾ ਮੇਰੇ ਨਾਲ ਲੜਾਈ ਲੜਨ ਤੁਰ ਪਿਆ। ਉਹ ਰਸਤੇ ਵਿੱਚ ਨਾ ਜਦੋਂ ਫੌਜ ਆ ਜੀ, ਬਿਰਧ ਦਾ ਰੂਪ ਧਾਰਿਆ ਅਤੇ ਹੱਥ 'ਚ ਡਾਂਗ ਫੜੀ ਹੋਏ, ਜਦੋਂ ਨੇੜੇ ਆਏ ਉਹਨਾਂ ਨੇ ਆਖਿਆ ਖਲੋ ਜਾਓ ਭਾਈ, ਖਲੋ ਜਾਓ, ਕਿੱਧਰ ਚੱਲੇ ਹੋ? ਅਸੀਂ ਜੀ ਭਗਵਾਨ ਨਾਲ ਯੁੱਧ ਕਰਨ। ਕਿਉਂ? ਉਹਨੇ ਆਖਿਆ ਮੇਰਾ ਪਿਓ ਮਾਰਿਆ, ਮੈਂ ਉਹਦੇ ਨਾਲ ਲੜਨ ਚੱਲਿਆ। ਉਹਨੇ ਆਖਿਆ ਵੀ ਮੇਰਾ ਵੀ ਮਾਰਿਆ ਸੀ ਉਹਨੇ, ਮੈਨੂੰ ਬੁੱਢੇ ਨੂੰ ਵੀ ਨਾਲ ਲੈ ਚੱਲੋ, ਆਪਾਂ ਰਲ ਕੇ ਲੜਾਈ ਲੜੀਏ, ਬਦਲਾ ਲਈਏ। ਕਹਿਣ ਕੇ ਬਾਪੂ ਤੂੰ ਵੀ ਇਸ ਤਰ੍ਹਾਂ ਹੀ ਹੈ, ਤੂੰ ਵੀ ਸਾਡੇ ਨਾਲ ਆ। ਚੱਲ ਪਏ, ਉਹ ਥੋੜ੍ਹੀ ਦੂਰੀ 'ਤੇ ਜਾ ਕੇ ਨਾ ਬਜ਼ੁਰਗ ਨੇ ਜਾਣ ਬੁੱਝ ਕੇ ਡਾਂਗ ਜਿਹੜੀ ਥੱਲੇ ਸੁੱਟ ਦਿੱਤੇ। ਉਹਨੇ ਆਵਾਜ਼ ਮਾਰ ਕੇ ਆਖਿਆ ਵੀ ਪ੍ਰਹਿਲਾਦ ਬਾਦਸ਼ਾਹ, ਕਿਸੇ ਬੰਦੇ ਨੂੰ, ਨੌਕਰ ਨੂੰ ਕਹੋ
ਮੇਰੇ ਤੋਂ ਲੱਕ ਥੱਲੇ ਹੁੰਦਾ ਨਹੀਂ ਅਤੇ ਡਾਂਗ ਫੜੀ ਨਹੀਂ ਜਾਂਦੀ, ਬੁੱਢਾ ਬੰਦਾ ਮੈਂ, ਆਹ ਮੇਰੀ ਲਾਠੀ ਡਾਂਗ ਕਿਸੇ ਵਜ਼ੀਰ ਨੂੰ ਅਹਿਲਕਾਰ ਨੂੰ ਕਹੋ ਮੈਨੂੰ ਫੜਾ ਦੇਵੇ। ਉਹ ਵਜ਼ੀਰ ਭੱਜ ਕੇ ਆਇਆ, ਡਾਂਗ ਚੁੱਕਣ ਲੱਗਾ, ਡਾਂਗ ਚੁੱਕੀ ਨਾ ਜਾਵੇ ਧਰਤੀ ਤੋਂ, ਦੂਜਾ ਸਦ, ਤੀਜਾ ਸਦ, ਤਕੜਾ ਸਦ, ਸਾਰੇ ਜਰਨੈਲ ਆ ਗਏ, ਕਿਸੇ ਤੋਂ ਡਾਂਗ ਨਾ ਹਿੱਲੇ। ਉਹਨੇ ਆਖਿਆ ਪੁੱਤਰ ਪ੍ਰਹਿਲਾਦ ਤੂੰ ਹੀ ਬੇਟਾ ਆ ਜਾ ਰਾਜਾ, ਤੂੰ ਹੀ ਮੇਰੇ ਬੁੱਢੇ ਦੀ ਡਾਂਗ ਚੁੱਕ ਕੇ ਫੜਾ ਦੇ। ਉਹ ਜਦੋਂ ਡਾਂਗ ਚੁੱਕ ਕੇ ਫੜਾਉਣ ਚਾਹੀ ਨਾ, ਉਹ ਡਾਂਗ ਹਿੱਲੇ ਨਾ ਧਰਤੀ ਤੋਂ। ਉਹਨੇ ਆਖਿਆ ਹੋ ਚੱਲੇ ਭਗਵਾਨ ਨਾਲ ਜੰਗ ਕਰਨਾ, ਆ ਬੁੱਢੇ ਦੀ ਲਾਠੀ ਚੁੱਕੀ ਨਹੀਂ ਜਾਂਦੀ, ਲੜਨਾ ਤੁਸੀਂ ਭਗਵਾਨ ਨਾਲ। ਜਦੋਂ ਇਹ ਬਚਨ ਸੁਣੇ ਅਤੇ ਦਰਸ਼ਨ ਹੋਏ ਨਾ, ਉੱਥੋਂ ਹੀ ਵਾਪਸ ਚੱਲ ਪਿਆ, ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹ ਲਓ, 817 ਤਕਰੀਬਨ ਅੰਗ ਹੈ ਬਿਲਾਵਲ ਰਾਗ ਦਾ ਬਚਨ, ਪੰਜਵੇਂ ਪਾਤਸ਼ਾਹ ਦਾ ਬਿਲਾਵਲ ਮਹੱਲਾ ਪੰਜਵਾਂ। ਹਰ ਹਰ ਹਰ ਆਰਾਧੀ ਹੈ ਹੋਈ ਹੈ ਆਰੋਗ, ਰਾਮ ਚੰਦ ਕੀ ਲਸਟਕਾ ਜਿਨ ਮਾਰਿਆ ਰੋਗ। ਉਹ ਬਜ਼ੁਰਗ ਦਾ ਨਾਮ ਰਾਮ ਚੰਦ ਰੱਖਵਾ ਕੇ ਆਇਆ, ਔਰ ਕਹਿੰਦੇ ਰਾਮ ਚੰਦ ਜਿਹੜੀ ਲਸਟਕਾ ਲਾਠੀ ਸੀ ਨਾ, ਜਿਹੜਾ ਹਉਮੈ ਹੰਕਾਰ ਅਤੇ ਬੁਰੀ ਸੰਗਤ ਦਾ ਪ੍ਰਭਾਵ ਪ੍ਰਹਿਲਾਦ 'ਤੇ ਪੈ ਗਿਆ ਸੀ ਨਾ, ਇਹ ਰੋਗ ਬਿਮਾਰੀ ਉਹਦੀ ਪਰਮੇਸ਼ਰ ਨੇ ਮਿਟਾਈ, ਵੀ ਕਿੱਧਰ ਨੂੰ ਤੁਰ ਪਿਆ। ਏਡਾ ਚੋਟੀ ਦਾ ਭਗਤ ਉਹਦੀ ਸਹਾਇਤਾ ਕਰਨ ਵਾਸਤੇ ਪਿਓ ਨੂੰ ਮਾਰਿਆ, ਜਿਹੜਾ ਪਿਓ ਦੁਸ਼ਮਣ ਸੀ, ਏਡਾ ਭਗਤ ਗੁਰੂ ਗ੍ਰੰਥ ਸਾਹਿਬ ਦੇ ਜਦ ਮੰਨਿਆ ਹੋਇਆ, ਪਰ ਬੁਰੀ ਸੰਗਤ ਦਾ ਇੰਨਾ ਪ੍ਰਭਾਵ ਹੋ ਗਿਆ ਕਿ ਖੀਰ ਭਗਵਾਨ ਨਾਲ ਯੁੱਧ ਕਰਨ ਤੁਰ ਪਿਆ ਸੀ। ਇਸ ਕਰਕੇ ਬੁਰੀ ਸੰਗਤ ਜਿਹੜੀ ਹੈ ਨਾ, ਬਾਸਣ ਕਾਰੋ ਪਰਸੀ ਹੈ ਤਾਂ ਕੁਛ ਲਾਗੈ ਦਾਗ, ਕਾਲਾ ਭਾਂਡਾ ਪਿਆ ਹੋਵੇ ਨਾ, ਕੋਲ ਦੀ ਲੰਘੋਗੇ ਚਿੱਟੇ ਲੀੜੇ ਪਾ ਕੇ, ਕਦੇ ਨਾ ਕਦੇ ਕੰਨੀ ਲਿਬੜੇਗੀ ਜ਼ਰੂਰ ਹੈ। ਜੇ ਬੁਰੀ ਸੰਗਤ 'ਚ ਬੈਠੋਗੇ, ਅੱਜ ਨਹੀਂ ਕੱਲ੍ਹ, ਕੱਲ੍ਹ ਨਹੀਂ ਪਰਸੋਂ ਨੂੰ ਜ਼ਰੂਰ ਫਰਕ ਪਵੇਗਾ। ਇਸ ਕਰਕੇ ਚੰਗੀ ਸੰਗਤ, ਗੁਰਸਿੱਖਾਂ ਦੀ ਸੰਗਤ, ਗੁਰੂ ਨਾਲ ਜੁੜਿਆ ਹੋਇਆਂ ਦੀ ਸੰਗਤ, ਗੁਰਦੁਆਰੇ ਆਇਆ ਕਰੋ, ਦਰਸ਼ਨ ਮੇਲੇ ਕਰਿਆ ਕਰੋ, ਗੁਰੂ ਦੀ ਰਹਿਮਤ ਦੇ ਪਾਤਰ ਬਣੀਏ, ਗੁਰੂ ਰਹਿਮਤ ਬਖਸ਼ੇ। ਬਹੁਤ ਲੰਮੇ ਸਮੇਂ ਤੋਂ ਬਾਅਦ ਤੁਹਾਡੇ ਦਰਸ਼ਨ ਦੀਦਾਰੇ ਗੁਰੂ ਨੇ ਕਰਨ ਦਾ ਸੁਭਾਗ ਬਖਸ਼ਿਆ। ਕੋਟਾਨ ਕੋਟ ਗੁਰੂ ਦਾ ਸ਼ੁਕਰ ਹੈ, ਗੁਰਸਿੱਖ ਸਾਰ ਸੰਗਤ ਦਾ ਸ਼ੁਕਰ ਧੰਨਵਾਦ ਹੈ, ਤੁਹਾਡੇ ਦਰਸ਼ਨ ਹੋਏ ਨੇ। ਔਰ ਪ੍ਰਧਾਨ ਸਾਹਿਬ ਸਰਦਾਰ ਕੁਲਦੀਪ ਸਿੰਘ ਸਾਹਿਬ ਜੀ, ਸਾਡੇ ਸਤਿਕਾਰਯੋਗ ਸੈਕਟਰੀ ਸਾਹਿਬ ਸਰਦਾਰ ਸ਼ਰਨਜੀਤ ਸਿੰਘ ਜੀ, ਸਾਰਿਆਂ ਦਾ ਧੰਨਵਾਦ। ਮੇਰਾ ਛੋਟਾ ਵੀਰ ਭਾਈ ਇੰਦਰਜੀਤ ਸਿੰਘ ਜੀ, ਬਹੁਤ ਲੰਮੇ ਸਮੇਂ ਤੋਂ ਜਦੋਂ ਤੋਂ ਇੱਥੇ ਆਉਣ ਲੱਗਾ ਉਦੋਂ ਤੋਂ ਪਿਆਰ ਬਣਿਆ ਹੋਇਆ, ਬਹੁਤ ਹਰ ਤਰ੍ਹਾਂ ਦਾ ਮੈਨੂੰ ਸਹਿਯੋਗ ਦਿੰਦਾ ਅਤੇ ਦਿੰਦਾ ਰਹੇ। ਗੁਰੂ ਇਹਦੀ ਉਮਰ ਲੰਬੀ ਕਰੇ, ਚੜ੍ਹਦੀ ਕਲਾ ਦਾ ਜੀਵਨ ਹੋਵੇ, ਮੇਰੀਆਂ ਦਿਲ ਦੀਆਂ ਗਹਿਰਾਈਆਂ ਤੋਂ ਅਰਦਾਸ ਹੈ, ਗੁਰੂ ਇਹਨਾਂ ਨੂੰ ਤੰਦਰੁਸਤੀ ਦਾ ਜੀਵਨ ਪ੍ਰਦਾਨ ਕਰੇ। ਔਰ ਸੱਚ 'ਤੇ ਪਹਿਰਾ ਦਿੱਤਾ ਹੈ, ਆਉਣ ਵਾਲੇ ਸਮੇਂ 'ਚ ਵੀ ਦਿੱਤਾ ਰਹੋ, ਤੁਹਾਨੂੰ ਕਿਹੜਾ ਭੁਲੇਖਾ ਵੀ ਸੱਚ ਕੀ ਅਤੇ ਝੂਠ ਕੀ ਹੈ। ਕਈ ਵਾਰ ਬੰਦੇ ਦੀਆਂ ਮਜਬੂਰੀਆਂ ਹੋ ਜਾਂਦੀਆਂ, ਸੱਚ ਤੋਂ ਮੂੰਹ ਫੇਰਨਾ ਪੈ ਜਾਂਦਾ, ਸੱਚ 'ਤੇ ਕੋਈ ਵਿਰਲੇ ਵਿਰਲੇ ਚੱਲਦੇ ਨੇ। ਮੈਂ ਉਹਦਾ ਵੀ ਧੰਨਵਾਦੀ ਹਾਂ, ਸਰਦਾਰ ਤਾਰਾ ਸਿੰਘ, ਹੋਰ ਸਾਰੇ ਗੁਰਮੁਖ ਪਿਆਰੇ, ਚੜ੍ਹਦੀ ਤੋਂ ਚੜ੍ਹਦੀ ਕਲਾ ਵਾਲੇ, ਗੁਰੂ ਘਰ ਦੇ ਗ੍ਰੰਥੀ ਸਾਹਿਬਾਨ ਸਾਡੇ ਟਕਸਾਲ ਦੇ ਵਿਦਿਆਰਥੀ ਨੇ, ਗਿਆਨੀ ਦਰਸ਼ਨ ਸਿੰਘ ਜੀ ਰੋਡਿਆਂ ਵਾਲੇ, ਹਰ ਸਾਲ ਜਥਾ 1 ਮਾਰਚ ਨੂੰ ਰੋਡੀ ਜਾਂਦਾ ਹੈ, ਇੱਕ ਹਫ਼ਤੇ ਦੇ ਦੀਵਾਨ ਹੁੰਦੇ ਨੇ ਮਹਾਂਪੁਰਖਾਂ ਦੇ ਨਗਰ, ਉੱਥੇ ਬੜਾ ਸਹਿਯੋਗ ਕਰਦੇ ਸੀ, ਹੁਣ 2.5-3 ਸਾਲ ਤੋਂ ਤੁਹਾਡੇ ਕੋਲ ਨੇ, ਜਥਾ ਆਪਣਾ ਹਰ ਸਾਲ ਜਾਂਦਾ ਹੈ, ਇੱਥੇ ਸੇਵਾ ਨਿਭਾ ਰਹੇ ਨੇ ਗੁਰੂ ਚੜ੍ਹਦੀ ਕਲਾ, ਗਿਆਨੀ ਹਰਦੀਪ ਸਿੰਘ ਜੀ ਬੈਠੇ ਨੇ ਸਾਡੇ ਮਿੱਤਰ ਟਕਸਾਲ ਦੇ ਨੇ, ਤੁਹਾਡੀ ਇੱਥੇ ਸੇਵਾ 'ਚ ਲੱਗੇ ਹੋਏ ਨੇ ਭਾਈ ਜਰਨੈਲ ਸੋਹਰੀ ਗ੍ਰੰਥ ਰਾਗੀ ਸਿੰਘ, ਸਾਰੇ ਚੜ੍ਹਦੀ ਤੋਂ ਚੜ੍ਹਦੀ ਕਲਾ ਵਾਲੇ ਗੁਰੂ ਦੇ ਦਰੋਂ ਕਰੋ ਵਰੋਸਾਏ ਹੋ, ਗੁਰੂ ਤੁਹਾਨੂੰ ਹੋਰ ਚੜ੍ਹਦੀ ਕਲਾ ਪ੍ਰਦਾਨ ਕਰੇ, ਨਾ ਸਥਾਨਾਂ ਨੂੰ ਕਰੇ, ਮੇਰੀਆਂ ਭੁੱਲਾਂ ਨੂੰ ਕਦੇ ਨਾ ਚਿਤਾਰਨਾ, ਫਿਰ ਕਦੇ ਗੁਰੂ ਨੇ ਸਮਾਂ ਬਖਸ਼ਿਆ ਤੁਹਾਡੇ ਦਰਸ਼ਨ ਦੀਦਾਰ ਵਿਚਾਰਾਂ ਦੀ ਸਾਂਝ ਹੋਵੇਗੀ, ਨਹੀਂ ਤਾਂ ਸਤਿਗੁਰੂ ਜੀ ਇੰਨੀ ਕੁ ਹਾਜ਼ਰੀ ਹੈ, ਪ੍ਰਵਾਨ ਕਰ ਲਿਓ ਜੇ। ਜਿਹੜੀ ਤੁਸੀਂ ਤਿਲ ਫੁੱਲ ਦਿੰਦੇ ਹੋ ਨਾ, ਸ਼ਹੀਦਾਂ ਦੀ ਯਾਦ ਦਾ ਸਥਾਨ ਬਹੁਤ ਵੱਡਾ, ਨਿੱਕੇ ਨਿੱਕੇ ਕੰਮ ਚੱਲੀ ਜਾਂਦੇ ਨੇ, ਬਾਬਾ ਠਾਕਰ ਸਿੰਘ ਜੀ ਦੀ ਯਾਦ ਵਿੱਚ ਇੱਕ ਅਕੈਡਮੀ ਸ਼ੁਰੂ ਕੀਤੀ ਆ ਸੰਗਤ ਦੇ ਸਹਿਯੋਗ ਨਾਲ, ਜਿੱਥੇ ਗਰੀਬ ਘਰਾਂ ਦੇ ਬੱਚਿਆਂ ਨੂੰ ਪੜ੍ਹਾਈ ਦਾ ਇੰਤਜ਼ਾਮ ਕੀਤਾ ਜਾਵੇ, ਉਹ ਅਕੈਡਮੀ ਚੱਲ ਰਹੀ ਹੈ। ਛਿਗਲੀ ਗਰਵਣ ਜਾ ਰਹੀਆਂ ਨੂੰ ਮਹਾਰਾਸ਼ਟਰ ਦੀ ਧਰਤੀ, ਕਦੇ ਆਓ ਮੇਰੇ ਨਾਲ ਚੱਲੋ, ਮੈਂ ਤੁਹਾਨੂੰ ਵਿਖਾਵਾਂ। ਬਾਬਾ ਮੁਖਤਿਆਰ ਸਿੰਘ ਗਏ ਸੀ ਸ਼ੁਰੂ ਸ਼ੁਰੂ 'ਚ, ਹੁਣ ਤਾਂ ਗੁਰਦੁਆਰਾ ਸਾਹਿਬ ਬੜਾ ਸੁੰਦਰ ਬਣਾ ਕੇ ਦਿੱਤਾ ਹੈ, ਹਰ ਸਾਲ ਉੱਥੇ ਜਾਈਦਾ ਹੈ, ਹੁਣ ਪਿੱਛੇ ਜੇ 2 ਕੁ ਮਹੀਨੇ ਪਹਿਲਾਂ ਕੱਪੜੇ ਵੰਡ ਕੇ ਆਏ ਸਾਂ। ਜੋ ਤੁਸੀਂ ਤਿਲ ਫੁੱਲ ਦਿੰਦੇ ਹੋ ਨਾ ਜਥੇਬੰਦੀ ਵਾਸਤੇ, ਔਰ ਗਰੀਬ ਸ਼ਿਗਲੀ ਗਰਵਣ ਜਾ ਰਹੇ ਸਿੱਖਾਂ ਵਾਸਤੇ, ਮਹਾਂਪੁਰਖਾਂ ਦੀ ਅਕੈਡਮੀ, ਸ਼ਹੀਦਾਂ ਦੀ ਅਸਥਾਨ 'ਤੇ, ਇਹ ਤਿਲ ਫੁੱਲ ਤੁਹਾਡਾ ਲੱਗ ਰਿਹਾ ਹੈ,
ਅਤੇ ਮੈਂ ਚਾਹੁੰਦਾ ਬੇਨਤੀ ਇੰਨੀ ਕਰਦਾ ਹੁੰਦਾ ਵੀ ਜ਼ਰੂਰ ਸੇਵਾ ਕਰਿਆ ਕਰੋ। ਮੈਨੂੰ ਪਤਾ ਹੈ ਮੈਂ ਸਿੱਧੜ ਜਿਹਾ ਬੰਦਾ ਹੈ, ਜਿਹੜਾ ਸਧਾਰਨ ਜਿਹਾ ਬੰਦਾ ਹੋਵੇ ਨਾ ਉਹ ਕਈ ਵਾਰ ਲੱਕ 'ਤੇ ਵੀ ਨਹੀਂ ਚੜ੍ਹਦਾ। ਅਸੀਂ ਹੋਰਾਂ ਬੰਦੇ, ਸਾਡੇ ਗ੍ਰਾਈ ਸੰਤ ਜੀ, ਸਾਡੇ ਫਲਾਣੇ ਸੰਤ ਜੀ, ਲੱਖਾਂ ਰੁਪਈਆ ਉਹਨਾਂ ਦੇਣੇ ਕਰੇ, ਪੁੱਛਿਆ ਕਰੋ ਵੀ ਕਿਸੇ ਧਰਮ ਅਰਥ ਵੀ ਲਾਏ ਜੇ, ਕਿਸੇ ਸ਼ਹੀਦ ਪਰਿਵਾਰ ਦੀ ਮਦਦ ਕੀਤੀ ਹੋਵੇ, ਕੋਈ ਗੁਰੂ ਘਰ ਦੇ ਕਾਰਜਾਂ ਵਾਸਤੇ ਕੀਤਾ, ਤਿਲ ਬੁੜ ਲਾਇਆ। ਤੁਸੀਂ ਨਹੀਂ ਪੁੱਛਣਾ, ਪੁੱਛਿਆ ਜ਼ਰੂਰ ਕਰੋ। ਗੁਰੂ ਚੜ੍ਹਦੀ ਕਲਾ ਬਖਸ਼ੇ, ਮੇਰੀਆਂ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਕੱਲ੍ਹ ਵੀ ਸਰਦਾਰ ਸ਼ਰਨਜੀਤ ਸਿੰਘ ਜੀ, ਹੁਣ ਵੀ ਗੁਰੂ ਦੀ ਹਜ਼ੂਰੀ 'ਚ ਇਹਨਾਂ ਨੇ ਕਿਹਾ, ਗੁਰੂ ਕਿਰਪਾ ਕਰੇ ਸਮਾਂ ਲਿਆਵੇ, ਸਾਡੀ ਤਾਂ ਡਿਊਟੀ ਹੈ ਸੇਵਾ।

0: ਸਿੱਖਾਂ ਇੱਕੋ ਪਿਆਰ ਗੁਰਮਿੱਤਾਂ ਪੁੱਤਾਂ ਭਾਈਆਂ ਢਾਡੀ ਜਥਾ ਬਹੁਤ ਚੜ੍ਹਦੀ ਕਲਾ ਵਾਲੇ ਵੀਰ ਨੇ ਗੁਰੂ ਕਿਰਪਾ ਕਰੇ ਚੜ੍ਹਦੀ ਕਲਾ ਬਖਸ਼ੇ ਬਹੁਤ ਬਹੁਤ ਧੰਨਵਾਦ ਭੁੱਲ ਚੁੱਕ ਦੇਖੇਵਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
1: ਗੁਰੂ ਪਿਆਰੀ ਸਾਧ ਜੀ ਧੰਨਵਾਦੀਆਂ ਸਿੰਘ ਸਾਹਿਬ ਗਿਆਨੀ ਰਾਮ ਸਿੰਘ ਜੀ ਖਾਲਸਾ ਦਮਦਮੀ ਟਕਸਾਲ ਦੇ ਮੁਖੀ ਪਿੰਡਾਂ ਵਾਲੇ ਦੇ ਜਿਨ੍ਹਾਂ ਨੇ ਸੰਗਤਾਂ ਨੂੰ ਕਈ ਰੋਜ਼ ਤੋਂ ਗੁਰਬਾਣੀ ਦੀ ਕਥਾ ਸਰਵਣ ਕਰਾਈ ਨਾਲ ਹੀ ਧੰਨਵਾਦੀਆਂ ਬਾਬਾ ਮਖਤਿਆਰ ਸਿੰਘ ਮੁਖੀ ਦੇ ਜਿਨ੍ਹਾਂ ਨੇ ਵੀ ਸੰਗਤਾਂ ਵਿੱਚ ਹਾਜ਼ਰੀ ਭਰ ਕੇ ਦਰਸ਼ਨ ਦਿੱਤੇ ਕਿਉਂਕਿ ਸਿੰਘ ਸਾਹਿਬ 13 ਤਰੀਕ ਨੂੰ ਇੰਡੀਆ ਨੂੰ ਜਾ ਰਹੇ ਸਨ ਸਾਡੀ ਸੰਗਤਾਂ ਦੀ ਬੇਨਤੀ 'ਤੇ ਟਿਕਟ ਕੈਂਸਲ ਕਰਾ ਕੇ ਇੱਥੇ ਪਹੁੰਚੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੈਡਲ ਦੀਆਂ ਸੂਹ ਸੰਗਤਾਂ ਵੱਲੋਂ ਸਿੰਘ ਸਾਹਿਬ ਗਿਆਨੀ ਰਾਮ ਸਿੰਘ ਖਾਲਸਾ ਲੰਮੀ ਟਿਕਾ ਦੇ ਮੁਖੀ ਪਿੰਡਾਂ ਵਾਲਿਆਂ ਦੇ ਬਹੁਤ ਬਹੁਤ ਧੰਨਵਾਦੀ ਹਾਂ ਅਸੀਂ ਬੇਨਤੀ ਕਰਦੇ ਹਾਂ ਜਦ ਵੀ ਸਮਾਂ ਇੱਧਰ ਨੂੰ ਬਣੇ ਸਾਨੂੰ ਜ਼ਰੂਰ ਮੌਕਾ ਦਿਓ ਸੰਗਤਾਂ ਨੂੰ ਦਰਸ਼ਨ ਦੇਣ ਦੇ ਕਿਉਂਕਿ ਗੁਰਬਾਣੀ ਦੀ ਕਥਾ ਕੀਰਤਨ ਸੰਗਤਾਂ ਲਈ ਬਹੁਤ ਹੀ ਜ਼ਰੂਰੀ ਆ ਕੋ ਜਿਹੜੇ ਰੂਹ ਗੁਰਬਾਣੀ ਦੇ ਰੂਹ ਵਿੱਚ ਭੱਜੇ ਮਹਾਂਪੁਰਖਾਂ ਦੀ ਗੁਰਬਾਣੀ ਦੀ ਕਥਾ ਜਿਹੜੀ ਹੁੰਦੀ ਆ ਉਹ ਕਿਤੇ ਕਿਤੇ ਹੀ ਸਰਵਣ ਕਰਨ ਦਾ ਮੌਕਾ ਮਿਲਦਾ ਹੁਣ ਅਸੀਂ ਬੇਨਤੀ ਕਰਦੇ ਹਾਂ ਸਿੰਘ ਸਾਹਿਬ ਗਿਆਨੀ ਰਾਮ ਸਿੰਘ ਖਾਲਸਾ ਜੀ ਨੂੰ ਬਾਬਾ ਮਖਤਿਆਰ ਸਿੰਘ ਮੁਖੀ ਜੀ ਨੂੰ ਗੁਰੂ ਘਰ ਦਿੱਤੀ ਬਖਸ਼ਿਸ਼ ਸਰੂਪੋਂ ਲੈਣ ਦੀ ਸਾਡੇ ਹੈੱਡ ਗ੍ਰੰਥੀ ਸਾਹਿਬ ਭਾਈ ਦਰਸ਼ਨ ਸਿੰਘ ਤੋਂ ਲੈਣ ਦੀ ਕਿਰਪਾਲਤਾ ਕਰਨ ਜੀ

ਸਿੰਘ ਸਾਹਿਬ ਦਾ ਸ਼ਹਿਰ ਦੀਆਂ ਸਾਖਤਾਂ ਵੱਲੋਂ ਫਿਰ ਨਿੱਘਾ ਸਵਾਗਤ, ਤਹਿ ਦਿਲੋਂ ਧੰਨਵਾਦ। ਮੈਨੂੰ ਨਰ ਕੀਰਤਨ ਦੇ ਸੰਬੰਧ ਵਿੱਚ ਸੰਗਤਾਂ ਦੀ ਬੇਨਤੀ ਦੇ ਸਾਡੇ ਕੋਲ ਸੰਦੀਪ ਸਿੰਘ ਲਾਹੌਰਾਂ ਜੀ ਦਾ ਢਾਡੀ ਜਥਾ, ਉਹਨਾਂ ਦੇ ਬੱਚੇ ਅੰਗਦ ਸਿੰਘ ਅਤੇ ਕਰਮਨ ਸਿੰਘ ਵੀ ਪਹੁੰਚੇ, ਜੋ ਕਿ ਬਹੁਤ ਹੀ ਵਧੀਆ ਇਤਿਹਾਸ ਆਪਾਂ ਨੂੰ ਸਰਵਣ ਕਰਾਉਂਦੇ ਨੇ। ਸਭ ਤੋਂ ਪਹਿਲਾਂ ਅੰਗਦ ਸਿੰਘ ਅਤੇ ਕਰਮਨ ਸਿੰਘ, ਉਪਰੰਤ ਸੰਦੀਪ ਸਿੰਘ ਲਾਹੌਰਾਂ ਦਾ ਢਾਡੀ ਜਥਾ ਖੁੱਲ੍ਹਾ ਸਮਾਂ ਇਹਨਾਂ ਦਾ, ਜਿੰਨਾ ਵੀ ਇਹਨਾਂ ਦਾ ਦਿਲ ਕਰਦਾ, 2 ਵਜੇ ਤੱਕ, 1:30 ਵਜੇ ਤੱਕ, 2 ਵਜੇ ਤੱਕ, ਜਦ ਵੀ ਨਾ ਦਿਲ ਕਰੇ ਉਹਨਾਂ ਚਿਰ ਖੁੱਲ੍ਹਾ ਸਮਾਂ ਇਹਨਾਂ ਦਾ ਵੀ। ਅੱਜ ਆਖਰੀ ਸਮਾਗਮ ਆ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਸਮੂਹ ਸੰਗਤ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੋ ਸੱਦੇ 'ਤੇ ਪਹੁੰਚੇ ਨੇ। ਉਹਦੇ ਨਾਲ ਨਾਲ ਹੀ ਸਿਆਟਲ ਦੀਆਂ ਸਮੂਹ ਸੰਗਤਾਂ ਦਾ, ਜਿਹਨਾਂ ਵੀਰਾਂ ਨੇ, ਜਿਹਨਾਂ ਭੈਣਾਂ ਮਾਤਾਵਾਂ ਨੇ ਫਲੋਟਾਂ ਦੇ ਉੱਪਰ ਸਵਾ ਨਿਭਾਈਆਂ, ਜਿਹਨਾਂ ਵੀਰਾਂ ਨੇ ਉਹ ਜਿੱਥੇ ਜਿੱਥੇ ਵੀ ਸਵਾ ਨਿਭਾਈਆਂ, ਔਰ ਜਿੰਨੇ ਵੀ ਸਾਡੇ ਸਟਾਲ ਲੱਗੇ ਨੇ ਲੰਗਰ ਪਾਣੀ ਦੇ, ਸਮੂਹ ਸੰਗਤਾਂ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ। ਗੁਰੂ ਮਾਰੇ ਕਿਰਪਾ ਕਾਰਨ ਇਸ ਤਰ੍ਹਾਂ ਹੀ ਸਮਾਗਮ, ਗੁਰੂ ਮਾਰੀ ਕਿਰਪਾ ਨਾਲ ਖਾਲਸਾ ਸਹਿਜਨ ਦੱਸਦੇ ਚੱਲਦੇ ਰਹਿਣ। ਆਉਣ ਵਾਲੇ ਸਾਲ ਵਿੱਚ ਵੀ ਜੋ ਸੰਗਤਾਂ ਦਾ, ਜਿਸ ਤਰ੍ਹਾਂ ਦਾ ਵੀ ਸੰਗਤਾਂ ਦਾ ਯੋਗਦਾਨ ਸਭ ਤੋਂ ਵੱਧ ਪਾਉਣ। ਬਾਕੀ ਅਸੀਂ ਜੋ ਬੇਨਤੀ ਕੱਲ੍ਹ ਸਟੇਜ ਤੋਂ ਵੀ ਕੀਤੀ ਸੀ, ਅੱਜ ਵੀ ਕਰਦੇ ਹਾਂ, ਅਸੀਂ ਅਪਰੋਚ ਕਰਾਂਗੇ ਆਉਣ ਵਾਲੇ ਸਮੇਂ ਦੇ, ਆਉਣ ਵਾਲੇ ਸਾਲ ਦੇ ਵਿੱਚ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਨੂੰ ਵੀ ਬੇਨਤੀ ਕਰਾਂਗੇ, ਉਹ ਵੀ ਸਾਡੇ ਨਗਰ ਕੀਰਤਨ ਵਿੱਚ ਪਹੁੰਚਣ ਦੀ ਸ਼ਮੂਲੀਅਤ ਕਾਰਨ ਅਗਲੇ ਸਾਲ। ਇਹ ਸਾਡੀਆਂ

ਜੋ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਧ ਤੋਂ ਵੱਧ ਉਪਰਾਲਾ ਆ। ਬਾਕੀ ਯੂਥ ਨੂੰ ਵੀ ਬੇਨਤੀ ਆ, ਵੱਧ ਚੜ੍ਹ ਕੇ ਗੁਰੂ ਘਰ ਪਹੁੰਚ ਕੇ ਸੇਵਾਵਾਂ ਕਰਿਆ ਕਰੋ। ਬਾਕੀ ਸਾਡੇ ਕੋਲੋਂ ਕੱਲ੍ਹ ਕੋਈ ਵੀ ਕਿਸੇ ਪ੍ਰਕਾਰ ਦੀ ਸੇਵਾ ਨਿਭਾਉਂਦੇ ਹਾਂ, ਪ੍ਰਬੰਧਕ ਕਮੇਟੀ ਤੋਂ ਕਿਸੇ ਪ੍ਰਕਾਰ ਦੀ ਕੋਈ ਭੁੱਲ ਚੁੱਕ ਹੋਈ ਹੋਵੇ, ਸੇਵਾ ਵਿੱਚ ਕੋਈ ਕਮੀ ਹੋਵੇ, ਸਾਨੂੰ ਤੁਸੀਂ ਦੱਸ ਸਕਦੇ ਹੋ ਵੀ ਇੱਥੇ ਤੁਹਾਡੀ ਕਮੀ ਹੈ, ਇਸ ਨੂੰ ਪੂਰਾ ਕੀਤਾ ਜਾਵੇ, ਅਸੀਂ ਉਸ ਨੂੰ ਸਿਰ ਮੱਥੇ ਮੰਨਦੇ ਹਾਂ। ਬਾਕੀ ਸੰਗਤਾਂ ਦੇ ਸਹਿਯੋਗ ਵਿੱਚ ਕੋਈ ਵੀ ਕਿਸੇ ਪ੍ਰਕਾਰ ਦੀ ਕਮੀ ਰਹਿ ਗਈ ਹੋਵੇ ਸਾਡੇ ਕੋਲੋਂ ਕੰਮ ਕਾਰ ਕਰਦੇ ਹਾਂ, ਅਸੀਂ ਖਿਮਾ 'ਤੇ ਜਾ ਚੁੱਕੇ ਹਾਂ, ਭੁੱਲ ਚੁੱਕ ਮਾਫ਼ ਕਰਨੀ ਜੀ। ਆਓ ਆਪਾਂ ਹੁਣ ਤੁਹਾਡੀ ਜਿੱਥੇ ਕੋਲੋਂ ਇਤਿਹਾਸ ਦੀਆਂ ਸਰਬੰਦ ਇਤਿਹਾਸ ਦੀਆਂ ਵਾਰਾਂ ਸਰਬੰਦ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਸਮ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਚਾਰ ਦਿਨਾਂ ਤੋਂ ਜੋ ਸਮਾਗਮ ਚੱਲ ਰਹੇ ਸਨ, ਵਿਸਾਖੀ ਦਾ ਸ਼ੁੱਭ ਜਿਹੜਾ ਦਿਹਾੜਾ ਸਿੱਖ ਸੰਗਤਾਂ ਨੇ ਬੜੀ ਚੜ੍ਹਦੀ ਕਲਾ ਦੇ ਨਾਲ ਮਨਾਇਆ, ਆਓ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 30 ਮਾਰਚ 1699 ਦੀ ਵਿਸਾਖੀ ਨੂੰ, ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਾਂ ਨੂੰ ਇਹ ਮਹਾਨ ਦਿਹਾੜਾ ਬਖਸ਼ਿਸ਼ ਕੀਤਾ, ਉੱਥੇ ਹੀ ਭੰਗਾਣੀ ਦਾ ਜੰਗ ਜਿੱਤ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਚੜ੍ਹਦੀ ਕਲਾ ਦੀ ਫਤਿਹ ਸਾਡੀ ਝੋਲੀ ਵਿੱਚ ਪਾਈ। ਆਓ ਫਿਰ ਸਾਰੀਆਂ ਸਿੱਖ ਸੰਗਤਾਂ ਤੁਸੀਂ ਚੜ੍ਹਦੀ ਕਲਾ ਦੇ ਨਾਲ ਸਰਬਸਤਾਨੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰੀਏ। ਗੱਜ ਵੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੁੱਚੀਆਂ ਸਿੱਖ ਸੰਗਤਾਂ ਦਾ ਜਿੱਥੇ ਧੰਨਵਾਦ ਹੈ, ਉੱਥੇ ਗੁਰਦੁਆਰਾ ਸਾਹਿਬ ਦੀ ਸਮੁੱਚੀ ਕਮੇਟੀ ਦਾ ਧੰਨਵਾਦ ਹੈ। ਜਦੋਂ ਮੈਨੂੰ ਫੋਨ ਕੀਤਾ ਕਿ ਨਗਰ ਕੀਰਤਨ ਲਈ ਆਪ ਜੀ ਦਾ ਢਾਡੀ ਜੱਥਾ ਹਾਜ਼ਰੀ ਭਰੇ, ਅਤੇ ਨਾਲ ਹੀ ਮੈਨੂੰ ਉਚੇਚੇ ਤੌਰ 'ਤੇ ਹੁਕਮ ਕੀਤਾ ਕਿ ਤੁਹਾਡੇ ਬੱਚਿਆਂ ਨੂੰ ਅਸੀਂ ਸੋਸ਼ਲ ਮੀਡੀਆ 'ਤੇ ਸੁਣਦੇ ਹੋ, ਤੁਸੀਂ ਇਹਨਾਂ ਬੱਚਿਆਂ ਨੂੰ ਆਪਣੇ ਫੋਨਾਂ ਦੇ ਵਿੱਚ ਸੁਣਦੇ ਹੋ। ਵੱਡਾ ਬੇਟਾ ਅੰਗਦ ਸਿੰਘ ਲੋਹਾਰਾ, ਕਰਮਨ ਸਿੰਘ ਲੋਹਾਰਾ, ਕਮੇਟੀ ਦਾ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਆਪਣੀ ਆਉਣ ਵਾਲੀ ਪਨੀਰੀ ਨੂੰ ਇਸ ਸਟੇਜ ਦਾ ਸ਼ਿੰਗਾਰ ਬਣਾਇਆ। ਆਓ ਮੈਂ ਗੱਲਾਂ ਜ਼ਿਆਦਾ ਨਹੀਂ ਕਰਨੀਆਂ, ਕਿਉਂਕਿ ਉਸ ਤੋਂ ਬਾਅਦ ਸਾਡੇ ਢਾਡੀ ਜੱਥੇ ਨੇ ਇੱਕ ਜੋਸ਼ੀਲਾ ਪ੍ਰਸੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਖਾਲਸੇ ਨੇ ਜੋ ਮੱਲਾਂ ਮਾਰੀਆਂ, ਜੋ ਇਤਿਹਾਸ ਸਿਰਜਿਆ, ਉਹ ਵਿਲੱਖਣ ਇਤਿਹਾਸ ਆਪ ਜੀ ਦੇ ਸਾਹਮਣੇ ਰੱਖਾਂਗੇ। ਆਓ ਅੰਮ੍ਰਿਤ ਦੀ ਸ਼ਕਤੀ ਦਾ ਪ੍ਰਦਰਸ਼ਨ ਇਹਨਾਂ ਛੋਟੇ ਬੱਚਿਆਂ ਨੇ ਇੱਕ ਚੜ੍ਹਦੀ ਕਲਾ ਦੀ ਢਾਡੀ ਵਨਗੀ ਨੂੰ ਤੁਹਾਡੇ ਸਾਹਮਣੇ ਪੇਸ਼ ਕਰਨਾ। ਜਿੱਥੇ ਇਹ ਮੌਜੂਦਾ ਵਨਗੀਆਂ ਨੂੰ ਗਾਉਂਦੇ ਨੇ, ਉੱਥੇ ਜੋ ਅੱਜ ਤੋਂ 100 ਸਾਲ ਸਾਡੇ ਪੁਰਾਣੇ ਪੁਰਾਤਨ ਢਾਡੀ ਜਿਨ੍ਹਾਂ ਨੇ ਢੱਡ ਸਰੰਗੀ ਦੇ ਨਾਲ ਇਤਿਹਾਸ ਗਾਇਆ, ਉਹਨਾਂ ਪੁਰਾਤਨ ਵਨਗੀਆਂ ਨੂੰ ਵੀ ਇਹ ਢੱਡ ਸਰੰਗੀ ਦੇ ਨਾਲ ਆਪਣਾ ਰੂਪ ਦੇ ਰਹੇ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅੰਮ੍ਰਿਤ ਬਾਰੇ ਕਿਸੇ ਕਵੀ ਨੇ ਲਿਖਿਆ, ਉਹ ਲਿਖਦਾ, ਖੰਡੇ ਦੀਆਂ ਅਣਖਾਂ ਵਿੱਚ ਰਗੜ ਕਸਾਈਆਂ, ਨਿਰਵੈਰ ਪੁਣੇ ਦੀਆਂ ਲੱਖ ਰਗੜਾਂ ਲਾਈਆਂ, ਨਿਰਭਉ ਰੰਗ ਦੀ ਖੁਦ ਗਾਵੀ ਬਾਣੀ, ਕਦ ਅੰਮ੍ਰਿਤ ਹੂਆ ਸੁਣ ਸੁਣ ਕੇ ਪਾਣੀ, ਜਿਸ ਮੁੱਖ ਨੇ ਪੀਤਾ ਉਸ ਮੁੱਖ ਤੇ ਹੈ ਲਾਲੀ, ਉਹ ਮੌਤ ਨੂੰ ਮਾਰੇ ਬਣ ਬਣ ਅਕਾਲੀ, ਉਹਨਾਂ ਭੈਣਾਂ ਨੂੰ ਰੰਗਣਾ ਜੇ ਐਸੀਆਂ ਚੜੀਆਂ, ਗਲ ਹਾਰ ਪਵਾਲੇ ਲਾਲਾਂ ਦੀਆਂ ਲੜੀਆਂ, ਮੈਂ ਇਸ ਦੇ ਆਸ਼ਕ ਰਣ ਲੜਦੇ ਵੇਖੇ, ਮੈਂ ਇਸ ਦੇ ਆਸ਼ਕ ਸੂਲੀ ਚੜ੍ਹਦੇ ਵੇਖੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਆਬੇ ਹਯਾਤ ਅੰਮ੍ਰਿਤ ਦੀ ਸ਼ਕਤੀ ਦਾ ਵਰਣਨ ਢਾਡੀ ਜੱਥਾ ਤੁਹਾਡੇ ਸਾਹਮਣੇ ਪੁਰਾਤਨ ਢਾਡੀ ਵਨਗੀ ਰਾਹੀਂ ਹੈ ਇੰਜ ਪੇਸ਼ ਕਰਦਾ ਹੈ।

ਖੇਤੀ ਦਾਤ ਜਾਣੇ ਕੌਣ ਕੂਤ ਤਿਸਤੇ ਹੋਏ ਲੱਖ ਦਰਿਆਉ ਮਾਰਿਆ ਨਾ ਜਾਵਾਂ ਇੱਕ ਵਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਪੂਜਾ ਸੰਖ ਤਪਤਾਓ ਸੰਖ ਜੋਗ ਮਨ ਰਹੇ ਉਦਾਸ ਸੰਖ ਸਤੀ ਅਸੰਖ ਦਾ ਤਾਰ ਸੰਖ ਮੋਨ ਲੈ ਬੁਲਾਏ ਤਾਰ ਮਾਰਿਆ ਨਾ ਜਾਵਾਂ ਇੱਕ ਵਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਚੋਰ ਹਰਾਮ ਖੋਰ ਅਸੰਖ ਗਲਵਡ ਹੱਤਿਆ ਕਮਾਹੇ ਅਸੰਖ ਕੂੜਿਆ

0: ਲਿਖੇ ਤਿਸਰ ਨਾ ਹੈ ਚੇਤਾ ਕੀਤਾ ਤੇ ਤਨਾਉ ਕੁਦਰਤ ਕਵਣ ਕਹਾ ਵਿਚਾਰ ਜੋ ਤੁਧ ਪਾਵੈ ਸਾਈ ਪਲੀਕਾਰ
1: ਤੂੰ ਸਦਾ ਸਲਾਮਤ ਨਿਰੰਕਾਰ
0: ਪਰਿਏ ਹੱਥ ਪੈਰ ਧੰਦੇ
1: ਪਾਣੀ ਤੋਤੇ ਉਤਰਸਖੇ
0: ਮੂਤ ਪਲੀਤੀ ਕੱਪੜ ਹੋਏ
1: ਦੇਸਾ ਬੁੜ ਲਈਏ ਉਹ ਧੋਏ
0: ਪਰਿਏ

0: ਮਾਨ
1: ਸੁਣਿਆ ਮੰਨਿਆ ਮਨ ਕੀਤਾ ਪਾਓ
0: ਅੰਤਰਗਤ ਤੀਰਥ ਮਲ ਨਾਓ
1: ਸਭ ਗੁਣ ਤੇਰੇ ਮੈਂ ਨਾਹੀ ਕੋਏ
0: ਬਿਣ ਗੁਣ ਕੀਤੇ ਭਗਤ ਨਾ ਹੋਏ
1: ਸਵਸਥ ਆਤ ਬਾਣੀ ਬਰਮਾਓ
0: ਸਤ ਸੁਹਾਣ ਸਦਾ ਮਨ ਚਾਓ
1: ਕਵਨ ਸੋ ਵੇਲਾ ਵਕਤ ਕਵਣ ਕਵਣ ਥਿਤ ਕਵਣ ਵਾਰ
0: ਕਵਣ ਸੇ ਰੁਤੀ ਮਾਹੁ ਕਵਣ

0: ਅਸੰਖ ਜਪ ਅਸੰਖ ਪਾਓ,
1: ਅਸੰਖ ਪੂਜਾ ਅਸੰਖ ਤਪ ਤਾਓ,
0: ਅਸੰਖ ਗ੍ਰੰਥ ਮੁਖ ਵੇਦ ਪਾਠ,
1: ਅਸੰਖ ਜੋਗ ਮਨ ਰਹੇ ਉਦਾਸ,
0: ਅਸੰਖ ਭਗਤ ਗੁਣ ਗਿਆਨ ਵਿਚਾਰ,
1: ਅਸੰਖ

0: ਆਪਨ ਨਿਰੰਜਨ ਸੋਏ
1: ਜਿਨ ਸੇ ਵਿਆਹ ਤਿਨ ਪਾਇਆ ਮਾਣ
0: ਨਾਨਕ ਗਾਵੀਏ ਗੁਣੀ ਨਿਧਾਨ
1: ਗਾਵੀਏ ਸੁਣੀਏ ਮਨ ਰੱਖੀਏ ਪਉ
0: ਦੁਖ ਪਰ ਹਰ ਸੁਖ ਕਰ ਲੈ ਜਾਏ
1: ਗੁਰਮੁਖ ਨਾਦਮ ਗੁਰੂ ਖ ਵੇਦਮ ਗੁਰੂ ਕਰਿਆ ਸਮਾਈ
0: ਗੁਰ ਈਸਰ ਗੁਰ ਗੋਰਖ ਵਰ ਮੈਂ ਗੁਰ ਪਾਰਵਤੀ ਮਾਈ
1: ਜੇ ਹੂੰ ਜਾਣਾ ਆਖਾ ਨਾਹੀ ਕਹਿਣਾ ਕਥਨਾ ਜਾਈ
0: ਗੁਰਾ ਇੱਕ

0: ਕੀ ਮਿਲੇ ਲਈ
1: ਮਤ ਵਿੱਚ ਦੱਸਣ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ
0: ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ

0: ਆਪਣਾ ਨਾਸ਼
1: ਸੁਣੇ ਸਾਰਾ ਗੁਨਾ ਕੇ ਗਾ
0: ਸੁਣਿਆ ਸੇ ਪੀਰ ਪਾਸ਼ਾ
1: ਸੁਣੇ ਅੰਦੇ ਪਾਵੇ ਰਾ
0: ਸੁਣੇ ਹੱਥ ਹੋਵੇ ਸੁਗਾ
1: ਨਾਨਕ ਭਗਤਾ ਸਦਾ ਵਿਗਾਸ
0: ਸੁਣਿਆ ਦੂਪ ਆਪਣਾ ਨਾਸ਼
1: ਬੰਦੇ ਕੀ ਗਤ ਕਹੀ ਨਾ ਜਾਏ
0: ਜੇ ਕੋ ਕਹੇ ਪਿੱਛੇ

0: ਹੋਵੇ ਮਨ ਬੁੱਧ,
1: ਮੰਨੇ ਸਗਲ ਭਵਨ ਕੀ ਸੁਧ,
0: ਮੰਨੇ ਮੂੰਹ ਚੋਟਾ ਨਾ ਖਾਏ,
1: ਮੰਨੇ ਜਮ ਕੇ ਸਾਥ ਨਾ ਜਾਏ,
0: ਐਸਾ ਨਾਮ ਨਿਰੰਜਨ ਹੋਏ,
1: ਜੇਕੋ ਮਨ ਜਾਣੇ ਮਨ ਪੋਏ,
0: ਮੰਨੇ ਮਾਰਗ ਠਾਕ ਨਾ ਪਾਏ,
1: ਮੰਨੇ ਪਾਸਿਓ ਪ੍ਰਗਟ ਜਾਏ,
0: ਮੰਨੇ ਮਗਨ ਚੱਲੇ ਪੰਥ,
1: ਮੰਨੇ ਧਰਮ ਸਿੱਧੀ ਸਨਵੰਧ,
0: ਐਸਾ ਨਾਮ ਨਿਰੰਜਨ ਹੋਏ,
1: ਜੇਕੋ ਮਨ ਜਾਣੇ ਮਨ ਪੋਏ,
0: ਮੰਨੇ ਪਾਵੇ ਮੁਖ ਦੁਆਰ,
1: ਮੰਨੇ ਪਰਵਾਰੇ ਸਾਧਾਰ,
0: ਮੰਨੇ ਤਰੇ ਤਾਰੇ ਗੁਰਸਿੱਖ,
1: ਮੰਨੇ ਨਾਨਕ ਭਵੇ ਨਾ ਪਿੱਖ,
0: ਐਸਾ ਨਾਮ ਨਿਰੰਜਨ ਹੋਏ,
1: ਜੇਕੋ ਮਨ ਜਾਣੇ ਮਨ ਕੋਏ,
0: ਪੰਚ ਪਰਵਾਨ ਪੰਚ ਪ੍ਰਧਾਨ,
1: ਪੰਚੇ ਪਾਵੇ ਦਰਗੇ ਮਾਨ,
0: ਪੰਚੇ ਸੋਹੇ ਦਾਰ ਰਜਾਨ,
1: ਪੰਚਾਂ ਕਾ ਗੁਰ ਏਕ ਧਿਆਨ,
0: ਜੇਕੋ ਕਹੇ ਕਰੇ ਵਿਚਾਰ,
1: ਕਰਤੇ ਕੇ ਕਰਨੇ ਨਹੀਂ ਸਮਾਰ,
0: ਦੌਲ ਧਰਮ ਦਿਆ ਕਾ ਪੂਤ,
1: ਸੰਤੋਖ ਥਾਪ ਰੱਖਿਆ ਜਿਨ ਸੂਤ,
0: ਜੇਕੋ ਬੁਝੇ ਹੋਵੇ ਸਚਿਆਰ।

0: ਕੋ ਕਵਾਓ
1: ਤਿਸਤੇ ਹੋਵੇ ਲੱਖ ਦਰਿਓ
0: ਕੁਦਰਤ ਕਵਨ ਕਹਾ ਵਿਚਾਰ
1: ਵਾਰਿਆ ਨਾ ਜਾਵਾ ਏਕ ਵਾਰ
0: ਜੋਤਿ ਪਾਵੇ ਸਾਹੀ ਭਲੀਕਾਰ
1: ਸਦਾ ਸਲਾਮਤ ਨਿਰੰਕਾਰ
0: ਅਸੰਖ ਜਪ ਅਸੰਖ ਪਾਓ
1: ਅਸੰਖ ਪੂਜਾ ਅਸੰਖ ਤਪ ਤਾਓ
0: ਅਸੰਖ ਗ੍ਰੰਥ ਮੁਖ ਵੇਦ ਪਾਠ
1: ਅਸੰਖ ਜੋਗ ਮਨ ਰਹੇ ਉਦਾਸ
0: ਅਸੰਖ ਭਗਤ ਗੁਣ ਗਿਆਨ ਵਿਚਾਰ
1: ਅਸੰਖ ਸਤੀ ਅਸੰਖ ਦਾ ਤਾਰ
0: ਅਸੰਖ ਸੋਰ ਮੋਹ ਪਾਖ ਸਾਰ
1: ਅਸੰਖ ਮੋਲ ਲਾਏ ਤਾਰ
0: ਕੁਦਰਤ ਕਵਨ ਕਹਾ ਵਿਚਾਰ
1: ਵਾਰਿਆ ਨਾ ਜਾਵਾ ਏਕ ਵਾਰ
0: ਜੋਤਿ ਪਾਵੇ ਸਾਹੀ ਭਲੀਕਾਰ
1: ਸਦਾ ਸਲਾਮਤ ਨਿਰੰਕਾਰ
0: ਅਸੰਖ ਮੂਰਖ ਅੰਧ ਘੋਰ
1: ਅਸੰਖ ਚੋਰ ਹਰਾਮ ਖੋਰ
0: ਅਸੰਖ ਅਮਰ ਕਰ ਜਾਏ ਜੋਰ
1: ਅਸੰਖ ਗੜਬੜ ਹੱਤਿਆ ਕਮਾਏ
0: ਅਸੰਖ ਪਾਪੀ ਪਾਪ ਕਰ ਜਾਏ
1: ਅਸੰਖ ਕੁੜਿਆਰ ਕੂੜੇ ਫਿਰਾਏ
0: ਅਸੰਖ ਮਲੇਸ਼ ਮਲ ਪੱਖ ਖਾਏ
1: ਅਸੰਖ ਨਿੰਦਕ ਸਰ ਕਰੇ ਪਾਰ
0: ਨਾਨਕ ਨੀਚ ਕਹੇ ਵਿਚਾਰ
1: ਵਾਰਿਆ ਨਾ ਜਾਵਾ ਏਕ ਵਾਰ
0: ਜੋਤਿ ਪਾਵੇ ਸਾਹੀ ਭਲੀਕਾਰ
1: ਸਦਾ ਸਲਾਮਤ ਨਿਰੰਕਾਰ
0: ਅਸੰਖ ਨਾਵ ਅਸੰਖ ਥਾਵ
1: ਅਗੰਮ ਅਗੰਮ ਅਸੰਖ ਲੋ
0: ਅਸੰਖ ਕਹੇ ਸਿਰ ਭਾਰ ਹੋਏ
1: ਅਖਰੀ ਨਾਮ ਅਖਰੀ ਸਲਾ
0: ਅਖਰੀ ਗਿਆਨ ਗੀਤ ਗੁਣ ਗਾ
1: ਅਖਰੀ ਲਿਖਣ ਬੋਲਣ ਵਾਣ
0: ਅਖਰਾ ਸਿਰ ਸੰਜੋਗ ਬਖਾਣ
1: ਜਿਨੇ ਲਿਖੇ ਤੇ ਸਰਨਾਏ
0: ਜੀ ਫਰਮਾਏ ਤਿਵ ਤੇ ਪਾਏ
1: ਦਿੱਤਾ ਕੀਤਾ ਤੇਤਾ ਨਾ
0: ਬਿਨਾ ਆਵੇ ਨਾ ਹੀ ਕੋ ਥਾਉ
1: ਕੁਦਰਤ ਕਵਣ ਕਹਾ ਵਿਚਾਰ
0: ਵਾਰਿਆ ਨਾ ਜਾਵਾ ਏਕ ਵਾਰ
1: ਜੋਤਿ ਪਾਵੇ ਸਾਈ ਭਲੀਕਾਰ
0: ਤੂੰ ਸਦਾ ਸਲਾਮਤ ਨਿਰੰਕਾਰ
1: ਭਰੀਏ ਹੱਥ ਪੈਰ ਤਨ ਦੇ
0: ਪਾਣੀ ਧੋਤੇ ਉਤਰਸਕੇ
1: ਮੂਤ ਪਲੀਤੀ ਕੱਪੜ ਹੋਏ
0: ਦੇ ਸਾਬਣ ਲਈਏ ਉਹ ਧੋਏ
1: ਭਰੀਏ ਮਤ ਪਾਪਾਂ ਕੇ ਸੰਗ
0: ਉਹ ਧੋਪੇ ਨਾਵੇ ਕੇ ਰੰਗ
1: ਉੰਨੀ ਪਾਪੀ ਆਖਣ

0: ਆਪੇ ਪਾਰਾਵਾਰ
1: ਅੰਤ ਕਰਨ ਕੇ ਤੇ ਬਿਲਾਏ
0: ਤਾਂ ਕਿ ਅੰਤ ਨਾ ਪਾਏ ਜਾਏ
1: ਇਹ ਅੰਤ ਨਾ ਜਾਣੇ ਕੋਏ
0: ਬਹੁਤਾ ਕਹੀਏ ਬਹੁਤਾ ਹੋਏ
1: ਵੱਡਾ ਸਾਹਿਬ ਉੱਚਾ ਥਾਂ
0: ਉੱਚੇ ਉੱਪਰ ਉੱਚਾ ਨਾਂ
1: ਇਹ ਵੱਡ ਉੱਚਾ ਹੋਵੇ ਕੋਏ
0: ਇਸ ਉੱਚੇ ਕੋ ਜਾਣੇ ਸੋ

0: ਗਾਵਨ ਸਾਧ ਵਿਚਾਰੇ,
1: ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ,
0: ਗਾਵਨ ਪੰਡਤ ਪੜਨ ਰੱਖੀ ਸਰ ਜੁਗ ਜੁਗ ਵੇਦਾਂ ਨਾਲੇ,
1: ਗਾਵੈ ਮੋਹਣੀਆਂ ਮਨਮੋਹ ਸੁਰਖਾ ਮੱਛ ਪਿਆਲੇ,
0: ਗਾਵਨ

0: ਕੀਤਾ ਆਪਣਾ ਜੀ ਤਿਸ ਦੀ ਵਡਿਆਈ।
1: ਜੋ ਤਿਸ ਪਾਵੈ ਸੋਈ ਖਰਸੀ ਉਪੋ ਨ ਕਰਨਾ ਜਾਈ।
0: ਸੋ ਪਾਤਸ਼ਾਹ ਸਵਾਹਾ ਪਤ ਸਾਹਿਬ ਨਾਨਕ ਨੈਣ ਰਜਾਈ।
1: ਮੰਦਾ ਸੰਤੋਖ ਸਰਪਤ ਚੋਲੀ ਤਿਆਗ ਕੇ ਕਰੇ ਬਤੂਤ।
0: ਚਿੰਤਾ ਕਾਲ ਕੁਵਾਰੀ ਕਾਇਆ ਜੂ ਡੰਡਾ ਪ੍ਰਤੀਤ।
1: ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗਜੀਤ।
0: ਆਦੇਸ ਤਿਸੇ ਆਦੇਸ
1: ਆਦ ਨੀਲ ਅਨਾਦ ਨਾਥ ਜੁਗ ਜੁਗ ਇੱਕੋ ਵੇਸ।
0: ਮੁਕਤ ਗਿਆਨ ਦਿਆ ਭੰਡਾਰਨ ਘਟ ਘਟ ਬਾਜੇ ਨਾਦ।
1: ਆਪ ਨਾਥ ਨਾਥੀ ਸਭ ਜਾ ਕੀ

0: ਗੌਤਮ ਨੀਚ ਨਾ ਕੋਇ
1: ਰਾਤੀ ਰੁਤੀ ਥਿਤੀ ਵਾਰ
0: ਕੌਣ ਪਾਣੀ ਆਗਣੀ ਪਾਤਾਲ
1: ਇਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ
0: ਇਸ ਵਿੱਚ ਜੀ ਜੁਗਤ ਕੇ ਰੰਗ
1: ਤਿੰਨ ਕੇ ਨਾਮ ਅਨੇਕ ਅਨੰਤ
0: ਕਰਮੀ ਕਰਮੀ ਹੋਏ ਵਿਚਾਰ
1: ਦਰਬਾਰ
0: ਇੱਥੇ ਸੋਣ ਪੰਚ ਪਰਵਾਨ
1: ਨਦਰੀ ਕਰਮ ਪਵੇ ਨਿਸ਼ਾਨ
0: ਜਪਾਈ ਉੱਥੇ ਪਾਏ
1: ਨਾਨਕ ਗਿਆ ਜਾਪੇ ਜਾਏ
0: ਕਰਮ ਖੰਡ ਕਾ ਇਹੋ ਧਰਮ
2: ਗਿਆਨ ਖੰਡ ਕਾ ਆਖੋ ਕਰਮ
0: ਇੱਥੇ ਪਾਉਣ ਪਾਣੀ ਬਰਸੰਤ।

0: ਅਸੰਖ ਪਾਓ,
1: ਅਸੰਖ ਪੂਜਾ ਅਸੰਖ ਤਪਤਾਓ,
0: ਅਸੰਖ ਗ੍ਰੰਥ ਮੁਖ ਵੇਦ ਪਾਠ,
1: ਅਸੰਖ ਜੋਗ ਮਨ ਰਹੇ ਉਦਾਸ,
0: ਭਗਤ ਗੁਣ ਗਿਆਨ ਵਿਚਾਰ,
1: ਅਸੰਖ ਸਤੀ ਅਸ

0: ਜੋਤਿਰਭਾਵੇ ਸਾਹੀ ਭਲੀਕਾਰ
1: ਸਦਾ ਸਲਾਮਤ ਨਿਰੰਕਾਰ
0: ਅਸੰਖ ਜਪ ਅਸੰਖ ਭਾਉ
1: ਸੰਤ ਪੂਜਾ ਸੰਤ ਤਪ ਤਾਉ
0: ਅਸੰਖ ਗ੍ਰੰਥ ਮੁਖ ਵੇਦ ਪਾਠ
1: ਸੰਤ ਜੋਗ ਮਨ ਰਹੇ ਉਦਾਸ
0: ਅਸੰਖ ਭਗਤ ਗੁਣ ਗਿਆਨ ਵਿਚਾਰ
1: ਸੰਤ ਸਤੀਆ ਸੰਤ ਦਾਤਾਰ
0: ਅਸੰਖ ਸੋਰ ਮੋਪਾ।

Oh, he's...

0: 반대편.
1: 왜 그래?
0: 반대편하고는 왜 때끄는 데 그냥. 그때 앞에 또 시루갈
2: 라게
0: 했네.
2: 그래서 나중에

0: ਗੁਰਦੇਵੇ ਨਮਾ, ਸ੍ਰੀ ਗੁਰਦੇਵੇ ਨਮਾ ਅਸ਼ਟਪਦੀ। ਸਿਮਰੋ ਸਿਮਰ ਸਿਮਰ ਸੁਖ ਪਾਵੋ,
1: ਕਾਲ ਕਲੇਸ਼ ਤਨ ਮਨੈ ਮਿਟਾਵੋ।
0: ਸਿਮਰੋ ਜਾਸ ਦਸੰਬਰ ਏਕੇ,
1: ਨਾਮ ਜਪਤ ਅਗਨਤ ਅਨੇਕੇ।
0: ਵੇਦ ਪ੍ਰਾਣ ਸਿਮਰਤ ਸੁਦਾਖਰ,
1: ਕਿਨੇ ਰਾਮ ਨਾਮ ਇਕ ਆਖਰ।
0: ਕਿਨਕਾ ਏਕ ਜਸੀ ਬਸਾਵੈ,
1: ਤਾਂ ਕੀ ਮਹਿਮਾ ਗਣੀ ਨਾ ਆਵੇ।
0: ਤਾਂ ਕੀ ਏਕੇ

0: ਸੰਗ ਹੋਤ ਸਹੇਲਾ
1: ਐਸਾ ਨਾਮ ਮਨ ਸਦਾ ਧਿਆਈਐ
0: ਨਾਨਕ ਗੁਰਮੁਖ ਪਰਮ ਗਤ ਪਾਈਐ
1: ਛੂਟਤ ਨਹੀਂ ਕੋਟ ਲਖ ਬਾਹੀ
0: ਨਾਮ ਜਪਤੈ ਪਾਰ ਪਰਾਹੀ
1: ਅਨੇਕ ਬਿਗੰਜੇ ਆਏ ਸੰਗਿਆ

0: ਸੰਗ ਤੋਸਾ
1: ਜੀ ਪੈ ਡੈ ਮਹਾ ਅੰਧ ਗੁਬਾਰਾ
0: ਹਰ ਕਾ ਨਾਮ ਸੰਗ ਉਜਿਆਰਾ
1: ਜਹਾਂ ਪੰਥ ਤੇਰਾ ਕੋ ਨਸਿਆਨੂ
0: ਹਰ ਕਾ ਨਾਮ ਤੇ ਨਾਲ ਪਛਾਣੂ
1: ਜੈ ਮਹਾ ਭਿਆਨ ਤਪਤ ਬਹੁ ਕਾਮ
0: ਤੇ ਹਰ ਕੇ ਨਾਮ ਕੀ ਤੂੰ ਉੱਪਰ ਸ਼ਾਮ
1: ਜਹਾਂ ਤ੍ਰਿਖਾ ਮਤ ਤੁਝ ਅਕਰਖੇ
0: ਤੇ ਨਾਨਕ ਹਰ ਹਰ ਅੰਮ੍ਰਿਤ ਵਰਖੇ।

0: ਹਰ ਹਰ ਜਨ ਕੈ ਓਟ ਸਤਾਣੀ,
1: ਹਰ ਪ੍ਰਤਾਪ ਜਨ ਅਵਰ ਨ ਜਾਣੀ,
0: ਓਤ ਪੋਤ ਜਨ ਹਰ ਰਸ ਰਾਤੇ,
1: ਸੁਨ ਸਮਾਲ ਨਾਮ ਰਸ ਮਾਤੇ,
0: ਆਠ ਪਹਿਰ ਜਨ ਹਰ ਹਰ ਜਪੈ,
1: ਹਰ ਕਾ ਭਗਤ ਪ੍ਰਗਟ ਨਹੀਂ ਛਪੇ,
0: ਹਰ ਕੀ

0: ਦਾਸ ਦਾ ਇਹ ਭੁੱਲਣ ਹਾਰ
1: ਨਾਨਕ ਰੱਖਣ ਹਾਰ ਅਪਾਰ
0: ਤੰਤਿਆ ਕੌਡੀ ਸੰਗ ਰਚੇ
1: ਸਾਜ ਛੋੜ ਝੂਠ ਸੰਗ ਮਚੇ
0: ਨੂੰ ਛੱਡਣਾ ਸੋ ਅਸਤਰ ਕਰ ਮਾਨੇ
1: ਜੋ ਹੋ ਮਨ ਸੋ ਦੂਰ ਪਰਾਨੇ
0: ਮੁੜ ਜਾਏ ਤਿਸਕਾ ਕਰਮ ਸਰਮ ਕਰੇ
1: ਸੰਗ ਸਹਾਇ ਤਿਸ ਪਰ ਹਰੇ
0: ਨੰਦਨ ਲੇਪ ਉਤਾਰੇ ਧੋਏ
1: ਗਰਭ ਪ੍ਰੀਤ ਪਰ ਸੰਗ ਹੋਏ
0: ਅੰਧ ਖੂਬ ਮੈਂ ਪਤ ਵਿਕਾਲ
1: ਨਾਨਕ ਕਾਢ ਲਿਓ ਪ੍ਰਭ ਦਿਆਲ
0: ਦੂਤ ਪਸ਼ੂ ਕੀ ਮਾਸ ਜਾਤ
1: ਲੋਕ ਪਚਾਰਾ ਕਰੇ ਦਿਨ ਰਾਤ
0: ਹਰ ਪੇਖ ਅੰਤਰ ਮਲ ਮਾਇਆ
1: ਸਭ ਸੁਨੇਹੇ ਕੁਛ ਕਰੇ ਛਪਾਇਆ
0: ਹਰ ਗਿਆਨ ਧਿਆਨ ਇਸਨਾਨ
1: ਅੰਤਰ ਵਿਆਪੇ ਲੋਕ ਸਮਾਨ
0: ਅੰਤਰ ਗਿਆਨ ਬਾਹਰ ਤਿਨ ਸੁਆ
1: ਗਲ ਪੱਥਰ ਕੈਸੇ ਤਰੇ ਅਥਾ
0: ਅੰਤਰ ਬਸੇ ਪ੍ਰਭ ਆ

0: ਸਹਾਇ ਸਾਵਨ ਚੀਤ
1: ਜੋ ਹਰਾਈ ਤਾ ਸਿਓ ਪ੍ਰੀਤ
0: ਜੀਵਾ ਕੇ ਕਰ ਪੀਤਰ ਬਸੇ
1: ਅੰਧ ਕੇਲ ਮਾਇਆ ਰੰਗ ਰਸੇ
0: ਕਰ ਮਾਨੇ ਮਨੇ ਪ੍ਰਤੀਤ
1: ਕਾਲ ਨ ਆਵੇ ਮੂੜੇ ਚੀਤ
0: ਮਹਿਰ ਵਿਰੋਧ ਕਾਮ ਕ੍ਰੋਧ ਮੋਹ
1: ਜੁਗਤ ਵਿਕਾਰ ਮਾ ਲੋਤਰੋ
0: ਇਹੋ ਜੁਗਤ ਬਹਾਨੇ ਕਈ ਜਨਮ
1: ਨਾਨਕ ਰਾਖ ਲਿਓ ਆਪਣ

0: ਐਸਾ ਪਰਸ
1: ਜਿਸਨੂੰ ਸੋ ਜਿਸ ਉੱਪਰ ਪ੍ਰਸੰਨ
0: ਵਿਸਨ ਕੀ ਮਾਇਆ ਤੇ ਹੋਏ ਭਿੰਨ
1: ਕਰਮ ਕਰਤ ਹੋਵੇ ਨੈ ਕਰਮ
0: ਇਸ ਵੈਸ ਨੋ ਕਾ ਨਿਰਮਲ ਧਰਮ
1: ਆਹੁ ਫਲ ਕੀ ਇੱਛਾ ਨੀ ਵਾਚੇ
0: ਕੇਵਲ ਭਗਤ ਕੀਰਤਨ ਸੰਗ ਰਾਚੈ
1: ਮੰਤਨ ਅੰਤਰ ਸਿਮ ਗੋਪਾਲ
0: ਸਭ ਉੱਪਰ ਹੋਵਤ ਕਿਰਪਾਲ
1: ਆਪ ਦ੍ਰਿੜੇ ਅਵਰਾ ਨਾਮ ਜਪਾਵੇ
0: ਨਾਨਕ ਉਹ ਵੈਸਨੋ ਪਰਮ ਗਤ ਪਾਵੇ
1: ਭਗਵੰਤੀ ਭਗਵੰਤ ਭਗਤ ਕਾ ਰੰਗ
0: ਸਗਲ ਤਿਆਗੈ ਦੁਸ਼ਟ ਕਾ ਸੰਗ
1: ਮੰਤੇ ਵਿਨਸੇ ਸਗਲਾ ਭਰਮ
0: ਕਰ ਪੂਜੈ ਸਗਲ ਪਾਰ ਬ੍ਰਹਮ
1: ਸਾਧ ਸੰਗ ਪਾਪਾ ਮੁਲਕ ਹੋਵੇ
0: ਇਸ ਭਗਵਤੀ ਕੀ ਮਤ ਉੱਤਮ ਹੋਵੇ
1: ਭਗਵੰਤ ਕੀ ਟਹਿਲ ਕਰੇ ਨਿਤਨੀਤ
0: ਮਨ ਤਨ ਅਰਪੈ ਵਿਸਨ ਪ੍ਰੀਤ
1: ਹਰਕੇ ਚਰਨ ਹਿਰਦੇ ਵਸਾਵੇ
0: ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੇ
1: ਸੋ ਪੰਡਤ ਜੋ ਮਨ ਪਰ ਬੋਧੇ
0: ਰਾਮ ਨਾਮ ਆਤਮ ਐ ਸੋਧੈ
1: ਰਾਮ ਨਾਮ ਸਾਰ ਰਸ ਪੀਵੇ
0: ਉਸ ਪੰਡਤ ਕੈ ਉਪਦੇਸ਼ ਜਗ ਜੀਵੇ
1: ਹਰਕੀ ਕਥਾ ਹਿਰਦੇ ਵਸਾਵੇ
0: ਸੋ ਪੰਡਤ ਫਿਰ ਜੋ ਨਾ ਆਵੇ
1: ਵੇਦ ਪ੍ਰਾਣ ਸਿਮਰਤ ਬੁਝੇ ਮੂਲ
0: ਸੁਖ ਮਹਿ ਜਾਣੈ ਸਥੂਲ
1: ਚਾਵਨ ਨਾ ਕੋ ਦੇ ਉਪਦੇਸ਼
0: ਨਾਨਕ ਉਸ ਪੰਡਤ ਕੋ ਸਦਾ ਆਦੇਸ਼

0: ਪਾਤਰ ਔਰ ਧਾਰੇ
1: ਬਸ ਪ੍ਰੇਤ ਮੁਗਤ ਪਾਥਰ ਕੋ ਤਾਰੇ
0: ਸਾਰੂ ਰੋਗ ਕਾ ਔਖਤ ਨਾਮ
1: ਕਲਿਆਣ ਰੂਪ ਮੰਗਲ ਗੁਣ ਗਾਮ
0: ਆਉਂ ਜੁਗਤ ਕਿਤੇ ਨਾ ਪਾਈਏ ਧਰਮ
1: ਨਾਨਕ ਦਿਸ ਮਿਲੇ ਜਿਸ ਲਿਖਿਆ ਤੁਰ ਕਰਮ
0: ਜਿਸਕੇ ਮਨ ਪਾਰ ਰਾਮ ਕਾ ਨਿਵਾਸ
1: ਜਿਸਕਾ ਨਾਮ ਸਤ ਰਾਮ ਦਾਸ
0: ਆਤਮ ਰਾਮ ਤਿਸ ਨਦਰੀ ਆਇਆ
1: ਦਾਸ ਦਸੰਤਨ ਭਾਈ ਤਿਨ ਪਾਇਆ
0: ਸਦਾ ਨਿਕਟ ਨਿਕਟ ਹਰ ਜਾਨ
1: ਸੋ ਦਾਸ ਦਰ ਗਏ ਪਰਵਾਨ
0: ਆਪਣੇ ਦਾਸ ਕੋ ਆਪ ਕਿਰਪਾ ਕਰੇ
1: ਇਸ ਦਾਸ ਕੋ ਸਭ ਸੋਝੀ ਪਰੇ
0: ਸਗਲ ਸੰਗ ਆਤਮ ਉਦਾਸ
1: ਐਸੀ ਜੁਗਤ ਨਾਨਕ ਰਾਮ ਦਾਸ
0: ਕੀ ਆਗਿਆ ਆਤਮ ਹਿਤਾਵੈ
1: ਜੀਵਨ ਮੁਕਤ ਸੋ ਕਹਾਵੈ
0: ਐਸਾ ਅਰਖ ਤੈਸਾ ਉਸ ਸੋਗ
1: ਸਦਾ ਨਾਤੈ ਨਹੀਂ ਵਿਯੋਗ
0: ਐਸਾ ਸਵਰਨ ਤੈਸੀ ਉਸ ਮਾਟੀ
1: ਐਸਾ ਅੰਮ੍ਰਿਤ ਐਸੀ ਵੇਖਾਟੀ
0: ਐਸਾ ਮਾਨ ਤੈਸਾ ਅਭਿਮਾਨ
1: ਐਸਾ ਰੰਗ ਤੈਸਾ ਰਾਜਾਨ
0: ਜੋ ਵਰਤਾਏ ਸਾਈ ਜੁਗਤ
1: ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ
0: ਸਗਲੇ ਠਾਉ
1: ਜਿਤ ਜਿਤ ਘਰ ਰਾਖੇ ਤੈਸਾ ਤਿਨ ਨਾਉ
0: ਆਪੇ ਕਰਨ ਕਰਾਵਣ ਜੋਗ
1: ਪ੍ਰਭਾ ਵੈ ਸੋਈ ਫੁਨ ਹੋਗ
0: ਸਰਿਓ ਆਪ ਹੋਏ ਅਨੰਤ ਤਰੰਗ
1: ਰਖੇ ਨਾ ਜਾਏ ਪਾਰ ਬ੍ਰਹਮ ਕੇ ਰੰਗ
0: ਜੈਸੀ ਮਤ ਦੇ ਤੈਸਾ

0: ਸਾਡਾ ਪੂਰਨ ਬ੍ਰਹਮ ਪ੍ਰਗਾਸ
1: ਆਪਣੀ ਬਣਤ ਆਪ ਬਣਾਈ
0: ਨਾਨਕ ਜੀਵੇ ਦੇਖ ਵਡਾਈ
1: ਇਸ ਕਾ ਬਲ ਨਾਹੀ ਇਸ ਹਾਥ
0: ਕਰਨਕ ਰਾਵਣ ਸਭ ਕੋ ਨਾਥ
1: ਆਗਿਆਕਾਰੀ ਬਪਰਾ ਜੀਓ
0: ਜੋਤਿਸ ਪਾਵੇ ਸੋਈ ਫੰਥੀਓ
1: ਪ੍ਰਭੂ ਉੱਚ ਨੀਚ ਮੈਂ ਬਸੈ
0: ਪ੍ਰਭੂ ਸੋਕ ਹਾਰ ਕਰੰਗ
1: ਪ੍ਰਭੂ ਨਿੰਦ ਚਿੰਦ

0: ਨਾਨਕ ਇਹਾਂ ਮੁਕਤ ਆ ਕੇ ਸੁਖ ਪਾ ਗਏ।
1: ਧਨਵੰਤਾ ਹੋਏ ਕਰ ਗਰਬਾਵੇ,
0: ਤ੍ਰਿਣ ਸਮਾਨ ਕਛ ਸੰਗ ਨ ਜਾਵੇ।
1: ਬਹੁ ਲਸਕਰ ਮਨੁੱਖ ਉਪਰ ਕਰੇ ਆਸ,
0: ਅਲ ਪੀਤਰ ਤਾਕਾ ਹੋਏ ਬਿਨਾਸ।
1: ਸਭ ਤੇ ਆਪ ਜਾਣੇ ਬਲਵੰਤ,
0: ਕਿਵੇਂ ਹੋਏ ਜਾਏ ਪਸਮੰਤ।
1: ਕਿਸ ਨ ਬੇਦ ਆਪ ਹੰਕਾਰੀ,
0: ਧਰਮ ਰਾਏ ਤਿਸ ਕਰੇ ਖੁਆਰੀ।
1: ਗੁਰ ਪ੍ਰਸ਼ਾਦ ਜਾ ਕਾ ਮਿਟੇ ਅਭਿਮਾਨ,
0: ਸੋਜਨ ਨਾਨਕ ਦਰਗੇ ਪਰਵਾਨ।
1: ਕੋਟ ਕਰਮ ਕਰੇ ਹੋ ਤਾਰੇ,
0: ਸਰਮ ਪਾਵੇ ਸਗਲੇ ਫਿਰ ਥਾਰੇ।
1: ਆਨਿਕ ਤਪੱਸਿਆ ਕਰੇ ਹੰਕਾਰ,
0: ਨਰਕ ਸੁਰਗ ਫਿਰ ਫਿਰ ਅਵਤਾਰ।
1: ਆਨਿਕ ਜਤਨ ਕਰ ਆਤਮ ਨਹੀਂ ਦਰਬੇ,
0: ਹਰ ਦਰਗੇ ਕੋ ਕੈਸੇ ਗਵੇ।
1: ਆਪਸ ਕਿਉਂ ਜੋ ਪਲਾ ਕਹਾਵੇ,
0: ਇਸੇ ਪਲਾਈ ਨਿਕਟ ਨਾ ਆਵੇ।
1: ਸਰ ਕੀ ਰੇਨ ਜਾ ਕਾ ਮਨ ਹੋਏ,
0: ਕਹੋ ਨਾਨਕ ਤਾ ਕੀ ਨਿਰਮਲ ਸੋਏ।
1: ਜਬ ਲਗ ਜਾਣੇ ਮੁਝ ਤੇ ਕੁਛ ਹੋਏ,
0: ਤਬ ਇਸ ਕੋ ਸੁਖ ਨਾਹੀ ਕੋਏ।
1: ਜਬ ਇਹ ਜਾਣੇ ਮੈਂ ਕੁਛ ਕਰਤਾ,
0: ਤਬ ਲਗ ਗਰਭ ਜੋਨ ਮੈਂ ਫਿਰਤਾ।
1: ਜਬ ਤਾਰੇ ਕਿਉ ਬੈਰੀ ਮੀਤ,
0: ਤਬ ਲਗ ਨਿਚਲ ਨਾਹੀ ਚੀਤ।
1: ਜਬ ਲਗ ਮੋਹ ਮਗਨ ਸੰਗ ਮਾਏ,
0: ਤਬ ਲਗ ਧਰਮ ਦੇਲ ਦੇਤੇ ਸਜਾਏ।
1: ਪ੍ਰਭ ਕਿਰਪਾ ਤੇ ਬੰਧਨ ਟੂਟੇ,
0: ਗੁਰ ਪ੍ਰਸਾਦ ਨਾਨਕ ਹਉ ਛੁਟੇ।
1: ਸਹਿਸ ਖਟੇ ਲਖ ਕਿਉ ਉਠਤਾਵੇ,
0: ਤ੍ਰਿਪਤ ਨ ਆਵੇ ਮਾਇਆ ਪਾਛੇ ਪਾਵੇ।
1: ਆਨਿਕ ਭੋਗ ਵਿਖਿਆ ਕੇ ਕਰੇ,
0: ਤ੍ਰਿਪਤਾਵੇ ਖਪ ਖਪ ਮਰੇ।
1: ਬਿਨਾ ਸੰਤੋਖ ਨਹੀਂ ਕੋ ਰਾਜੇ,
0: ਸੁਪਨ ਮਨੋਰਥ ਬਿਲਥੇ ਸਭ ਕਾਜੈ।
1: ਨਾਮ ਰੰਗ ਸਭ ਸੁਖ ਹੋਏ,
0: ਵਡਭਾਗੀ ਕਿਸੇ ਪ੍ਰਾਪਤ ਹੋਏ।
1: ਕਰਨ ਕਰਾਵਨ ਆਪੇ ਆਪ,
0: ਸਦਾ ਸਦਾ ਨਾਨਕ ਹਰ ਜਾਪ।
1: ਕਰਨ ਕਰਾਵਨ ਕਰ ਨਿਹਾਰ,
0: ਇਸਕੇ ਹਾਥ ਕਹਾ ਵਿਚਾਰ।
1: ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ,
0: ਆਪੇ ਆਪ ਆਪ ਰਬ ਸੋਏ।
1: ਜੋ ਕਿਛ ਕੀਨੋ ਸੋ ਆਪਣੇ ਰੰਗ,
0: ਸਬੂਤ ਦੂਰ ਸਬੂਤ ਸੰਗ।
1: ਬੂਝੇ ਦੇਖੇ ਕਰੇ ਵਿਵੇਕ,
0: ਆਪੇ ਏਕ ਆਪੇ ਅਨੇਕ।
1: ਮਰੇ ਨ ਬਿਨਸੇ ਆਵੇ ਨਾ ਜਾਏ,
0: ਨਾਨਕ ਸਦ ਹੀ ਰਿਹਾ ਸਮਾਏ।
1: ਆਪ ਉਪਦੇਸੇ ਸਮਝੇ ਆਪ,
0: ਆਪੇ ਰਚਿਆ ਸਭ ਕੈ ਸਾਥ।
1: ਆਪ ਕੀਨੋ ਆਪਣੇ ਵਿਸਤਾਰ,
0: ਸਭ ਕੁਛ ਉਸਕਾ ਉਹ ਕਰਨੇ ਹਾਰ।
1: ਉਸਤੇ ਪਿੰਨ ਕਹੋ ਕੁਛ ਹੋਏ,
0: ਅਨੰਤ ਨੰਤਰ ਏਕੈ ਸੋਏ।
1: ਆਪਣੇ ਚਲ ਤਬ ਕਰਨੇ ਹਾਰ,
0: ਕੌਤਕ ਕਰੇ ਰੰਗ ਅਪਾਰ।
1: ਮਨ ਮੈਂ ਆਪ ਮਨ ਆਪਣੇ ਮਾਏ,
0: ਨਾਨਕ ਕੀਮਤ ਕਹਿਣ ਨਾ ਜਾਏ।
1: ਸਤ ਸਤ ਸਤ ਪ੍ਰਭ ਸੁਆਮੀ,
0: ਗੁਰ ਪ੍ਰਸਾਦ ਕਿੰਨੇ ਬਖਿਆਨੀ।
1: ਸੱਚ ਸੱਚ ਸੱਚ ਸਭ ਕੀਨਾ,
0: ਕੋਟ ਮਤੇ ਕਿੰਨੇ ਵਿਰਲੇ ਚੀਨਾ।
1: ਭਲਾ ਭਲਾ ਭਲਾ ਤੇਰਾ ਰੂਪ,
0: ਅਤਿ ਸੁੰਦਰ ਅਪਾਰ ਅਨੂਪ।
1: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ,
0: ਕਟ ਕਟ ਸੁਨੀ ਸਰਵਨ ਬਖਿਆਣੀ।
1: ਪਵਿੱਤਰ ਪਵਿੱਤਰ ਪਵਿੱਤਰ।